ਨਾਨਕ ਮੇਰ ਸਰੀਰ ਕਾ ਏ ਕਰਾਥੇ ਕਰਥਵਾਹੋ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੈ ਤਾਹੇ, ਸਤ ਜੁਗ ਰਤ ਸੰਤੋਖ ਕਾ ਧਰਮ ਗੈਰਥਵਾਓ, ਤ੍ਰੇਤੇ ਰਤ ਜਤੇ ਕਾ ਜੋਰ ਗੈਰਥਵਾਓ, ਦੁਆਪਰ ਰਤ ਤਪੈ ਕਾ ਸਤ ਗਿਰਥਵਾ।

ਛੋੜ ਦੂਜੇ ਲੈ ਕੇ ਡੁੱਬੇ ਸੇਵਣ ਜਾ ਰਿਹਾ।

0: ਯਾਰ ਦੇਖ ਸੁਦਾ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰਗ ਸਿਲਪੂਟ ਸਬਗੜ ਸਮਾਦੰ ਮੁਖ ਝੂਠ ਬਭੂਖਣ ਸਾਰੰਗ ਤ੍ਰਿਪਾਲ ਤਿਹਾਰ।

ਆਉਣਾ ਛੱਡ ਦੁਨੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪ ਹੀ ਕੀਤਾ ਭਾਵਣਾ ਕੇ ਮਨ ਭਾਵ ਤੇਰਾ ਭੀੜੇ ਅੱਗੇ ਜਾਵਣਾ ਨੰਗਾ ਤੂੰ ਚੁੱਪ ਚਾਲਿਆ ਤਾਂ

ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਹੀਂ ਸੀ ਹੁਕਮ ਨਹੀਂ ਹਾਂ ਪ੍ਰਮਾਣ ਤੱਕ ਸਵੇਤਾ ਮਿਲ ਪਾਈ ਸੀ ਕਸ਼ਮੀਰ ਪਾਵੇ ਸੁਖਰੀ ਮਨ ਜਿੰਦਿਆ ਸੁਖਲ ਪਾਈ ਸੀ।

0: ਯਰਮ ਸਵਾਰਿਆ
1: ਜਿਤੇਂਦਰ ਸਭ
0: ਨੂੰ ਵੇਖ ਲਤਰੀ ਹੇਠ ਚਲਾਇੰਦਾ ਆਪੇ ਦੀ ਵਡਿਆਈ ਆਪ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਤਰੀ ਸਿਰੇ ਸਿਰ ਤੰਦੇ ਲੈਂਦਾ
2: ਲਤਰੀ ਪੱਠੀ ਦੇਖ ਲਈ ਸੁਲਤਾਨਾ ਕਾ ਕਰਾਇੰਦਾ ਮੰਗਨ ਤੇ

ਸਾਹਾਂ ਦਾ ਇਹ ਨਾਜ਼ੁਕ ਧਾਗਾ ਕੌਣ ਜਾਣਦਾ ਹੈ ਕਦੋਂ ਟੁੱਟ ਜਾਵੇਗਾ। ਇਹ ਮਿੱਟੀ ਦਾ ਚੋਲਾ ਇੱਕ ਪਲ ਵਿੱਚ ਮਿੱਟੀ ਹੋ ਜਾਵੇਗਾ। ਜਿੰਨਾ

ਜੇਰ ਤੁਹਾਡੇ ਦਿਲ ਵਿੱਚ ਸਾਹ ਹੈ, ਪਿਆਰ ਦਾ ਦੀਵਾ ਜਗਾਓ। ਸਭ ਕੁਝ ਇੱਥੇ ਰਹਿ ਜਾਵੇਗਾ, ਸਿਰਫ਼ ਤੇ ਸਿਰਫ਼ ਪਰਮਾਤਮਾ ਦਾ ਨਾਮ ਹੀ ਤੁਹਾਡੇ ਨਾਲ ਜਾਵੇਗਾ।

ਜਦ ਰਸਤੇ ਮੁਸ਼ਕਿਲ ਹੋ ਜਾਣ ਤਾਂ ਸਮਝ ਲੈਣਾ ਕਿ ਤੁਹਾਨੂੰ ਉਹ ਮੁਸ਼ਕਿਲਾਂ ਰੋਕਣ ਨਹੀਂ ਆਈਆਂ ਬਲਕਿ ਮਜ਼ਬੂਤ ਕਰਨ ਆਈਆਂ ਨੇ, ਕਿਉਂਕਿ ਰਾਤ ਜਿੰਨੀ ਮਰਜ਼ੀ ਹਨੇਰੀ ਅਤੇ ਲੰਬੀ ਕਿਉਂ ਨਾ ਹੋਵੇ, ਸੂਰਯ ਉਦੇ ਨਿਸ਼ਚਿਤ ਹੈ, ਕਿਉਂਕਿ ਹਰ ਹਨੇਰੇ ਦੇ ਪਿੱਛੇ ਇੱਕ ਨਵੀਂ ਸਵੇਰ ਲੁਕੀ ਹੁੰਦੀ ਹੈ। ਸੋ ਆਪਣੇ ਮਨ ਨੂੰ, ਆਪਣੇ ਕਰਮਾਂ ਨੂੰ ਜਦੋਂ ਅਸੀਂ ਪਰਮਾਤਮਾ ਨੂੰ ਸੌਂਪ ਦਿੰਦੇ ਹਾਂ ਤਾਂ ਸਾਡੀਆਂ ਮੁਸ਼ਕਿਲਾਂ ਵੀ ਹੱਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ।

ਪਰਮਾਤਮਾ ਦੀ ਭਗਤੀ ਦਿਖਾਵੇ ਲਈ ਨਹੀਂ ਬਲਕਿ ਮਨ ਨੂੰ ਸਥਿਰ ਕਰਨ ਦੇ ਲਈ ਹੁੰਦੀ ਹੈ। ਪਿੰਡ ਦੀ ਇੱਕ ਬਜ਼ੁਰਗ ਔਰਤ ਹਰ ਰੋਜ਼ ਮੰਦਰ ਜਾਂਦੀ ਸੀ। ਲੋਕ ਉਸਦਾ ਮਜ਼ਾਕ ਉਡਾਉਂਦੇ ਸੀ, ਇੰਨੀ ਪੂਜਾ ਨਾਲ ਕੀ ਮਿਲੇਗਾ ਤੈਨੂੰ। ਉਸ ਬਜ਼ੁਰਗ ਔਰਤ ਨੇ ਮੁਸਕੁਰਾਉਂਦੇ ਹੋਏ ਕਿਹਾ, ਲੋਕ ਮੇਰੇ ਬਾਰੇ ਕੀ ਸੋਚਦੇ ਨੇ ਇਹ ਮੇਰੇ ਹੱਥ ਵਿੱਚ ਨਹੀਂ ਹੈ, ਪਰ ਮੇਰਾ ਮਨ ਕਿਸ ਦੇ ਪੈਰਾਂ ਵਿੱਚ ਟਿਕਣਾ ਚਾਹੀਦਾ ਹੈ ਇਹ ਮੇਰੇ ਹੱਥ ਵਿੱਚ ਹੈ। ਕੁਝ ਸਾਲਾਂ ਬਾਅਦ ਉਹੀ ਲੋਕ ਪਰੇਸ਼ਾਨ ਅਤੇ ਸ਼ਾਂਤੀ ਸਿੱਖਣ ਦੇ ਲਈ ਉਸ ਬਜ਼ੁਰਗ ਔਰਤ ਦੇ ਕੋਲ ਜਾਣ ਲੱਗੇ। ਸੋ ਭਗਤੀ ਦਾ ਮਾਰਗ ਆਪਣੇ ਮਨ ਨੂੰ ਸਥਿਰ ਰੱਖ ਕੇ, ਲੋਕ ਕੀ ਸੋਚਣਗੇ ਇਸ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਬੰਦਗੀ ਵੱਲ ਕਦਮ ਵਧਾਉਣ ਵੱਲ ਹੈ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਬੜੀ ਆਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਤੁਸੀਂ ਆਪਣਾ ਦੱਸੋ।
1: ਵਧੀਆ ਜੀ, ਸਮੇਂ ਦੇ ਮੁਤਾਬਕ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਕੰਮ ਜਿਹੜਾ ਹੈ ਉਹ ਸਮੇਂ ਦੇ ਹਿਸਾਬ ਨਾਲ ਵਿਉਂਤਬੰਦੀ ਕਰਕੇ ਰੱਖੀਏ।
0: ਦੇਖੋ, ਸਮੇਂ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਹੈ। ਤੁਸੀਂ ਸਮੇਂ ਨੂੰ ਆਪਣੇ ਹੱਥ 'ਚ ਕਰਨਾ ਹੈ,
1: ਅੱਗੇ ਹੋ ਕੇ ਚੱਲੋ ਜੀ।
0: ਹਾਂ, ਸੋ ਇਸ ਕਰਕੇ ਸਮੇਂ ਨੂੰ ਹੱਥ 'ਚ ਕਰਨ ਦਾ ਮਤਲਬ ਇਹੀ ਹੈ ਕਿ ਜਿਹੜੇ ਸਮੇਂ ਦੇ ਲਿਹਾਜ਼ ਨਾਲ ਸਾਡੇ ਕੰਮ ਹੈ ਉਹਨਾਂ ਦੇ ਬਾਬਤ ਜਿੰਨੀ ਵੀ ਵਿਉਂਤਬੰਦੀ ਹੈ ਉਹ ਆਪਾਂ ਵੇਲੇ ਦੇ ਨਾਲ ਕਰ ਲਈਏ। ਕਿਉਂਕਿ ਆਹ ਦਿਨ ਜਿੱਦਾਂ ਆਪਾਂ ਦੇਖਦੇ ਹਾਂ ਕਿ ਖਾਸ ਤੌਰ ਦੇ ਉੱਤੇ ਕੰਮ ਤਾਂ ਹੋਰ ਵੀ ਬਹੁਤ ਸਾਰੇ ਨੇ ਸਾਡੇ ਲਈ, ਪਰ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇੱਕ ਤਾਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਖੇਤੀ ਜੰਗਲਾਤ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਵਣਾਂ ਦੇ ਹੇਠ ਰਕਬੇ ਨੂੰ ਵਧਾਉਣ ਦੀ।
1: ਬਹੁਤ ਬਹੁਤ ਜੀ। ਵੈਸੇ ਵੀ ਦੇਖੋ, ਹੁਣ ਇਹ ਮਾਹਰ ਜੇ ਹਿਸਾਬ ਲਾ ਰਹੇ ਸੀ ਵੀ ਸਿਰਫ ਪੰਜਾਬ 'ਚ 6% ਰਕਬਾ ਆ,
0: ਬਹੁਤ ਘੱਟ,
1: 33% ਹੋਣਾ ਚਾਹੀਦਾ।
0: ਹਾਂ,
1: ਅਤੇ 33 ਨੇ ਕਹਿੰਦਾ

0: ਪਹਿਲਾਂ ਕਹਿੰਦੇ 20% ਤਾਂ ਜ਼ਰੂਰ ਹੋਵੇ
1: ਹੋਵੇ ਜੀ ਹੋਵੇ
0: ਹਾਂਜੀ ਅਤੇ ਜਿਸ ਹਿਸਾਬ ਨਾਲ ਅਸੀਂ ਬੂਟੇ ਵੰਡਦੇ ਹਾਂ ਜੇ ਸਾਰੇ ਲੱਗੇ ਹੁੰਦੇ ਫਿਰ ਜੰਗਲ ਹੀ ਹੋਣੇ ਸੀ ਪੰਜਾਬ 'ਚ
1: ਬਿਲਕੁਲ ਬਿਲਕੁਲ ਬਿਲਕੁਲ
0: ਇਹਦਾ ਮਤਲਬ ਸੰਭਾਲੇ ਨਹੀਂ ਗਏ ਬੂਟੇ ਲਾਏ ਤਾਂ ਸੀ
1: ਲਾਉਣਾ ਅਲੱਗ ਚੀਜ਼ ਹੈ ਬੂਟੇ ਨੂੰ ਜਿਹੜਾ ਹੈ ਲਾ ਦੇਣਾ ਅਤੇ ਅੱਗੋਂ ਪ੍ਰਵਾਨ ਚੜਾਉਣਾ ਔਖਾ ਕੰਮ ਹੈ ਸੋ ਇਸ ਕਰਕੇ ਜਿੰਨੇ ਬੂਟੇ ਆਪਾਂ ਲਾਉਂਦੇ ਹਾਂ ਅਤੇ ਉਹਨਾਂ ਨੂੰ ਪ੍ਰਵਾਨ ਵੀ ਚੜਾਉਣਾ ਹੈ ਅਤੇ ਇਸ ਕਰਕੇ ਕਿਉਂਕਿ ਆਉਂ ਦੇਖੋ ਲੋੜਾਂ ਤਾਂ ਸਾਡੇ ਸਾਹਮਣੇ ਸੰਧੂ ਸਾਹਿਬ ਖੜੀਆਂ ਹੈ ਆਪਾਂ ਨੂੰ ਰਸਤੇ ਵੀ ਚਾਹੀਦੇ ਹੈ ਕਿਉਂਕਿ ਲੋੜਾਂ ਦੁਨੀਆਂ ਦੀਆਂ ਜਿਹੜਾ ਦੁਨੀਆਂ ਦੇ ਨਾਲ ਜੇ ਆਪਾਂ ਮਿਲ ਕੇ ਚੱਲਣਾ ਹੈ ਤਾਂ ਸਾਨੂੰ ਦੁਨੀਆਂ ਦੇ ਮੁਤਾਬਕ ਜੋ ਵੀ ਢਾਂਚਾਗਤ ਜਿਹੜਾ ਤਬਦੀਲੀਆਂ ਹੈ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਪਊਗਾ
0: ਬਿਲਕੁਲ ਬਿਲਕੁਲ ਜੀ ਹੁਣ ਇਹ ਵੀ ਦੇਖੋ ਰੁੜੀਆ ਰਾਮ ਜੀ ਸਮਾਂ ਹੈ ਕਿ ਕਿਉਂਕਿ ਵੈਸੇ ਵੀ ਆਪਣੀ ਜਿਹੜੀ ਆਪਣਾ ਰਾਜ ਹੈ ਜਿਹੜਾ ਇਹ ਅਨਪਣ ਭਰਪੂਰ ਆ
1: ਬਿਲਕੁਲ
0: ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਵਿਉਂਤਬੰਦੀ ਕਰੀਏ ਅਤੇ ਖਾਸ ਕਰਕੇ ਜਿਹੜੇ ਬਾਗ ਲਗਾਉਣੇ ਅਤੇ ਫਲਦਾਰ ਬੂਟਿਆਂ ਦੀ ਸੰਭਾਲ ਕਰਨੀ ਇਹ ਬੜਾ ਮਹੱਤਵਪੂਰਨ ਗੱਲ ਹੋ ਜਾਂਦੀ ਆ
1: ਬਿਲਕੁਲ ਸਹੀ ਗੱਲ ਹੈ ਜੀ ਦੇਖੋ ਪੰਜਾਬੀਆਂ ਦੇ ਸੁਭਾਅ ਵਾਂਗੂ ਨਾ ਪੰਜਾਬੀਆਂ ਦੇ ਖਾਣ ਪੀਣ ਪਹਿਰਾਵਾ ਬੋਲੀ ਹਰ ਚੀਜ਼ ਇਹ ਵੀ ਸਿਫਤ ਜਿਹੜਾ ਪੰਜਾਬ ਦੀ ਧਰਤੀ ਦੇ ਸਿਰ 'ਤੇ ਹੈ ਕਿ ਇੱਥੇ ਜ਼ਰਖੇਜ਼ ਜਿਹੜੀ ਭੂਮੀ ਹੈ ਪੈਲੀ
0: ਹੈ
1: ਹਰ ਤਰ੍ਹਾਂ ਦਾ ਮੌਸਮ ਹੈ ਇਹ ਇੱਕ ਹੋਰ ਵਧਦੇ ਵਾਲੀ ਗੱਲ ਹੈ ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪੂਰੇ ਸੰਸਾਰ ਦੇ ਜਦੋਂ ਵਿੱਚ ਆਪਾਂ ਇੱਕ ਗੱਲ ਕਰਦੇ ਹਾਂ ਅਤੇ ਪੂਰੇ ਸੰਸਾਰ ਦੇ ਵਿੱਚ ਸਾਡੇ ਕੋਲ ਸਮਰੱਥਾ ਹੈ ਚੀਜ਼ਾਂ ਨੂੰ ਪੈਦਾ ਕਰਕੇ ਭੇਜਣ
0: ਜਿਹੜੀ ਆਪਾਂ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਨੀ ਹੁੰਦੀ ਹੈ ਨਾ ਕਿ ਜਿਸ ਤਰ੍ਹਾਂ ਅਸੀਂ ਘਰ ਬਣਾਉਣੇ ਨਕਸ਼ਾ ਬਣਾਈਦਾ ਉਸ ਤਰੀਕੇ ਨਾਲ ਉਹਦਾ ਵੀ ਨਕਸ਼ਾ ਬਣਾਓ ਇੱਕ
1: ਬਿਲਕੁਲ ਜੀ
0: ਅਤੇ ਮੈਂ ਕਿਹੜਾ ਬਾਗ ਲਾਉਣਾ ਇਹ ਨਹੀਂ ਵੀ ਹਰ ਬੂਟਾ ਹਰ ਥਾਂ 'ਤੇ ਨਹੀਂ ਲੱਗ ਸਕਦਾ
1: ਨਹੀਂ ਲੱਗ ਸਕਦਾ ਜੀ ਹੁਣ ਦੇਖੋ ਇਹ ਤਾਂ ਇਲਾਕੇ ਦੇ ਲਿਹਾਜ਼ ਨਾਲ
0: ਹਾਂ ਵੰਡੇ ਹੋਏ ਆ
1: ਹਾਂ ਇਹ ਇਸੇ ਕਰਕੇ ਜ਼ੋਨਾਂ ਦੇ ਵਿੱਚ ਜਿਹੜਾ ਹੈ ਇਹਦੀ ਵਰਗੀਕ੍ਰਿਤ ਕੀਤਾ ਹੋਇਆ ਸੋ ਇਸ ਕਰਕੇ ਉਸ ਲਿਹਾਜ਼ ਨਾਲ ਹੀ ਜਿਹੜਾ ਆਪਣਾ
0: ਸਿਫਾਰਿਸ਼ ਕੀਤੀ ਗਈ ਆ ਯੂਨੀਵਰਸਿਟੀ ਵੱਲੋਂ
1: ਬਿਲਕੁਲ
0: ਵੀ ਕਿਹੜੇ ਇਲਾਕੇ 'ਚ ਕਿਹੜਾ ਬੂਟਾ ਲੱਗ ਸਕਦਾ ਉੱਥੇ ਅਸੀਂ ਉਹਦੀ ਲਗਾਉਣ ਦੀ ਵਿਉਂਤਬੰਦੀ ਬਣਾਈਏ ਫਿਰ ਦੇਖੋ ਕਿ ਵੱਖ ਵੱਖ ਕਿਸਮ ਦੀਆਂ ਜਿਹੜੀਆਂ ਨਰਸਰੀਆਂ ਨੇ ਉੱਥੇ ਪਹਿਲੇ ਨਾ ਬੂਟੇ ਵੀ ਰਾਖਵੇਂ ਕਰਵਾਓ
1: ਬੜਾ ਜ਼ਰੂਰੀ
0: ਕਈ ਵਾਰ ਸਾਰੇ ਤਿਆਰੀ ਕਰ ਲੈਂਦੇ ਹਾਂ ਬੂਟਾ ਹੀ ਨਹੀਂ ਮਿਲਦਾ ਜੀ ਆਪਾਂ ਅਤੇ ਫਿਰ ਆਪਣੀ ਸਾਰੀ ਤਿਆਰੀ ਫਿਰ ਜਿਹੜੀ
1: ਧਰੀ ਧਰਾਈ ਰਹਿ
0: ਜਾਂਦੀ ਆ
1: ਇੱਕ ਤਾਂ ਦੇਖੋ ਸੰਧੂ ਸਾਹਿਬ ਸੋਚਣ ਦੀ ਇਹ ਵੀ ਲੋੜ ਹੈ ਕਿ ਜਿਹੜਾ ਵੀ ਆਪਾਂ ਬਾਗ ਲਾਉਣਾ ਹੈ ਕਿਉਂਕਿ ਹੁਣ 4 ਸਾਲ 6 ਸਾਲ ਸਾਡੇ ਕੋਲ ਸਮਾਂ ਜਿਹੜਾ ਉਡੀਕਦਾ ਹੋ ਜਾਂਦਾ ਇਸ ਕਰਕੇ ਆਪਾਂ ਕਿਉਂਕਿ ਉਹਦੇ 'ਚ ਦੂਜੀਆਂ ਫਸਲਾਂ ਜਿੱਦਾਂ ਦਾਲ ਵਾਲੀਆਂ ਫਸਲਾਂ ਹੈ ਬਹੁਤ ਸਾਰੀਆਂ ਫਸਲਾਂ ਹੈ
0: ਜਿਹੜੀਆਂ ਬਾਗਾਂ
1: ਦੇ ਵਿੱਚ ਹੋ ਸਕਦੀਆਂ ਨੇ ਇੱਥੋਂ ਤੱਕ ਕਿ ਲੋਕ ਚਾਰੇ ਵਾਲੀਆਂ ਫਸਲਾਂ ਵੀ ਲੈ ਲੈਂਦੇ ਨੇ
0: ਨਹੀਂ ਜੀ ਵੱਡੀ ਫਸਲ ਨਾ ਲਓ
1: ਹਾਂ ਇਹ ਹੈ ਵੀ ਕੋਸ਼ਿਸ਼ ਕਰੋ ਕਿ ਵੱਡੀ ਫਸਲ ਤੋਂ ਗੁਰੇਜ਼ ਪਰਹੇਜ਼ ਸਾਨੂੰ
0: ਹਾਂ ਜਿਹੜੇ ਬੂਟੇ ਤੋਂ ਉੱਪਰ ਜਾਂਦੀ ਹੈ ਨਾ
1: ਹਾਂ ਬਿਲਕੁਲ
0: ਹੋਰ ਆਪਾਂ ਨੂੰ ਨਹੀਂ ਲੈਣੀ ਚਾਹੀਦੀ
1: ਕਈ ਵਾਰੀ ਲੋੜਾਂ ਵੀ
0: ਕੋਸ਼ਿਸ਼ ਕਰੋ ਕਿ ਦਾਲਾਂ ਵਾਲੀਆਂ ਲੈ ਲਓ
1: ਕੁਛ ਫਸਲਾਂ ਐਸੀਆਂ ਵੀ ਹੁੰਦੀਆਂ ਜਿਨ੍ਹਾਂ ਦੀਆਂ ਲੋੜਾਂ ਬਿਲਕੁਲ ਹੀ ਅਲੱਗ ਹੁੰਦੀਆਂ ਨੇ
0: ਹਾਂ
1: ਉਹਨਾਂ ਤੋਂ ਵੀ ਥੋੜ੍ਹਾ
0: ਜਿਹਾ ਆਪਾਂ ਜਿੱਦਾਂ ਗੱਲ ਕਰ ਰਹੇ ਨੇ ਵਿਉਂਤਬੰਦੀ ਦੀ ਕਿ ਜਿਹੜੀ ਹੁਣ ਖਾਲੀ ਥਾਂ ਛੱਡੀ ਹੈ ਉਹਦੇ ਲਈ ਪਾਣੀ ਦਾ ਪ੍ਰਬੰਧ ਵੱਖਰਾ ਕਰੋ
1: ਵੱਖਰਾ ਜੀ ਵੱਖਰਾ
0: ਅਤੇ ਬੂਟੇ ਲਈ ਵੱਖਰਾ ਕਰੋ
1: ਹੁਣ ਤਾਂ ਦੇਖੋ ਜੀ ਪਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ ਹੁਣ ਤਾਂ ਡ੍ਰਿਪ ਹੈ ਸਾਡੇ ਕੋਲ ਫੁਹਾਰਾ ਸਿੰਚਾਈ ਆ ਗਈਆਂ ਬਹੁਤ ਸਾਰੀਆਂ ਐਸੀਆਂ ਤਕਨੀਕਾਂ ਆ ਗਈਆਂ ਜਿਹੜੀਆਂ ਸਬਜ਼ੀਆਂ ਔਰ ਫਲਦਾਰ ਬੂਟਿਆਂ ਦੇ ਵਿੱਚ ਬਹੁਤ ਹੀ ਕਾਰਗਰ
0: ਕਾਮਯਾਬ ਹੈ ਜੀ ਆਹ ਪਾਣੀ ਦੀ ਬੱਚਤ
1: ਹੋ ਜਾਂਦੀ ਹੈ
0: ਅਤੇ ਇਸ ਤੋਂ ਇਲਾਵਾ ਜਿਹੜਾ ਕਹਿੰਦੇ ਹਾਂ ਕਿ ਨਾਲ ਦੀ ਨਾਲ ਆਪਾਂ ਨੂੰ ਫਰਟੀਗੇਸ਼ਨ ਕਹਿੰਦੇ ਹੈ ਖਾਦਾਂ ਵੀ ਨਾਲ ਦੇ ਸਕਦੇ ਹਾਂ
1: ਬਿਲਕੁਲ
0: ਇਸ ਤਰੀਕੇ ਦਾ ਪ੍ਰਬੰਧ ਹੋ ਸਕਦਾ ਹੈਗਾ ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬੂਟੇ ਰਾਖਵੇਂ ਕਰਵਾ ਕੇ ਮਿੱਟੀ ਦੀ ਪਰਖ
1: ਬੜੀ ਜ਼ਰੂਰੀ
0: ਕਰਾਓ
1: ਬਹੁਤ ਜ਼ਰੂਰੀ ਪਾਣੀ ਦੀ ਪਰਖ ਵੀ ਜ਼ਰੂਰੀ
0: ਹਾਂ ਘੱਟੋ ਘੱਟ ਰੁੜੀਆ ਰਾਮ ਜੀ 2 ਮੀਟਰ ਤੱਕ ਦੀ ਡੂੰਘਾਈ ਦੇ ਨਮੂਨੇ ਲਓ
1: ਬਿਲਕੁਲ ਬਿਲਕੁਲ
0: ਅਤੇ ਵੱਖਰਾ ਵੱਖਰਾ ਲਓ ਜੀ ਹਰ ਨਮੂਨਾ ਤਾਂ ਕਿ ਆਪਾਂ ਨੂੰ ਪਤਾ ਹੋਵੇ ਵੀ ਕੋਈ ਸਖ਼ਤ ਜਾਂ ਪਥਰੀਲੀ ਤਹਿਤ ਨਹੀਂ ਵਿੱਚ ਆ ਰਹੀ ਕਿਉਂਕਿ ਦੇਖੋ ਹੁਣ ਬੂਟੇ ਨੇ ਲੰਬੇ ਸਮੇਂ ਤੱਕ ਰਹਿਣਾ
1: ਆਹ
0: ਕੋਈ ਸਮੱਸਿਆ ਨਾ ਆਵੇ ਅੱਗੇ ਚੱਲ ਕੇ
1: ਉਹ ਵਾਧੇ 'ਤੇ ਦੇਖੋ ਜੇ ਸਖ਼ਤ ਤੈਅ ਆ ਗਈ ਤਾਂ ਬੂਟੇ ਨੇ ਜੜ੍ਹ ਜਿਹੜੀ ਹੈ
0: ਨਹੀਂ ਵਧਣੀ ਜੀ
1: ਕਿਉਂਕਿ ਬੂਟੇ ਦੀ ਜੜ੍ਹ ਦੇ ਨਾਲ ਹੀ ਬੂਟੇ ਦਾ ਵਿਕਾਸ ਜਿਹੜਾ ਹੈ ਉਹ ਸੰਬੰਧਿਤ ਹੈ
0: ਅੱਛਾ ਜਿਹੜੇ ਬੂਟੇ ਆਪਾਂ ਰਾਖਵੇਂ ਕਰਵਾਈਏ ਨਾ ਉਹ ਵੀ ਥੋੜ੍ਹਾ ਵੱਧ ਕਰਵਾਓ
1: ਟੁੱਟ ਭੱਜ ਹੋ ਜਾਂਦੀ
0: ਹਾਂ
1: ਟੁੱਟ ਭੱਜ ਹੋ ਜਾਂਦੀ
0: ਅਤੇ ਜਿਸ ਤਰ੍ਹਾਂ ਕਹਿ ਰਿਹਾ ਸੀ ਵੀ ਲਾਗੇ ਦੀ ਨਰਸਰੀ ਹੋਵੇ ਤਾਂ ਹੋਰ ਹੀ ਵਧੀਆ ਗੱਲ ਹੈ
1: ਇੱਕ ਨਿਰਖ ਕੇ ਲਓ ਜੀ ਪਰਖ ਕੇ ਲਓ ਬੂਟਾ ਇਸ ਕਰਕੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੂਟੇ ਦੀ ਜਿਹੜੀ ਪਿਉਂਦ ਹੈ ਉਹ ਕਿਹੜੇ ਜੋੜ ਤੋਂ ਕੀਤੀ ਹੋਈ ਹੈ ਉਸ ਹਿਸਾਬ ਨਾਲ ਦੇਖ ਕੇ ਬੂਟਾ ਲੈਣਾ ਜਿਹੜਾ ਜੋੜ ਪੱਧਰਾ ਹੋਣਾ ਚਾਹੀਦਾ ਇਸ ਚੀਜ਼ ਦਾ ਵੀ ਧਿਆਨ ਫਿਰ ਲਾਉਣ ਵੇਲੇ ਵੀ ਸਿੱਧੂ ਸਾਹਿਬ ਇਹ ਹੈ ਕਿ ਕਈ ਵਾਰੀ ਸ਼ਾਖਾਵਾਂ ਜਿਹੜੇ ਥੱਲਿਓਂ ਨਿਕਲ ਜਾਂਦੇ ਅਸੀਂ ਧਿਆਨ ਹੀ ਨਹੀਂ ਦਿੰਦੇ
0: ਹਾਂ ਗਾਚੀ ਪੂਰੀ ਹੋਵੇ ਜੀ
1: ਅਤੇ ਇਸ ਕਰਕੇ ਜਿਹੜੀ ਸ਼ਾਖਾ ਥੱਲਿਓਂ ਆ ਰਹੀ ਹੈ ਇਹਦਾ ਮਤਲਬ ਜਿਹੜਾ ਬੂਟਾ ਪਿਉਂਦ ਕੀਤਾ ਉਹਦੇ ਤਾਂ ਜਿਹੜੇ ਗੁਣ ਹੈ ਉਹ ਖਤਮ ਹੋ ਗਏ
0: ਹਾਂ ਇਹ ਤਾਂ ਹੁਣ ਪਹਿਲਾਂ ਕੱਟ ਦਿਓ ਜੀ ਵਧਣ ਨਾ ਦਿਓ
1: ਵਧਣ ਨਾ ਦਿਓ ਇਸ ਕਰਕੇ ਬੜਾ ਜ਼ਰੂਰੀ ਹੈ
0: ਹਾਂ

0: ਟੋਏ ਜਿੱਦਾਂ ਕਹਿੰਦੇ ਆਪਾਂ ਪੱਟਣੇ
1: ਜਾਂ ਕੋਨਾ ਕੁ ਭਰਨੇ,
0: ਹਾਂ ਫਿਰ
1: ਭਰਨੇ, ਦਵਾਈ
0: ਪਾਉਣੀ, ਹਾਂ ਅਤੇ ਬਾਗ ਲਗਾਉਣ ਦੇ ਵੱਖਰੇ ਵੱਖਰੇ ਢੰਗ ਵੀ ਹੁੰਦੇ ਹੈਗੇ, ਕੋਈ ਦੇਖੋ ਵਰਗਾਕਾਰ ਢੰਗ ਲਾ ਦਿੰਦਾ ਹੈਗਾ, ਕੋਈ ਆਇਤਾਕਾਰ ਲਾ ਦਿੰਦਾ ਹੈਗਾ। ਸੋ ਵਿੱਚ ਆਪਾਂ ਜੇ ਫਸਲ ਲੈਣੀ ਹੈ ਤਾਂ ਕੁਛ ਪੂਰਕ ਬੂਟੇ ਵੀ ਲਾਏ ਜਾ ਸਕਦੇ ਹੈਗੇ,
1: ਬਿਲਕੁਲ ਜੀ,
0: ਜਿਹੜੇ ਆਪਾਂ ਨੂੰ ਛੇਤੀ ਫਲ ਦੇਣਾ ਸ਼ੁਰੂ ਕਰ ਦਿੰਦੇ ਹੈ। ਅਤੇ ਹਵਾ ਰੋਕੂ ਵਾੜ ਦਾ ਪ੍ਰਬੰਧ ਵੀ ਰੂੜੀ ਆਰਾਮ ਵੀ ਨਾਲ ਨਾਲ ਕਰਨਾ ਪੈਂਦਾ
1: ਪਹਿਲਾਂ ਜੀ, ਪਹਿਲਾਂ ਪਹਿਲਾਂ ਇਹ ਤਾਂ ਉਹੀ ਹੈ ਵੀ ਵਿਆਹ ਵਾਲੇ ਦਿਨ ਤੋਂ ਪਹਿਲੇ ਵਾਲੇ ਕੰਮ ਜਿਹੜੇ ਹਵਾ ਰੋਕੂ ਵਾੜ ਵਾਲਾ ਹੋਇਆ, ਵਿਆਹ ਤਾਂ ਵਿਆਹ ਵਾਲੇ ਦਿਨ ਹੋਣਾ ਹੈ, ਅਤੇ ਉਦੋਂ ਪਹਿਲੇ ਜਿਹੜੇ ਪ੍ਰਬੰਧ ਨੇ ਉਹ ਹਵਾ ਰੋਕੂ ਵਾੜ
0: ਵਾੜ,
1: ਕਿਉਂਕਿ ਹਵਾ ਰੋਕੂ ਵਾੜ ਨੇ ਹੀ ਗਰਮ ਹਵਾ ਅਤੇ ਸਰਦ ਹਵਾ, ਇਹਨਾਂ ਇੱਥੋਂ ਤੱਕ ਕਈ ਤਰ੍ਹਾਂ ਦੇ ਕੀੜੇ ਜਿਹੜੇ ਹੈ ਬਿਮਾਰੀਆਂ ਉਹਨਾਂ ਤੋਂ ਵੀ ਹਵਾ ਰੋਕੂ ਵਾੜ ਬਚਾਉਂਦੀ
0: ਆ।
1: ਅਤੇ ਥੋੜ੍ਹਾ ਜਿਹਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਹਵਾ ਰੋਕੂ ਵਾੜ ਲਾਉਂਦੇ ਹਾਂ ਅਤੇ ਇੱਕ ਤਾਂ ਦਰੱਖਤਾਂ ਦੀ ਉਚਾਈ ਜਿਹੜੀ ਹੈ ਜਾਂ ਉਹਨਾਂ ਦਾ ਸੰਘਣਾਪਣ ਇਹ ਦੇਖਣਾ, ਕਿਉਂਕਿ ਹਵਾ ਦਾ ਅਸੀਂ ਪ੍ਰੈਸ਼ਰ ਜਿਹੜਾ ਹੈ ਦਬਾਅ ਉਹ ਘਟਾਉਣਾ
0: ਹੈ,
1: ਹਵਾ ਨੂੰ ਬੰਦ ਕਰਨਾ, ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ।
0: ਇਹ ਤਾਂ ਪੱਕੀ ਗੱਲ ਹੈ ਜੀ, ਅਤੇ ਉਹਦੀ ਸਾਂਭ ਸੰਭਾਲ ਵੀ ਉਸ ਤਰੀਕੇ ਨਾਲ ਹੀ ਕਰਨੀ ਹੈ
1: ਬਿਲਕੁਲ
0: ਜਿਸ ਤਰ੍ਹਾਂ ਅਸੀਂ ਬੂਟੇ ਦੀ ਕਰਦੇ ਹਾਂ।
1: ਇੱਕ ਜਿੱਥੋਂ ਸਾਂਭ ਸੰਭਾਲ ਦੇ ਵਿੱਚ ਹੀ ਹੈ ਵੀ ਥੋੜ੍ਹਾ ਜਿਹਾ ਜਿੱਦਾਂ ਕਿ ਆਪਾਂ ਸਾਰੀਆਂ ਫਸਲਾਂ 'ਚ ਹੀ ਕਹਿੰਦੇ ਕਿ ਸਰਵੇਖਣ ਬੜਾ ਲਾਜ਼ਮੀ ਹੈ, ਖਾਸ ਕਰਕੇ ਜਦੋਂ ਆਪਾਂ ਫਲਦਾਰ ਬੂਟੇ ਲਾਉਂਦੇ ਹਾਂ ਪਹਿਲੇ 2-3 ਸਾਲ ਤਾਂ ਬਹੁਤ ਜ਼ਿਆਦਾ ਦੇਖਰੇਖ ਮੰਗਦੇ ਹੈ,
0: ਬੱਚੇ ਤਰ੍ਹਾਂ ਹੀ ਆ,
1: ਬੱਚੇ ਤਰ੍ਹਾਂ ਹੈ। ਸੋ ਇਸ ਕਰਕੇ
0: ਨੂੰ ਆਪਾਂ ਉਂਗਲੀ ਫੜ ਕੇ ਚੱਲਣਾ ਸਿਖਾਉਂਦੇ ਹਾਂ,
1: ਹਾਂ
0: ਇਸ ਤਰੀਕੇ ਨਾਲ ਬੂਟੇ ਨੂੰ ਵੀ ਇੱਦਾਂ ਹੀ ਸੰਭਾਲ ਕੇ ਉਹਦੀ ਪੂਰੀ ਦੇਖਭਾਲ ਕਰਕੇ ਤਾਂ ਕਿ ਸਿੱਧਾ ਜਾਏ ਜੀ ਉੱਪਰ,
1: ਬਿਲਕੁਲ ਜੇ ਕਿਤੇ
0: ਸਹਾਰੇ ਦੀ ਲੋੜ ਸਹਾਰਾ ਲਾ ਦਿਓ ਜੀ,
1: ਲੱਗਦਾ ਹੈ ਨਾ ਕਿਤੇ ਥੋੜ੍ਹਾ ਬਹੁਤ ਵੀ ਰੰਗ ਬਦਲਿਆ ਹੋਇਆ ਜਾਂ ਕਿਸੇ ਤਰ੍ਹਾਂ ਦਾ, ਅਤੇ ਮਾਹਰ ਦੇ ਹਿਸਾਬ ਨਾਲ ਹੀ ਕੋਈ ਵੀ ਉਪਰਾਲਾ ਕਰਨਾ ਹੈ, ਕਿਉਂਕਿ ਇਹ ਬੂਟਾ ਇੱਕੋ ਹੀ ਹੈ ਤੁਹਾਡੇ ਕੋਲ ਪੂੰਜੀ, ਜੇ ਉਹ ਬੂਟੇ ਨੂੰ ਕੋਈ ਗਲਤ ਦਵਾਈ ਤੁਸੀਂ ਦੇ ਬੈਠੇ ਤਾਂ ਬੂਟਾ ਤੁਹਾਡਾ ਖਤਮ ਹੋ
0: ਜਾਣਾ, ਸਾਰੀ ਮਿਹਨਤ ਬੇਕਾਰ,
1: ਮਿਹਨਤ ਬੇਕਾਰ ਹੋ ਜਾਣੀ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਚੱਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੁਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨੀ ਜਾਣਦਾ। ਹਰ ਰੋਜ਼ ਸ਼ਾਮੀ 6:30 ਰੇਡੀਓ ਤੇ ਆਉਂਦਾ ਹੈ, ਨਾਲੇ ਮੰਡੀਆਂ ਦੇ ਭਾਅ ਪੜਦਾ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ।
1: ਨੀ ਕੁੜੇ ਕੀੜੀ, ਅੱਗੇ ਗੱਲ ਨਾ ਕਰੀ।
2: ਅੱਗੇ ਕੀਤੀ ਕਦੇ ਭੂਆ?
1: ਨੀ ਜਦੋਂ ਰੁਈਆ ਰਾਮ ਜੈ ਹਿੰਦ ਬੁਲਾਉਂਦਾ ਮੈਨੂੰ ਬਹੁਤ ਪਸੰਦ ਆਉਂਦਾ।
3: ਤੇਰੀਆਂ ਮੁਹੱਬਤਾਂ, ਤੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ, ਦੱਸ ਕੀ ਕਰਾਂ।
0: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ ਹਰ ਰੋਜ਼ ਸ਼ਾਮੀ 6:30।
3: ਇਸ਼ਕੇ ਨੇ ਛੱਜ ਵਿੱਚ ਪਾ ਕੇ ਛੱਡਿਆ, ਦੱਸ ਕੀ ਕਰਾਂ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਂਡ ਦੀ 190ਵੀਂ ਕੜੀ ਸਰਵਣ ਕਰਦੇ ਹਾਂ।

ਇਸ ਵਿਸ਼ੇ ਦੇ ਉੱਤੇ ਡਾਕਟਰ ਸੁਰਜੀਤ ਲਾਲ ਨਾਲ ਕੀਤੀ ਮੁਲਾਕਾਤ ਸੁਣਾਈ ਜਾਏਗੀ। ਸਾਡਾ ਵਿਰਸਾ ਪੇਸ਼ ਕੀਤਾ ਜਾਏਗਾ, ਘਰ ਪਰਿਵਾਰ ਸਿਹਤ ਸੰਬੰਧੀ ਗੱਲਾਂ ਬਾਤਾਂ ਹੋਣਗੀਆਂ ਅਤੇ ਮਨੋਰੰਜਨ ਲਈ ਗੀਤ ਸੰਗੀਤ ਵੀ ਪੇਸ਼ ਕੀਤਾ ਜਾਏਗਾ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਸਮਾਚਾਰ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੇ ਜਾਣਗੇ।

0: ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸੌਦਾਗਰ ਮਲ ਤੇ ਕੋਮਲ ਤੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ ਸਰਵਣ ਕਰੋਗੇ। ਸ਼ਾਮ 4:02 ਤੇ ਪੰਜਾਬੀ ਫਿਲਮ ਸੰਗੀਤ ਪੇਸ਼ ਕੀਤਾ ਜਾਵੇਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਨਿੰਮ ਆਧਾਰਿਤ ਕੋਲ ਇਸ ਵਿਸ਼ੇ ਦੇ ਉੱਤੇ ਡਾਕਟਰ RS ਚੰਦੀ ਨਾਲ ਕੀਤੀ ਮੁਲਾਕਾਤ ਸੁਣਾਈ ਜਾਏਗੀ। ਸ਼ਾਮ 7:00 ਸਪੋਂਸਰਡ ਪ੍ਰੋਗਰਾਮ ਸੁਣੋਗੇ ਕਿਸਾਨ ਵਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਸਾਨ ਸੰਦੇਸ਼, ਕਿਸਾਨ ਸਮਾਚਾਰ, ਮੰਡੀਆਂ ਦੇ ਭਾਵ ਅਤੇ ਨਾਲ ਨਾਲ ਸਫਲ ਕਿਸਾਨ ਯਾਦਵਿੰਦਰ ਸਿੰਘ ਨਾਲ ਕੀਤੀ ਮੁਲਾਕਾਤ ਸੁਣੋਗੇ ਅਤੇ ਮੌਸਮ ਦਾ ਹਾਲ ਵੀ ਸੁਣੋਗੇ। 7:40 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਾਰਤਾ। ਰਾਤ 8:00 ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। 9:15 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। ਰਾਤ 9:30 ਖੇਡ ਸੰਸਾਰ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਰਾਤ 10:00 ਸੁਰ ਸਾਧਨਾ ਪ੍ਰੋਗਰਾਮ ਦੇ ਵਿੱਚ ਤੁਸੀਂ ਪੰਡਿਤ ਸ਼ਿਵ ਕੁਮਾਰ ਦਾ ਸੰਤੂਰ ਤੇ ਬਚਾਇਆ ਰਾਗ ਸੋਹਣੀ ਸੁਣੋਗੇ। 10:30 ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 ਤੇ ਸਮਾਂ ਰਹੇਗਾ ਲਾਈਵ ਫੋਨ ਇਨ ਪ੍ਰੋਗਰਾਮ ਸੌਗਾਤ ਦਾ। ਏਸੀ ਪਰਚੇ ਤਹਿਤ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:55 ਹੋਣ ਜਾ ਰਹੇ ਨੇ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੰਸਕ੍ਰਿਤ ਵਿੱਚ ਖ਼ਬਰਾਂ ਸੁਣੋਗੇ।
1: आकाशवाणी संप्रति वार्ताः श्रूयन्ताम् प्रवाचिका निधिः झा। अथ वार्ताः। प्रधानमंत्री नरेन्द्र मोदी अद्य गुजरात महाराष्ट्र राज्ययोः एकदिवसीय प्रवासे स्थास्यति। वडोदरा नगरे आयोजित समारोहे प्रधानमंत्री 35,000 crore rupees विविधानां संरचना विकास परियोजनानां शिलान्यासं राष्ट्राय समर्पणं च विधास्यति। सशस्त्र बलानां युद्धाभियान क्षमतां वर्धयितुं रक्षा अधिग्रहण परिषदा एका महती गोष्ठी समायोजिता। रक्षामन्त्रिणा राजनाथ सिंहेन 10,000,000 crore rupees प्रस्तावाः अनुमोदिताः। निर्णयेनानेन सेनायाः आधुनिक वाहनानि, नौसेनायाः ग्यास टर्बाइन प्रणाल्यः, वायुसेनायाः च राडार निरोधक यन्त्राणि अतिशीघ्रं दलेषु समाविष्टानि भविष्यन्ति। औद्योगिक गमनागमनं यातायात सम्मर्द समस्यामपाकर्तुं ग्रेटर नोएडा प्राधिकरणेन महती योजना रचिता। मन्त्रिणः नन्द गोपाल गुप्ता इत्यस्य सान्निध्ये अभ्यसितेन प्रस्तावेन सामग्री वाहन वाहनानि, यात्री वाहनानि च पृथक् पृथक् मार्गैः यास्यन्ति। 75 मीटर विस्तृत मार्गेण गंगा एक्सप्रेस वे सम्पर्कः

ਸੰਮੇਲਨ AIM 2026 ਵਿਖੇ UAE ਅੰਤਰਰਾਸ਼ਟਰੀ ਨਿਵੇਸ਼ ਕੌਂਸਲ ਦੇ ਸਕੱਤਰ ਜਨਰਲ HE ਅਬਦੁੱਲਾ ਅਹਿਮਦ ਅਲ ਸੁਵੇਦੀ ਨਾਲ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੂਬੇ ਦੇ ਨੌਜਵਾਨਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਅਤੇ ਭਾਰਤ ਦੀ ਸ਼ੀਤਲ ਦੇਵੀ ਅਹਿਮਦਾਬਾਦ ਵਿਚ ਵਿਸ਼ਵ ਤੀਰ ਅੰਦਾਜ਼ੀ ਪੈਰਾ ਸੀਰੀਜ਼ ਵਿਚ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੇਰੇ ਵੇਬ 343.6 ਮੀਟਰ ਜਾਂ 873 ਕਿਲੋ ਹਰਟਸ ਦੀ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ।

0: up!
1: ਜੀ ਦੋਸਤੋ, ਜਦੋਂ ਅਸੀਂ ਸਵੇਰੇ ਉੱਠਦੇ ਹਾਂ ਅਤੇ ਆਪਣੇ ਆਲੇ ਦੁਆਲੇ ਉਸ ਕਾਇਨਾਤ ਦੇ ਉੱਤੇ ਨਜ਼ਰ ਮਾਰਦੇ ਹਾਂ, ਕੁਦਰਤ ਦੀ ਇਸ ਚਮਤਕਾਰੀ ਬਣਾਈ ਹੋਈ ਸ੍ਰਿਸ਼ਟੀ 'ਤੇ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਨਜ਼ਰ ਆਉਂਦਾ ਹੈ ਕਿ ਕੁਦਰਤ ਦਾ ਕੰਨ ਕੰਨ ਸਾਨੂੰ ਹਰ ਪਲ ਕੁਝ ਨਵਾਂ ਸਿਖਾ ਰਿਹਾ ਹੈ। ਸੂਰਜ ਸਿਖਾਉਂਦਾ ਹੈ ਕਿ ਹਰ ਕਾਲੀ ਰਾਤ ਤੋਂ ਬਾਅਦ ਚੜ੍ਹਨਾ ਅਤੇ ਉੱਗਣਾ ਜ਼ਰੂਰੀ ਹੈ। ਨਦੀ ਸਾਨੂੰ ਸਿਖਾਉਂਦੀ ਹੈ ਕਿ ਰਸਤੇ ਬਦਲ ਸਕਦੇ ਨੇ ਪਰ ਮੰਜ਼ਿਲ ਨਹੀਂ। ਇਹ ਰੁੱਖ ਸਾਨੂੰ ਸਿਖਾਉਂਦੇ ਨੇ ਕਿ ਉੱਚੇ ਜ਼ਰੂਰ ਉੱਠੋ ਪਰ ਆਪਣੀਆਂ ਜੜ੍ਹਾਂ ਨੂੰ ਕਦੇ ਨਾ ਭੁੱਲੋ, ਅਤੇ ਫੁੱਲ ਸਾਨੂੰ ਸਿਖਾਉਂਦੇ ਨੇ ਕਿ ਟੁੱਟ ਕੇ ਵੀ ਆਲੇ ਦੁਆਲੇ ਖੁਸ਼ਬੂ ਖਿਲਾਰੀ ਜਾ ਸਕਦੀ ਹੈ। ਸੋ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਕਹਿੰਦੀ ਹੈ ਕਿ ਕੁਝ ਸਿੱਖਣ ਲਈ ਸਿਰਫ ਕਿਤਾਬਾਂ ਦੀ ਨਹੀਂ ਬਲਕਿ ਇੱਕ ਸਹੀ ਨਜ਼ਰ ਦੀ ਲੋੜ ਹੁੰਦੀ ਹੈ। ਦੋਸਤੋ, ਇਤਿਹਾਸ ਸਿਰਫ ਲੰਘੇ ਹੋਏ ਕੱਲ ਦੀ ਕਹਾਣੀ ਨਹੀਂ ਬਲਕਿ ਅੱਜ ਨੂੰ ਬਿਹਤਰ ਬਣਾਉਣ ਦਾ ਇੱਕ ਆਈਨਾ ਹੈ। ਆਓ ਨਜ਼ਰ ਮਾਰਦੇ ਹਾਂ ਕਿ 8 ਸਤੰਬਰ ਦਾ ਇਹ ਦਿਨ ਦੇਸ਼ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਹੜੀਆਂ ਕਿਹੜੀਆਂ ਵੱਡੀਆਂ ਘਟਨਾਵਾਂ ਕਰਕੇ ਦਰਜ ਹੈ। ਜੇਕਰ ਵਿਸ਼ਵ ਇਤਿਹਾਸ ਦੀ ਗੱਲ ਕਰੀਏ ਤਾਂ ਸਾਲ 1504 ਦੇ ਵਿੱਚ ਅੱਜ ਦੇ ਹੀ ਦਿਨ ਇਟਲੀ ਦੇ ਫਲੋਰੈਂਸ ਸ਼ਹਿਰ ਵਿੱਚ ਮਹਾਨ ਕਲਾਕਾਰ ਮਾਈਕਲ ਏਂਜਲੋ ਦੀ ਬਣਾਈ ਵਿਸ਼ਵ ਪ੍ਰਸਿੱਧ ਮੂਰਤੀ ਡੇਵਿਡ ਸਟੈਚੂ ਆਫ ਡੇਵਿਡ ਨੂੰ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਭਾਰਤ ਦੀ ਸੁਰੱਖਿਆ ਦੇ ਲਿਹਾਜ਼ ਨਾਲ ਅੱਜ ਦਾ ਦਿਨ ਇੱਕ ਦਰਦਨਾਕ ਯਾਦ ਵੀ ਲੈ ਕੇ ਆਉਂਦਾ ਹੈ। 1962 ਵਿੱਚ ਅੱਜ ਦੇ ਹੀ ਦਿਨ ਚੀਨੀ ਸੈਨਾ ਨੇ ਭਾਰਤ ਦੇ ਉੱਤਰ ਪੂਰਬੀ ਸਰਹੱਦ ਨੂੰ ਪਾਰ ਕਰਕੇ ਭਾਰਤੀ ਇਲਾਕੇ ਵਿੱਚ ਘੁਸਪੈਠ ਕੀਤੀ ਜੋ ਬਾਅਦ ਵਿੱਚ ਭਾਰਤ ਚੀਨ ਜੰਗ ਦਾ ਕਾਰਨ ਬਣੀ। ਅੱਜ ਦੇ ਹੀ ਦਿਨ ਯੂਨੈਸਕੋ ਦੇ ਸੱਦੇ 'ਤੇ ਸਾਲ 1967 ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਲਿਟਰੇਸੀ ਡੇ ਮਨਾਇਆ ਗਿਆ, ਜਿਸ ਦਾ ਮਕਸਦ ਦੁਨੀਆ ਭਰ ਵਿੱਚੋਂ ਅਨਪੜ੍ਹਤਾ ਨੂੰ ਖਤਮ ਕਰਨਾ ਹੈ। ਕਰਤੱਵ ਪਥ ਦਾ ਉਦਘਾਟਨ ਭਾਰਤ ਦੇ ਆਧੁਨਿਕ ਇਤਿਹਾਸ ਦੇ ਉੱਤੇ ਜਦੋਂ ਅਸੀਂ ਝਾਤ ਮਾਰਦੇ ਹਾਂ ਤੇ 8 ਸਤੰਬਰ 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਦਿੱਲੀ ਦੇ ਇਤਿਹਾਸਕ ਰਾਜਪਥ ਦਾ ਨਾਮ ਬਦਲ ਕੇ ਨਵੇਂ ਬਣੇ ਕਰਤੱਵ ਪਥ ਦਾ ਉਦਘਾਟਨ ਅੱਜ ਦੇ ਦਿਨ ਕੀਤਾ ਗਿਆ ਸੀ 2022 ਦੇ ਵਿੱਚ। ਤੇ ਅੱਜ ਦੇ ਦਿਨ ਭਾਰਤੀ ਸੰਗੀਤ ਲਈ ਵੀ ਬਹੁਤ ਭਾਗਾਂ ਵਾਲਾ ਦਿਨ ਹੈ। 1926 ਦੇ ਵਿੱਚ ਅੱਜ ਦੇ ਦਿਨ ਆਸਾਮ ਦੇ ਮਹਾਨ ਗਾਇਕ ਗੀਤਕਾਰ ਅਤੇ ਭਾਰਤ ਰਤਨ ਭੁਪੇਨ ਹਾਜ਼ਰਿਕਾ ਦਾ ਜਨਮ ਹੋਇਆ ਸੀ ਤੇ 1933 ਦੇ ਵਿੱਚ

ਅੱਜ ਦੇ ਹੀ ਦਿਨ ਸੁਰਾਂ ਦੀ ਮਲਿਕਾ ਵਰਸਟਾਈਲ ਸਿੰਗਰ ਆਸ਼ਾ ਭੋਂਸਲੇ ਜੀ, ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਆਸ਼ਾ ਤਾਈ ਬੋਲਦੇ ਹਾਂ, ਵੀ ਉਹਨਾਂ ਦਾ ਵੀ ਜਨਮ ਹੋਇਆ ਸੀ, ਜਿਨ੍ਹਾਂ ਨੇ 8 ਦਹਾਕਿਆਂ ਤੱਕ ਆਪਣੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਅਤੇ ਇਹਨਾਂ ਸਭ ਬਾਰੇ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਤੁਸੀਂ ਮੇਰੇ ਨਾਲ ਠੀਕ 8 ਵਜੇ ਤੱਕ। ਤੁਹਾਡੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਅਸੀਂ ਸਾਂਝੀਆਂ ਕਰਾਂਗੇ। ਅਤੇ ਦੋਸਤੋ, ਅੱਜ ਦਾ ਦਿਨ ਨਾ 8 ਸਤੰਬਰ ਨੂੰ ਇੱਕ ਹੋਰ ਬਹੁਤ ਖਾਸ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ, ਵਰਲਡ ਫਿਜ਼ੀਓਥੈਰੇਪੀ ਡੇ, ਯਾਨੀ ਵਿਸ਼ਵ ਫਿਜ਼ੀਓਥੈਰੇਪੀ ਦਿਵਸ। ਅਤੇ ਅੱਜ ਦੇ ਦਿਨ ਨੂੰ ਮਨਾਉਣ ਦਾ ਸਭ ਤੋਂ ਵੱਡਾ ਮਕਸਦ ਸਾਡੀ ਸਿਹਤ ਵਿੱਚ ਫਿਜ਼ੀਓਥੈਰੇਪਿਸਟ ਦੇ ਯੋਗਦਾਨ ਨੂੰ ਸਲਾਮ ਕਰਨਾ ਹੈ। ਉਹ ਲੋਕ ਜੋ ਬਿਨਾਂ ਦਵਾਈਆਂ ਦੇ ਸਿਰਫ ਮੂਵਮੈਂਟ ਅਤੇ ਕਸਰਤ ਦੇ ਜ਼ਰੀਏ ਸਾਨੂੰ ਦਰਦ ਤੋਂ ਮੁਕਤੀ ਦਿਵਾਉਂਦੇ ਨੇ, ਸਾਡੀ ਹਿਲਜੁਲ ਨੂੰ ਬਹਾਲ ਕਰਦੇ ਨੇ ਅਤੇ ਸਾਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕਰਦੇ ਨੇ। ਜੇਕਰ ਇਸ ਦਿਨ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ 8 ਸਤੰਬਰ 1951 ਨੂੰ ਦੁਨੀਆ ਭਰ ਦੇ ਫਿਜ਼ੀਓਥੈਰੇਪਿਸਟਾਂ ਦੀ ਗਲੋਬਲ ਸੰਸਥਾ ਵਰਲਡ ਫਿਜ਼ੀਓਥੈਰੇਪੀ ਦੀ ਸਥਾਪਨਾ ਹੋਈ ਸੀ। ਇਸੇ ਦਿਨ ਦੀ ਯਾਦ ਵਿੱਚ ਸਾਲ 1996 ਵਿੱਚ ਅਧਿਕਾਰਿਤ ਤੌਰ 'ਤੇ ਪਹਿਲੀ ਵਾਰ ਵਰਲਡ ਫਿਜ਼ੀਓਥੈਰੇਪੀ ਡੇ ਮਨਾਇਆ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਦਿਨ ਹਰ ਸਾਲ ਲਗਾਤਾਰ ਮਨਾਇਆ ਜਾ ਰਿਹਾ। ਦੋਸਤੋ, ਇਸ ਸਾਲ ਲਈ 2026 ਲਈ ਜੋ ਇਸ ਦਿਨ ਨੂੰ ਮਨਾਉਣ ਦੀ ਥੀਮ ਰੱਖੀ ਗਈ ਹੈ ਉਹ ਹੈ ਕਾਰਡੀਓ ਵੈਸਕੁਲਰ ਡਿਜ਼ੀਜ਼ ਐਂਡ ਸਟ੍ਰੋਕ। ਇਸ ਦਾ ਮਤਲਬ ਹੈ ਕਿ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ, ਹਾਰਟ ਅਟੈਕ ਤੋਂ ਬਚਣ ਅਤੇ ਬ੍ਰੇਨ ਸਟ੍ਰੋਕ ਭਾਵ ਕਿ ਲਕਵੇ ਦੇ ਬਾਅਦ ਮਰੀਜ਼ਾਂ ਨੂੰ ਦੁਬਾਰਾ ਠੀਕ ਕਰਨ ਦੇ ਵਿੱਚ ਫਿਜ਼ੀਓਥੈਰੇਪੀ ਅਤੇ ਸਰੀਰਕ ਗਤੀਵਿਧੀਆਂ ਕਿੰਨੀ ਵੱਡੀ ਭੂਮਿਕਾ ਨਿਭਾਉਂਦੀਆਂ ਨੇ, ਉਸ ਬਾਰੇ ਜਾਣਕਾਰੀ ਵੱਧ ਤੋਂ ਵੱਧ ਸਾਂਝੀ ਕਰਨਾ। ਅਤੇ ਅੱਜ ਦੇ ਦਿਨ ਆਓ ਅਸੀਂ ਸਾਰੇ ਆਪਣੇ ਫਿਜ਼ੀਓਥੈਰੇਪਿਸਟ ਡਾਕਟਰਾਂ ਦਾ ਧੰਨਵਾਦ ਕਰੀਏ ਜੋ ਸਾਡੀ ਜ਼ਿੰਦਗੀ ਵਿੱਚ ਹਰਕਤ ਅਤੇ ਖੁਸ਼ੀਆਂ ਵਾਪਸ ਲਿਆਉਂਦੇ ਹਨ, ਕਿਉਂਕਿ ਯਾਦ ਰੱਖੋ ਮੂਵਮੈਂਟ ਹੀ ਲਾਈਫ ਹੈ। ਤਾਂ ਦੋਸਤੋ, ਇਹ ਤਾਂ ਸੀ 8 ਸਤੰਬਰ ਦੇ ਦਿਨ ਨਾਲ ਜੁੜੇ ਇਤਿਹਾਸ ਦੇ ਕੁਝ ਅਹਿਮ ਪੰਨੇ। ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਪਸੰਦ ਆਵੇਗੀ ਅਤੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਬਣੇ ਰਹੋਗੇ ਅਤੇ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਅਸੀਂ ਮਾਹਰਾਂ ਦੇ ਨਾਲ ਵੀ ਗੱਲ ਕਰਾਂਗੇ ਅਤੇ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਵੀ ਰਸਤਾ ਵੀ ਤਾਂ ਜਿਹੜਾ ਸਾਨੂੰ ਸੰਗੀਤਮਈ ਅਤੇ ਮਨੋਰੰਜਨ ਦੇ ਨਾਲ ਭਰਪੂਰ ਕਰਨਾ ਪਏਗਾ ਨਾ। ਅਤੇ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਗੀਤ ਦੇ ਵੱਲ। ਗੀਤ ਤੋਂ ਬਾਅਦ ਤੁਹਾਡੇ ਨਾਲ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਇਸੇ ਤਰ੍ਹਾਂ ਰਾਬਤਾ ਕਾਇਮ ਰੱਖਾਂਗੇ।

0: ਜੀ ਦੋਸਤੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਸੋਨੀ ਸਵੇਰ ਤੇ ਦੋਸਤੋ ਕਹਿੰਦੇ ਆ ਕਿ ਮੂਵਮੈਂਟ ਇਜ਼ ਲਾਈਫ ਯਾਨੀ ਹਰਕਤ ਹੀ ਜ਼ਿੰਦਗੀ ਹੈ ਤੇ ਜਦੋਂ ਤੱਕ ਸਰੀਰ ਵਿੱਚ ਹਰਕਤ ਹੈ ਉਦੋਂ ਤੱਕ ਹੀ ਤੰਦਰੁਸਤੀ ਹੈ ਇਸੇ ਹਰਕਤ ਅਤੇ ਸਰੀਰਕ ਰਵਾਨਗੀ ਨੂੰ ਬਰਕਰਾਰ ਰੱਖਣ ਦੇ ਵਿੱਚ ਫਿਜ਼ੀਓਥੈਰੇਪੀ ਸਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਇਸੇ ਖਾਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਤੇ ਮੌਜੂਦ ਹਨ ਫਿਜ਼ੀਓਥੈਰੇਪੀ ਦੇ ਮੰਨੇ ਪਰਮੰਨੇ ਮਾਹਰ ਡਾਕਟਰ ਰਾਜੂ ਸ਼ਰਮਾ ਜੀ ਜਿਨ੍ਹਾਂ ਦਾ 25 ਸਾਲਾਂ ਦਾ ਲੰਬਾ ਟੀਚਿੰਗ ਅਤੇ ਕਲੀਨਿਕਲ ਤਜਰਬਾ ਹੈ AVPT MPT ਅਤੇ PhD ਨੇ ਇਸ ਵੇਲੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਬਤੌਰ ਵਿਭਾਗ ਮੁਖੀ HOD ਸੇਵਾਵਾਂ ਨਿਭਾ ਰਹੇ ਨੇ ਤੇ ਡਾਕਟਰ ਸਾਹਿਬ ਦਾ ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਹੈਲੋ
1: ਹੈਲੋ ਹਾਂਜੀ ਨਮਸਕਾਰ ਮੈਮ
0: ਜੀ ਡਾਕਟਰ ਰਾਜੂ
1: ਸ਼ਰਮਾ ਕੋ ਵੀ ਮੇਰੀ ਤਰਫ ਸੇ ਨਮਸਤੇ
0: ਜੀ ਰਾਜੂ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਹੈਲੋ
1: ਹਾਂਜੀ ਮੈਮ
0: ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅੱਜ ਦੇ ਦਿਨ ਦੀਆਂ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ
1: ਹਾਂਜੀ ਹਾਂਜੀ ਮੈਮ ਅੱਜ ਵਰਲਡ ਫਿਜ਼ੀਓਥੈਰੇਪੀ ਡੇ ਹੈ ਤੇ ਆਪ ਸਭ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਮੈਮ
0: ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਇਹ ਦੱਸੋ ਕਿ ਆਮ ਇਨਸਾਨ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਫਿਜ਼ੀਓਥੈਰੇਪੀ ਦੀ ਕੀ ਅਹਿਮੀਅਤ ਹੈ ਕੀ ਇਹ ਸਿਰਫ ਹੱਡੀਆਂ ਜਾਂ ਮਾਸਪੇਸ਼ੀਆਂ ਦੇ ਦਰਦ ਦਾ ਇਲਾਜ ਹੈ
1: ਨਹੀਂ ਮੈਮ ਐਕਚੁਅਲੀ ਜੋ ਫਿਜ਼ੀਓਥੈਰੇਪੀ ਹੈ ਇਹਦਾ ਜਿਹੜਾ ਆਧਾਰ ਹੈ ਉਹ ਆਧਾਰ ਹੀ ਮੂਵਮੈਂਟ ਹੈ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਹਰਕਤ ਤੇ ਇਹ ਜਿਹੜੀ ਮੂਵਮੈਂਟ ਹੈ ਇਹ ਬੋਡੀ ਦੇ ਜਿੰਨੇ ਵੀ ਮਾਸਪੇਸ਼ੀਆਂ ਜੁਆਇੰਟਸ ਇਹਨਾਂ ਤੇ ਹੁੰਦੀ ਹੈ
0: ਜੀ
1: ਲੇਕਿਨ ਇਹਨਾਂ ਦਾ ਪ੍ਰਭਾਵ ਜਿਹੜੇ ਦੂਸਰੇ ਸਿਸਟਮ ਹੈ ਉਹਨਾਂ ਤੇ ਵੀ ਪੈਂਦਾ ਜਿਵੇਂ ਕਿ ਹਾਰਟ ਐਂਡ ਲੰਗਸ ਤੇ ਸਿਰਫ ਆਪਾਂ ਜੁਆਇੰਟ ਤੋਂ ਜੁੜੀ ਹੀ ਸਮੱਸਿਆ ਦੇ ਵਿੱਚ ਫਿਜ਼ੀਓਥੈਰੇਪੀ ਦਾ ਇਸਤੇਮਾਲ ਨਹੀਂ ਕਰ ਸਕਦੇ ਬਾਕੀ ਜਿਹੜੀ ਕੰਡੀਸ਼ਨਸ ਹੈ ਬਾਕੀ ਜਿਹੜੇ ਸਿਸਟਮਸ ਹੈ ਉਹਨਾਂ ਤੋਂ ਜੁੜੀ ਹੋਈ ਬਿਮਾਰੀਆਂ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਅਹਿਮ ਰੋਲ ਹੈ ਫਿਜ਼ੀਓਥੈਰੇਪੀ ਦਾ
0: ਜੀ ਡਾਕਟਰ ਸਾਹਿਬ ਜਦੋਂ ਅਸੀਂ ਅੱਜ ਦੇ ਦਿਨ ਦੇ ਉੱਤੇ ਇਤਿਹਾਸ ਦੇ ਉੱਤੇ ਇਸ ਦਿਨ ਦੇ ਝਾਤ ਮਾਰੀ ਤਾਂ ਅਸੀਂ ਦੇਖਿਆ ਕਿ 2026 ਦੇ ਵਿੱਚ ਜਿਹੜਾ ਆ ਅੱਜ ਦੇ ਇਸ ਦਿਨ ਨੂੰ ਮਨਾਉਣ ਦੇ ਲਈ ਇੱਕ ਖਾਸ ਥੀਮ ਰੱਖੀ ਗਈ ਹੈ ਦਿਲ ਦੀਆਂ ਬਿਮਾਰੀਆਂ ਅਤੇ ਬ੍ਰੇਨ ਸਟ੍ਰੋਕ ਇੱਕ ਫਿਜ਼ੀਓਥੈਰੇਪਿਸਟ ਹਾਰਟ ਅਟੈਕ ਦੇ ਖਤਰੇ ਨੂੰ ਰੋਕਣ ਅਤੇ ਸਟ੍ਰੋਕ ਭਾਵ ਕਿ ਲਕਵੇ ਤੋਂ ਬਾਅਦ ਮਰੀਜ਼ ਨੂੰ ਦੁਬਾਰਾ ਪੈਰਾਂ ਤੇ ਖੜਾ ਕਰਨ ਦੇ ਵਿੱਚ ਕਿਵੇਂ ਮਦਦ ਕਰਦਾ ਹੈ
1: ਹਾਂਜੀ ਮੈਮ ਇਸ ਸਾਲ ਦਾ ਜਿਹੜਾ ਥੀਮ ਹੈ ਉਹ ਇਹੀ ਹੈ ਰੋਲ ਆਫ ਫਿਜ਼ੀਓਥੈਰੇਪੀ ਐਂਡ ਫਿਜ਼ੀਕਲ ਐਕਟੀਵਿਟੀ ਇਨ ਪ੍ਰੀਵੈਂਸ਼ਨ ਮੈਨੇਜਮੈਂਟ ਐਂਡ ਰੀਹੈਬਿਲੀਟੇਸ਼ਨ ਆਫ ਕਾਰਡੀਓਵੈਸਕੁਲਰ ਡਿਜ਼ੀਜ਼ ਐਂਡ ਸਟ੍ਰੋਕ
0: ਜੀ
1: ਜਿਹੜੀ ਕਾਰਡੀਓਵੈਸਕੁਲਰ ਡਿਜ਼ੀਜ਼ ਹੈ ਮੈਮ ਇਹ ਇੱਕ ਬ੍ਰੌਡ ਟਰਮ ਹੈ ਅੰਬਰੇਲਾ ਟਰਮ ਹੈ ਮਤਲਬ ਦਿਲ ਔਰ ਜਿਹੜੀ ਬਲੱਡ ਵੈਸਲਸ ਹੈ ਉਹਨਾਂ ਦੇ ਨਾਲ ਸੰਬੰਧਿਤ ਸਾਰੀ ਬਿਮਾਰੀਆਂ ਤੇ ਇਹਨਾਂ ਦਾ ਕੋਈ ਇੱਕ ਕੌਜ਼ ਨਹੀਂ ਹੈਗਾ ਇਹਨਾਂ ਦੇ ਬਹੁਤ ਸਾਰੇ ਰਿਸਕ ਫੈਕਟਰ ਨੇ ਜਿਹਨਾਂ ਨੂੰ ਆਪਾਂ ਮੋਡੀਫਾਈ ਕਰ

ਚੱਲਦੇ ਆ। ਜਿਵੇਂ ਸਭ ਤੋਂ ਉੱਪਰ ਆਪਾਂ ਗੱਲ ਕਰੀਏ ਤਾਂ ਪਹਿਲਾ ਰਿਸਕ ਫੈਕਟਰ ਜਿਹੜਾ ਹੈ ਹਾਈ ਬਲੱਡ ਪ੍ਰੈਸ਼ਰ ਹੈ, ਦੂਸਰਾ ਕੋਲੈਸਟਰੋਲ, ਤੀਸਰਾ ਡਾਇਬਿਟੀਜ਼, ਓਬੇਸਿਟੀ, ਫਿਜ਼ੀਕਲ ਇਨਐਕਟੀਵਿਟੀ, ਸਟ੍ਰੈਸ। ਇਹਦੇ ਨਾਲ ਜਿੱਦਾਂ ਬਿਹੇਵੀਅਰਲ ਕੁਛ ਇਸ਼ੂਜ਼ ਨੇ, ਟੋਬੈਕੋ ਦਾ ਯੂਜ਼ ਯਾਨੀ ਕਿ ਸਮੋਕਿੰਗ, ਜਾਂ ਫਿਰ ਅਲਕੋਹਲ ਦਾ ਐਕਸੈਸਿਵ ਯੂਜ਼, ਇਹ ਸਾਰੇ ਮੋਡੀਫਾਈਬਲ ਰਿਸਕ ਫੈਕਟਰ ਹੈ। ਤੇ ਹੁਣ ਜਿਹੜੀ ਫਿਜ਼ੀਓਥੈਰੇਪੀ ਹੈ ਇਹ ਇੱਕ ਤਰੀਕੇ ਨਾਲ ਬ੍ਰਿਜ ਦਾ ਕੰਮ ਕਰਦੀ ਹੈ ਮੈਡੀਕਲ ਟ੍ਰੀਟਮੈਂਟ ਐਂਡ ਲੌਂਗ ਲਾਸਟਿੰਗ ਹਾਰਟ ਹੈਲਥ ਲਈ। ਫਿਜ਼ੀਓਥੈਰੇਪੀ ਚ ਜੋ ਪ੍ਰਿਸਕ੍ਰਾਈਬ ਐਕਸਰਸਾਈਜ਼ ਪ੍ਰੋਟੋਕੋਲ ਨੇ ਉਹ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਹਾਰਟ ਔਰ ਲੰਗਸ ਹੈ ਇਹਨਾਂ ਦੀ ਹੈਲਥ ਲਈ, ਇਹਨਾਂ ਨੂੰ ਲੌਂਗ ਲਾਸਟਿੰਗ ਹੈਲਥ ਪ੍ਰਮੋਸ਼ਨ ਲਈ ਬਹੁਤ ਇਫੈਕਟਿਵ ਨੇ। ਜਿਵੇਂ ਹੁਣ ਫਿਜ਼ੀਓਥੈਰੇਪੀ ਪ੍ਰੋਫੈਸ਼ਨ ਚ ਜਿਹੜਾ ਐਕਸਰਸਾਈਜ਼ ਪ੍ਰਿਸਕ੍ਰਿਪਸ਼ਨ ਵਾਲੀ ਮੈਂ ਗੱਲ ਕਰਦਾ, ਤੇ ਐਕਸਰਸਾਈਜ਼ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਚਾਰ ਮੁੱਖ ਉਹਦੇ ਕੰਪੋਨੈਂਟ ਹੈ। ਇੱਕ ਸਭ ਤੋਂ ਪਹਿਲੇ ਆਉਂਦੀ ਫ੍ਰੀਕੁਐਂਸੀ, ਮਤਲਬ ਆਪਾਂ ਵੀਕ ਦੇ ਵਿੱਚ ਕਿੰਨੇ ਦਿਨ ਕਰਨੀ ਚਾਹੀਦੀ ਹੈ। ਦੂਸਰੀ ਜਿਹੜੀ ਗੱਲ ਹੈ ਉਹ

0: ਜਿਵੇਂ ਹੁਣ ਫਿਜ਼ੀਓਥੈਰੇਪੀ ਪ੍ਰੋਫੈਸ਼ਨ ਚ ਜਿਹੜਾ ਐਕਸਰਸਾਈਜ਼ ਪ੍ਰਿਸਕ੍ਰਿਪਸ਼ਨ ਵਾਲੀ ਮੈਂ ਗੱਲ ਕਰਦਾ, ਤੇ ਐਕਸਰਸਾਈਜ਼ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਚਾਰ ਮੁੱਖ ਉਹਦੇ ਕੰਪੋਨੈਂਟ ਹੈ। ਇੱਕ ਸਭ ਤੋਂ ਪਹਿਲੇ ਆਉਂਦੀ ਫ੍ਰੀਕੁਐਂਸੀ, ਮਤਲਬ ਆਪਾਂ ਵੀਕ ਦੇ ਵਿੱਚ ਕਿੰਨੇ ਦਿਨ ਕਰਨੀ ਚਾਹੀਦੀ ਹੈ। ਦੂਸਰੀ ਜਿਹੜੀ ਗੱਲ ਹੈ ਉਹ ਇੰਟੈਂਸਿਟੀ ਦੀ ਹੈ, ਮਤਲਬ ਕਿੰਨੀ ਜ਼ੋਰ ਦੀ ਐਕਸਰਸਾਈਜ਼ ਦੀ ਲੋੜ ਹੈ। ਔਰ ਤੀਸਰਾ ਟਾਈਮ ਹੈ, ਡਿਊਰੇਸ਼ਨ ਟੋਟਲ ਵੀਕ ਮੇ। ਔਰ ਜੋ ਚੌਥਾ ਹੈ ਉਹ ਹੈ ਟਾਈਪ, ਕਿਸ ਤਰ੍ਹਾਂ ਦੀ ਐਕਸਰਸਾਈਜ਼ ਕਰਨੀ ਚਾਹੀਦੀ। ਤੇ ਇੱਕ ਜਿਹੜਾ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਹੈ, ਉਹ ਜਿਹੜਾ ਅਗਰ ਹੁਣ ਥੀਮ ਦੀ ਗੱਲ ਕਰੀਏ, ਜਿਹੜੀ ਕਾਰਡੀਓਵੈਸਕੁਲਰ ਡਿਜ਼ੀਜ਼ ਹੈ, ਜਿਹੜੇ ਵੀ ਐਟ ਰਿਸਕ ਨੇ ਕਾਰਡੀਓਵੈਸਕੁਲਰ ਡਿਜ਼ੀਜ਼ ਲਈ, ਉਹ ਇਹ ਜੋ ਐਕਸਰਸਾਈਜ਼ ਅਗਰ ਆਪਾਂ ਚਾਰ ਕੰਪੋਨੈਂਟ ਦੇ ਅੰਦਰ ਕਰਦੇ ਹਾਂ, ਤੇ ਉਹਨਾਂ ਨੂੰ ਰਿਸਕ ਦਾ ਖਤਰਾ ਰਿਡਿਊਸ ਹੋ ਜਾਂਦਾ। ਤੇ ਪਹਿਲਾਂ ਤੋਂ ਏਮ ਇਹੀ ਹੈ ਫਿਜ਼ੀਓਥੈਰੇਪੀ ਦਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ, ਕਿ ਇਹ ਜਿਹੜਾ ਖਤਰਾ ਹੈ ਜਿਸ ਕਰਕੇ ਕਾਰਡੀਓਵੈਸਕੁਲਰ ਡਿਜ਼ੀਜ਼ ਕਰਕੇ ਜਿਵੇਂ ਹਾਰਟ ਅਟੈਕ ਜਾਂ ਬ੍ਰੇਨ ਸਟ੍ਰੋਕ ਦੀ ਸੰਭਾਵਨਾ ਰਹਿੰਦੀ ਹੈ, ਉਹਨੂੰ ਕੰਮ ਕੀਤਾ ਜਾ ਸਕੇ।
1: ਮੋਬਾਇਲ ਇਹੀ ਸਭ ਕੁਛ ਗੈਜ਼ਟਸ ਦਾ ਜ਼ਮਾਨਾ ਹੈ, ਤੇ ਲੋਕ ਇਹਨਾਂ ਦੀ ਵਰਤੋਂ ਲੋੜ ਤੋਂ ਜ਼ਿਆਦਾ ਕਰਦੇ ਨੇ। ਤੇ ਜਦੋਂ ਕੰਪਿਊਟਰ ਮੋਬਾਈਲ ਵਰਤਣ ਕਰਕੇ ਲੋਕਾਂ ਦੇ ਵਿੱਚ ਫਿਰ ਗਰਦਨ, ਪਿੱਠ ਦਾ ਦਰਦ ਜਾਂ ਫਿਰ ਪੋਸਚਰ ਖਰਾਬ ਹੋਣ, ਡੈਸਕ ਹੰਪ ਦੀ ਸਮੱਸਿਆ ਬਹੁਤ ਵੱਧ ਗਈ ਹੈ। ਕੰਮ ਦੇ ਦੌਰਾਨ ਕਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ, ਆਪਣੇ ਪੋਸਚਰ ਨੂੰ ਕਿਵੇਂ ਸਹੀ ਕਰਨਾ ਚਾਹੀਦਾ ਹੈ?
0: ਹਾਂਜੀ, ਦੂਸਰਾ ਜਿਹੜਾ ਹੁਣ ਐਟ ਪ੍ਰੈਜੈਂਟ ਜਿਹੜਾ ਮੇਨ ਪ੍ਰੋਬਲਮ ਹੈ, ਇਹਨੂੰ ਆਪਾਂ ਟੈਕ ਨੈਕ ਵੀ ਕਹਿੰਦੇ ਹਾਂ ਕਾਮਨਲੀ, ਜਾਂ ਨਰਡ ਨੈਕ ਵੀ ਬੋਲਦੇ ਹਾਂ। ਇਹ ਓਬਵੀਅਸਲੀ ਜਿਹੜਾ ਆਪਣਾ ਮੋਬਾਈਲ ਹੈ ਜਾਂ ਲੈਪਟਾਪ ਹੈ ਜਾਂ ਦੂਸਰੇ ਗੈਜਟ ਹੈ, ਘੰਟੋ ਮੈਂ ਸਿਰਫ ਦੇਖਾ ਸਟੂਡੈਂਟ ਸੀ ਬਹੁਤ ਦੇਰ ਤੱਕ ਆਪਣਾ ਨੈਕ ਜਿਹੜੀ ਹੈ ਨਾ ਬੈਂਡ ਕਰਕੇ ਅੱਗੇ ਝੁਕਾ ਕੇ ਘੰਟੋ ਤੱਕ ਉਹਦੇ ਚ ਗੁੱਸੇ ਰਹਿੰਦੇ ਨੇ
1: ਜੀ।
0: ਔਰ ਉਸ ਕਰਕੇ ਜਿਹੜਾ ਨੈਕ ਦਾ ਪੋਸਚਰ ਬੈਂਡ ਰਹਿੰਦਾ, ਕਾਫੀ ਦੇਰ ਤੱਕ ਬੈਂਡ ਰਹਿੰਦਾ ਮੈਮ, ਤੇ ਜਿਹੜੇ ਨੈਕ ਦੇ ਬੈਕ ਵਾਲੇ ਮਸਲ ਹੈ ਉਹ ਸਟ੍ਰੈਚ ਹੋ ਜਾਂਦੇ ਹੈ, ਉਹ ਕਾਫੀ ਦੇਰ ਤੱਕ ਸਟ੍ਰੈਚ ਰਹਿੰਦੇ ਹੈ, ਔਰ ਧੀਰੇ ਧੀਰੇ ਉਹ ਸਟ੍ਰੈਚ ਵੀਕਨੈਸ ਦਾ ਸ਼ਿਕਾਰ ਹੋ ਜਾਂਦੇ ਹੈ, ਅਗਲੇ ਮਸਲ ਜਿਹੜੇ ਹੈ ਉਹ ਟਾਈਟ ਹੋਣਾ ਸ਼ੁਰੂ ਹੋ ਜਾਂਦੇ, ਤੇ ਨੈਕ ਦਾ ਪੋਸਚਰ ਚੇਂਜ ਹੋ ਜਾਂਦਾ। ਦਰਦ ਨੈਕ ਦੇ ਵਿੱਚ ਤੇ ਉਹ ਤੇ ਰਹਿੰਦਾ ਹੀ ਹੈ, ਮਾਸਪੇਸ਼ੀਆਂ 'ਚ ਵੀ ਰਹਿੰਦਾ, ਅਗਰ ਇਹਨੂੰ ਨਾ ਕਰੈਕਟ ਕੀਤਾ ਜਾਵੇ ਤੇ ਅੱਗੇ ਚੱਲ ਕੇ ਇਹ ਇੱਕ ਮਤਲਬ ਗੰਭੀਰ ਸਮੱਸਿਆ ਦਾ ਰੂਪ ਲੈ ਲੈਂਦੀ ਹੈ, ਜਿਹਦੇ 'ਚ ਨਰਵ ਵੀ ਇਨਵੋਲਵ ਹੋ ਜਾਂਦੀ ਹੈ। ਇਹਦੇ 'ਚ ਇਸ ਤੋਂ ਪਹਿਲੀ ਤਾਂ ਗੱਲ ਇਹੀ ਹੈ ਕਿ ਵੀ ਕੰਟੀਨਿਊਸਲੀ ਜਿਹੜਾ ਹੈ ਉਹ ਆਪਾਂ ਇਹ ਜਿਹੜੀ ਗੈਜਟਸ ਇਹਨਾਂ ਦੀ ਵਰਤੋਂ ਨਾ ਕਰੀਏ। ਦੂਜਾ ਇਹ ਹੈ ਕਿ ਅਗਰ ਆਪਾਂ ਨੂੰ ਆਪਣਾ ਕੰਪਲਸਰੀ ਹੈ, ਮੰਡੇਟਰੀ ਹੈ ਆਪਣੀ ਜੋਬ ਦੇ ਨਾਲ ਰਿਲੇਟਿਡ ਹੈ, ਤੇ ਫਿਰ ਉਹ ਆਈ ਦੇ ਲੈਵਲ ਤੇ ਕੁਛ ਇੱਦਾਂ ਦਾ ਜਦੋਂ ਆਪਾਂ ਐਰਗੋਨੋਮਿਕਸ ਬੋਲਦੇ ਹਾਂ ਫਿਜ਼ੀਓਥੈਰੇਪੀ 'ਚ, ਜਿਹੜਾ ਐਰਗੋਨੋਮਿਕਸ ਹੈ ਉਹਨੂੰ ਫੋਲੋ ਕਰੀਏ, ਟੇਬਲ ਤੇ ਮੋਬਾਈਲ ਨੂੰ ਫੜਨ ਦਾ ਵੀ ਆਈ ਲੈਵਲ ਤੇ ਫੜ ਕੇ ਗੱਲ ਕਰੀਏ, ਜਾਂ ਇੱਦਾਂ ਦਾ ਕੋਈ ਸਟੈਂਡ ਯੂਜ ਕਰੀਏ, ਜਾਂ ਲੈਪਟਾਪ ਲਈ ਵੀ ਇੱਦਾਂ ਦਾ ਕੋਈ ਟੇਬਲ ਟੋਪ ਯੂਜ ਕਰੀਏ, ਇਹਨਾਂ ਦੀ ਆਦਤ ਬਣਾਈਏ। ਨਾਲ ਨਾਲ ਇਹਨਾਂ ਦੇ ਨਾਲ ਨਾਲ ਇਹ ਤੇ ਜ਼ਰੂਰੀ ਹੈ, ਇਹਦੇ ਨਾਲ ਨਾਲ ਜਿਹੜੇ ਨੈਕ ਦੇ ਮਸਲਸ ਹੈ ਉਹਨਾਂ ਦੀ ਜਿਹੜੀ ਸਟਰੈਂਥਨਿੰਗ ਹੈ, ਔਰ ਜਿਹੜੇ ਫਰੰਟ ਦੇ ਮਸਲ ਹੈ ਉਹਨਾਂ ਦੀ ਸਟ੍ਰੈਚਿੰਗ ਹੈ। ਤੇ ਹੁਣ ਇਹ ਦੋ ਚੀਜ਼ਾਂ ਲਈ ਜ਼ਰੂਰੀ ਹੈ ਕਿ ਵੀ ਆਪਾਂ ਕਿਸੇ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਨੂੰ ਹੀ ਉਹਦੀ ਹੀ ਸਲਾਹ ਲਈਏ, ਔਰ ਇਹ ਪੋਸਚਰ ਦਾ ਜਿਹੜਾ ਪੋਸਚਰਲ ਰੀ ਐਜੂਕੇਸ਼ਨ ਆਪਾਂ ਇਹਨੂੰ ਕਹਿੰਦੇ ਹਾਂ, ਪੋਸਚਰਲ ਕਰੈਕਸ਼ਨ ਲਈ ਜਿਹੜੀ ਐਕਸਰਸਾਈਜ਼ ਹੈ ਉਹਨਾਂ ਨੂੰ ਅਗਰ ਆਪਾਂ ਰੂਟੀਨ 'ਚ ਲਈਏ, ਕਿਉਂਕਿ ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਜਿਹਦਾ ਪ੍ਰੋਫੈਸ਼ਨ ਹੀ ਹੈ ਅਗਰ ਲੈਪਟਾਪ ਤੇ ਜਾਂ ਡੈਸਕਟਾਪ ਤੇ ਕੰਮ ਕਰਨ ਦਾ, ਤੇ ਉਹਨੂੰ ਐਰਗੋਨੋਮਿਕਸ ਅਗਰ ਉਹ ਪ੍ਰੋਪਰਲੀ ਯੂਜ ਕਰਦਾ, ਤੇ ਇਹ ਜਿਹੜੀ ਸਮੱਸਿਆ ਆ ਰਹੀ ਹੈ ਟੈਕਨੀਕਲ ਪ੍ਰੋਬਲਮ, ਇਹਨਾਂ ਤੋਂ ਬਚਿਆ ਜਾ ਸਕਦਾ
1: ਜੀ। ਅਕਸਰ ਜਦੋਂ ਸਾਡੇ ਦਰਦ ਹੁੰਦੀ ਹੈ ਨਾ, ਤੇ ਇਹ ਦੇਖਿਆ ਜਾਂਦਾ ਹੈ ਆਮ ਘਰਾਂ ਦੇ ਵਿੱਚ ਕਿ ਪੇਨ ਕਿਲਰ ਜਿਹੜੀਆਂ ਉਹ ਖਾ ਲਈਆਂ ਜਾਂਦੀਆਂ ਨੇ। ਇਹਨਾਂ ਦਰਦ ਨਿਵਾਰਕ ਦਵਾਈਆਂ ਦੇ ਸੇਵਨ ਤੋਂ ਇਲਾਵਾ ਬਿਨਾਂ ਦਵਾਈਆਂ ਦੇ ਲੰਬੇ ਸਮੇਂ ਤੇ ਦਰਦ ਨੂੰ ਠੀਕ ਕਰਨ ਦੇ ਵਿੱਚ ਫਿਜ਼ੀਓਥੈਰੇਪੀ ਕਿਵੇਂ ਇੱਕ ਵਧੀਆ ਵਿਕਲਪ ਬਣ ਸਕਦਾ ਹੈ?
0: ਹਾਂਜੀ ਮੈਮ, ਇਹਦੇ 'ਚ ਜਿਵੇਂ ਮੈਂ ਦੱਸ ਰਿਹਾ ਸੀ ਕਿ ਸਭ ਤੋਂ ਪਹਿਲੇ ਤੋਂ ਜਿਹੜਾ ਇਹ ਪੋਸਚਰ ਹੈ ਇਹਨੂੰ ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ। ਪਹਿਲਾਂ ਤਾਂ ਇਹੀ ਹੈ, ਮਤਲਬ ਆਪਾਂ ਏਮ ਦੇ ਲੈਵਲ ਤੱਕ ਜਾਣ ਹੀ ਨਾ ਦੇਈਏ। ਅਗਰ ਹਾਫ ਐਨ ਆਵਰ ਜਾਂ 40 ਮਿੰਟ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਐਕਟੀਵਿਟੀ ਨੂੰ ਬ੍ਰੇਕ ਦੇ ਦਈਏ, ਇੱਕ ਤਾਂ ਇਹ ਪਹਿਲਾਂ ਹੈਗਾ। ਦੂਸਰਾ ਜਿਹੜਾ ਮਸਲ ਹੈ ਇਹਨਾਂ ਨੂੰ ਘਰ ਦੇ ਵਿੱਚ ਇਨਸਟੈਂਟ ਕਿ ਆਪਾਂ ਸਿੱਧੀ ਪੇਨ ਕਿਲਰ ਖਾ ਲਈਏ, ਤੇ ਇੱਕ ਮੋਇਸਟ ਹੀਟ ਜਿਹੜੀ ਹੈ ਉਹਦਾ ਵਰਤੋਂ ਕਰਕੇ ਮਸਲ ਦੇ ਜਿਹੜਾ ਇਹ

0: ਟਾਇਰਡਨੈਸ ਹੈ, ਸੋਰਨੈਸ ਹੈ, ਇਹਨੂੰ ਘੱਟ ਕੀਤਾ ਜਾ ਸਕਦਾ। ਉਸ ਤੋਂ ਬਾਅਦ ਫਿਰ ਜਿਹੜੀ ਸਿੰਪਲ ਨੈਕ ਦੀ ਐਕਸਰਸਾਈਜ਼ ਹੈ ਉਹਨੂੰ ਰੈਗੂਲਰ ਕਰਕੇ ਇਹ ਪੇਨ ਹੋਣ ਤੋਂ ਬਚਿਆ ਜਾ ਸਕਦਾ। ਅਗਰ ਆਪਾਂ ਕਿਸੇ ਫਿਜ਼ੀਓਥੈਰੇਪਿਸਟ ਨੂੰ ਕੰਸਲਟ ਕਰਦੇ ਹਾਂ ਤੇ ਉਧਰ ਫਿਰ ਜਿਹੜੀ ਇਲੈਕਟ੍ਰੋਥੈਰੇਪੀ ਦੀ ਮੋਡੈਲਿਟੀਜ਼ ਹੁੰਦੀਆਂ ਜਿਹੜਾ ਪੇਨ ਨੂੰ ਬਲੌਕ ਕਰਦੀਆਂ, ਘੱਟ ਕਰਦੀਆਂ, ਉਹਨਾਂ ਦਾ ਵੀ ਵਰਤੋਂ ਜਾਂ ਉਹਨਾਂ ਦਾ ਯੂਜ਼ ਵੀ ਕੀਤਾ ਜਾ ਸਕਦਾ। ਪਰ ਐਟ ਹੋਮ ਲੈਵਲ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੈ। ਰੈਸਟ ਫਰੋਮ ਦਾ ਕੰਟੀਨਿਊਸ ਐਕਟੀਵਿਟੀ, ਮਤਲਬ ਬ੍ਰੇਕ ਲੈਣਾ ਬਹੁਤ ਜ਼ਰੂਰੀ ਹੈ। ਦੂਸਰਾ, ਅਗਰ ਬਹੁਤ ਜ਼ਿਆਦਾ ਹੈ ਤੇ ਸਿੰਪਲ ਜਨਰਲ ਜਿਹਨੂੰ ਆਪਾਂ ਸਿੰਪਲ ਐਕਸਰਸਾਈਜ਼ ਕਹਿੰਦੇ ਹਾਂ, ਜਿਹੜੀ ਨੈਕ ਦੀ ਐਕਸਰਸਾਈਜ਼ ਹੈ, ਮੋਢੇ ਦੀ ਐਕਸਰਸਾਈਜ਼ ਹੈ, ਇਹਨਾਂ ਦੇ ਨਾਲ ਵੀ ਇਮੀਡੀਏਟਲੀ ਪੇਨ ਨੂੰ ਰਿਲੀਫ ਮਿਲ ਜਾਂਦਾ। ਤੀਸਰਾ, ਫਿਰ ਅਗਰ ਬਹੁਤ ਜ਼ਿਆਦਾ ਮਸਲ ਸੋਰਨੈਸ ਹੈ ਤੇ ਮੋਇਸ ਚੀਜ਼ ਦੀ ਵਰਤੋਂ ਕਰਕੇ ਆਪਾਂ ਪੇਨ ਕਿਲਰ ਤੋਂ ਬਚ ਸਕਦੇ
1: ਜੀ। ਕਈ ਵਾਰੀ ਡਾਕਟਰ ਸਾਹਿਬ ਅਸੀਂ ਦੇਖਦੇ ਆਏ ਨਾ ਕਿ ਲੋਕ ਸੋਸ਼ਲ ਮੀਡੀਆ ਨੂੰ ਦੇਖ ਕੇ ਖੁਦ ਹੀ ਘਰ ਦੇ ਵਿੱਚ ਮੁਸ਼ਕਿਲ ਕਸਰਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਬਤੌਰ ਐਕਸਪਰਟ ਤੁਸੀਂ ਕੀ ਸਲਾਹ ਦਿਓਗੇ ਕਿ ਖੁਦ ਸਟ੍ਰੈਚਿੰਗ ਕਰਨੀ ਚਾਹੀਦੀ ਹੈ ਜਾਂ ਫਿਰ ਕਦੋਂ ਤੁਰੰਤ ਕਿਸੇ ਪ੍ਰੋਫੈਸ਼ਨਲ ਫਿਜ਼ੀਓਥੈਰੇਪਿਸਟ ਦੇ ਕੋਲ ਸਾਨੂੰ ਜਾਣਾ ਚਾਹੀਦਾ ਹੈ?
0: ਇਹ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਮੈਮ, ਕਿਉਂਕਿ ਇਹ ਬੜਾ ਹੁਣ ਕਾਮਨ ਹੋ ਗਿਆ ਹੈ, ਸਾਰੇ ਜਿਹੜਾ ਹੈ ਉਹ ਮੀਡੀਆ ਨੂੰ ਕੰਸਲਟ ਕਰਦੇ ਆ। ਮੈਂ ਇਹਦੇ ਬਾਰੇ ਇੱਕ ਹੀ ਗੱਲ ਕਹੂੰਗਾ ਕਿ ਕੋਈ ਵੀ ਦੋ ਇੰਡੀਵਿਜੁਅਲ, ਦੋ ਜਿਹੜੇ ਇੰਡੀਵਿਜੁਅਲ ਪਰਸਨ ਹੈ ਉਹ ਇੱਕ ਜੇ ਨਹੀਂ ਹੈਗੇ, ਉਹਨਾਂ ਦੀ ਪ੍ਰੋਬਲਮ ਵੀ ਇੱਕ ਜੇ ਨਹੀਂ ਹੋ ਸਕਦੀ, ਉਹਨਾਂ ਦਾ ਜਿਹੜਾ ਰਿਸਪੋਂਸ ਹੈ ਬਾਡੀ ਦਾ ਟ੍ਰੀਟਮੈਂਟ ਨੂੰ ਵੀ ਇੱਕ ਜਿਹਾ ਨਹੀਂ ਹੋ ਸਕਦਾ। ਇਸ ਕਰਕੇ ਇਹ ਜਿਹੜਾ ਜਨਰਲ ਪ੍ਰੋਗਰਾਮ ਹੈ ਇਹ ਆਪਣੀ ਪ੍ਰੋਬਲਮ ਨੂੰ ਉਹਦੇ ਨਾਲ ਰਿਲੇਟ ਕਰਕੇ ਉਹਨੂੰ ਫੋਲੋ ਨਾ ਕੀਤਾ ਜਾਵੇ। ਕਿਉਂ? ਕਿਉਂਕਿ ਉਹਦੇ ਚ ਹੋ ਸਕਦਾ ਪੰਜ ਐਕਸਰਸਾਈਜ਼ ਚ ਦੋ ਐਕਸਰਸਾਈਜ਼ ਤੁਹਾਡੇ ਕੰਮ ਦੀ ਹੋਵੇ, ਲੇਕਿਨ ਹੋ ਸਕਦਾ ਤਿੰਨ ਐਕਸਰਸਾਈਜ਼ ਤੁਹਾਡੇ ਉਹ ਰਿਵਰਸ ਇਫੈਕਟ ਹੋ ਜਾਵੇ ਉਹਦਾ। ਤੇ ਇਸ ਕਰਕੇ ਜੋ ਅਗਰ ਤੁਸੀਂ ਦੇਖਦੇ ਵੀ ਹੋ ਤੇ ਕਿਹੜੀ ਸਹੀ ਹੈ ਕਿਹੜੀ ਗਲਤ ਹੈ, ਇਹਦੇ ਲਈ ਓਬਵੀਅਸਲੀ ਕੁਆਲੀਫਾਈਡ ਫਿਜ਼ੀਓ ਨੂੰ ਕੰਸਲਟ ਕਰ ਲੈਣਾ ਚਾਹੀਦਾ। ਉਹ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦਾ ਵੀ ਤੁਹਾਡੀ ਪ੍ਰੋਬਲਮ ਲਈ ਇਹਦੇ ਚ ਕਿਹੜਾ ਠੀਕ ਹੈ, ਤੁਹਾਡੇ ਲਈ ਕਿਹੜਾ ਠੀਕ ਰਹੇਗਾ। ਤੇ ਇਹ ਇੱਕਦਮ ਸਟ੍ਰਿਕਟਲੀ ਬਲਾਈਂਡਲੀ ਫੋਲੋ ਕਰਨਾ ਮੈਂ ਇਹਨੂੰ ਨਹੀਂ ਪ੍ਰਮੋਟ ਕਰਾਂਗਾ
1: ਜੀ। ਤੇ ਡਾਕਟਰ ਰਾਜੂ ਸ਼ਰਮਾ ਜੀ, ਹੁਣ ਅੱਜ ਦੇ ਅਖੀਰ ਦੇ ਵਿੱਚ ਅੱਜ ਦੇ ਇਸ ਖਾਸ ਦਿਨ ਤੇ ਆਕਾਸ਼ਵਾਣੀ ਜਲੰਧਰ ਦੇ ਸਰੋਤਿਆਂ ਨੂੰ ਤੰਦਰੁਸਤ ਰਹਿਣ ਦੇ ਲਈ ਕੋਈ ਇੱਕ ਗੋਲਡਨ ਹੈਲਥ ਟਿਪ ਜਾਂ ਮੂਲ ਮੰਤਰ ਤੁਸੀਂ ਕੀ ਦੇਣਾ ਚਾਹੋਗੇ ਜਾਂ ਤੁਹਾਡਾ ਕੀ ਸੰਦੇਸ਼ ਹੈ?
0: ਹਾਂਜੀ, ਮੈਂ ਇਸ ਮੌਕੇ ਤੇ ਇਹ ਕਹੂੰਗਾ ਕਿ ਪਹਿਲੀ ਗੱਲ ਤੇ ਇਹ ਹੈ ਕਿ ਵੀ ਜਿਹੜਾ ਆਧਾਰ ਹੈ ਫਿਜ਼ੀਓਥੈਰੇਪੀ ਦਾ ਉਹ ਮੂਵਮੈਂਟ ਹੀ ਹੈ। ਤੇ ਜਿੰਨੀ ਵੀ ਆਪਣੀ ਸੈਡੈਂਟਰੀ ਲਾਈਫ ਸਟਾਈਲਸ ਨੇ ਉਦੋਂ ਤੋਂ ਆਪਾਂ ਬ੍ਰੇਕ ਲਈਏ, ਚਾਹੇ ਥੋੜੀ ਦੇਰ ਸਹੀ, 15 to 20 minutes ਹੀ ਸਹੀ, ਡੇਲੀ ਫਿਜ਼ੀਕਲ ਐਕਟੀਵਿਟੀ ਉਹ ਆਪਣੀ ਰੂਟੀਨ ਦਾ ਹਿੱਸਾ ਬਣਾਈਏ। ਕਿਉਂ? ਕਿਉਂਕਿ ਇਹ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਸਿੰਪਲ ਜੀ, ਭਾਵੇਂ ਉਹ ਵਾਕ ਹੈ, ਭਾਵੇਂ ਉਹ ਸਿੰਪਲ ਜੋਗਿੰਗ ਹੈ ਜਾਂ ਸਟੈਟਿਕ ਸਾਈਕਲ ਹੀ ਹੈ, ਇਹ ਸਿੰਪਲ ਸਿੰਪਲ ਐਕਸਰਸਾਈਜ਼ ਤੁਹਾਨੂੰ, ਇਹ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ, ਇਹ ਜਿਹੜੀ ਥੀਮ ਹੈ ਹਾਰਟ ਅਟੈਕ ਜਾਂ ਬ੍ਰੇਨ ਸਟ੍ਰੋਕ, ਇਹਨਾਂ ਦਾ ਜਿਹੜਾ ਰਿਸਕ ਹੈ ਉਹ ਮਿਨੀਮਾਈਜ਼ ਕਰਨ ਚ ਕਾਫੀ ਮਦਦ ਕਰ ਸਕਦਾ ਹੈ। ਦੂਸਰਾ, ਲਾਈਫ ਸਟਾਈਲ ਹੈਬਿਟਸ ਜਿਹੜੀ ਹੈਗੀ ਹੈ, ਆਪਣਾ ਜਿਹੜਾ ਡਾਇਟਰੀ ਸਟਾਈਲ ਹੈਗਾ, ਡਾਇਟਰੀ ਜਿਹੜਾ ਪੈਟਰਨ ਹੈ, ਇਹਨੂੰ ਵੀ ਬਦਲਣ ਦੀ ਲੋੜ ਹੈ। ਡਾਇਟ ਦੇ ਵਿੱਚ ਆਪਾਂ ਵੈਜੀਟੇਬਲਸ ਔਰ ਫਰੂਟਸ ਨੂੰ ਐਡ ਕਰੀਏ। ਤੇ ਦੂਸਰਾ ਔਰ ਤੀਸਰੀ ਚੀਜ਼ ਹੈ ਸਟ੍ਰੈਸ। ਸਟ੍ਰੈਸ ਅੱਜ ਕੱਲ੍ਹ ਬੜਾ ਕਾਮਨ ਫੈਕਟਰ ਹੈ, ਤੇ ਸਟ੍ਰੈਸ ਫਰੀ ਰਹਿਣ ਲਈ ਵੀ ਫਿਜ਼ੀਓਥੈਰੇਪੀ ਚ ਜਿਹੜਾ ਪ੍ਰੋਗਰੈਸਿਵ ਰਿਲੈਕਸੇਸ਼ਨ ਐਕਸਰਸਾਈਜ਼ ਨੇ ਇਹ ਕਾਫੀ ਕਾਰਗਰ ਨੇ। ਮੇਰਾ ਸਲੋਗਨ ਇਹੀ ਹੈ, ਯੂ ਫੀਲ ਬੈਟਰ, ਮੂਵ ਬੈਟਰ ਐਂਡ ਬੀ ਬੈਟਰ।
1: ਜੀ, ਥੈਂਕ ਯੂ ਸੋ ਮਚ ਜੀ ਡਾਕਟਰ ਰਾਜੂ ਸ਼ਰਮਾ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇੰਨੀ ਕੀਮਤੀ ਸਿਹਤ ਸੰਦੇਸ਼ ਆਪਣਾ ਸਾਂਝਾ ਕੀਤਾ, ਆਪਣੇ ਐਕਸਪੀਰੀਅੰਸ ਸਾਂਝੇ ਕੀਤੇ, ਸੋ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ।
0: ਥੈਂਕ ਯੂ ਮੈਮ
1: ਜੀ। ਇਹ ਸੀ ਡਾਕਟਰ ਰਾਜੂ ਸ਼ਰਮਾ ਜੀ, ਜੋ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਫਿਜ਼ੀਓਥੈਰੇਪੀ ਵਿਭਾਗ ਦੇ HOD ਦੇ ਬਤੌਰ ਸੇਵਾਵਾਂ ਦੇ ਰਹੇ ਨੇ, ਤੇ ਕਲੀਨਿਕਲ ਐਕਸਪੀਰੀਅੰਸ ਵੀ ਉਹਨਾਂ ਨੂੰ 25 ਸਾਲ ਤੋਂ ਜ਼ਿਆਦਾ ਟੀਚਿੰਗ ਅਤੇ ਕਲੀਨਿਕਲ ਐਕਸਪੀਰੀਅੰਸ ਹੈ। ਦੋਸਤੋ, ਯਾਦ ਰੱਖੋ ਕਿ ਦਵਾਈਆਂ ਨਾਲੋਂ ਸਰੀਰ ਦੀ ਕੁਦਰਤੀ ਹਰਕਤ ਹੀ ਅਸਲੀ ਜ਼ਿੰਦਗੀ ਹੈ, ਜਿਵੇਂ ਸਾਨੂੰ ਡਾਕਟਰ ਸਾਹਿਬ ਨੇ ਕਿਹਾ। ਆਓ ਅਸੀਂ ਵੀ ਆਪਣੀ ਸਿਹਤ ਦਾ ਖਿਆਲ ਰੱਖੀਏ ਅਤੇ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਦਾ। ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ, ਅਤੇ ਨਾਲ ਦੀ ਨਾਲ ਵੀ ਮੂਵਮੈਂਟ ਜੇਕਰ ਕਰਨੀ ਚਾਹੋ ਤਾਂ ਡਾਂਸ ਵੀ ਇੱਕ ਵਧੀਆ ਜ਼ਰੀਆ ਹੈ ਸਰੀਰ ਦੇ ਵਿੱਚ ਮੂਵਮੈਂਟ ਨੂੰ ਲਿਆਉਣ ਦਾ ਅਤੇ ਕਰਨ ਦਾ।

ਜਸਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਖੂਬਸੂਰਤ ਗੀਤਾਂ ਦੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸਿਹਤ ਨੂੰ ਲੈ ਕੇ ਖਾਸ ਦਿਨਾਂ ਨੂੰ ਲੈ ਕੇ ਆਪਣੇ ਆਲੇ ਦੁਆਲੇ ਨੂੰ ਲੈ ਕੇ ਤੇ ਜਦੋਂ ਅਸੀਂ ਖਾਸ ਦਿਨਾਂ ਦੀ ਗੱਲ ਕਰਦੇ ਹਾਂ ਅਸੀਂ ਜਿਵੇਂ ਇਤਿਹਾਸ ਦੇ ਵਿੱਚ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਅੱਜ ਦੁਨੀਆ ਭਰ ਦੇ ਵਿੱਚ ਅਸੀਂ ਕੌਮਾਂਤਰੀ ਸਾਖਰਤਾ ਦਿਵਸ ਮਨਾ ਰਹੇ ਹਾਂ ਸਾਲ 1967 ਦੇ ਵਿੱਚ ਯੂਨੈਸਕੋ ਵੱਲੋਂ ਸ਼ੁਰੂ ਕੀਤਾ ਗਿਆ ਇਹ ਦਿਨ ਅੱਜ ਆਪਣੀ 60ਵੀਂ ਵਰ੍ਹੇਗੰਢ ਮਨਾ ਰਿਹਾ ਹੈ ਜਿਸ ਦਾ ਇਸ ਵਾਰ ਦਾ ਥੀਮ ਹੈ ਲਿਟਰੇਸੀ ਫਾਰ ਪੀਪਲ ਦਾ ਪਲੈਨਟ ਐਂਡ ਪ੍ਰੋਸਪੈਰਿਟੀ ਯਾਨੀ ਲੋਕਾਂ ਧਰਤੀ ਅਤੇ ਖੁਸ਼ਹਾਲੀ ਲਈ ਸਾਖਰਤਾ ਦੋਸਤੋ ਸਿੱਖਿਆ ਕੋਈ ਲਗਜ਼ਰੀ ਨਹੀਂ ਬਲਕਿ ਹਰ ਇਨਸਾਨ ਦਾ ਇੱਕ ਮੁੱਢਲਾ ਅਧਿਕਾਰ ਹੈ ਤੇ ਇਸੇ ਸਿੱਖਿਆ ਦੇ ਚਾਨਣ ਨੂੰ ਸਰਹੱਦੀ ਖੇਤਰ ਦੇ ਅਤੇ ਪਛੜੇ ਇਲਾਕਿਆਂ ਦੇ ਬੱਚਿਆਂ ਤੱਕ ਪਹੁੰਚਾਉਣ ਵਾਲੀ ਇੱਕ ਬਹੁਤ ਹੀ ਖਾਸ ਸ਼ਖਸੀਅਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਤੇ ਮੌਜੂਦ ਹੈ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਅੱਜ ਦੇ ਖਾਸ ਮਹਿਮਾਨ ਸਟੇਟ ਅਤੇ ਨੈਸ਼ਨਲ ਅਵਾਰਡੀ ਫਿਰੋਜ਼ਪੁਰ ਦੇ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਅਤੇ ਬੀਤੇ 19 ਸਾਲਾਂ ਤੋਂ ਸਿੱਖਿਆ ਅਤੇ ਵਾਤਾਵਰਨ ਦੇ ਸੁਧਾਰ ਲਈ ਕੰਮ ਕਰ ਰਹੀ ਐਨ ਜੀ ਓ ਐਗਰੀਟ ਫਾਊਂਡੇਸ਼ਨ ਦੇ ਫਾਊਂਡਰ ਤੇ ਪ੍ਰੈਜ਼ੀਡੈਂਟ ਪ੍ਰਿੰਸੀਪਲ

0: ਡਾਕਟਰ ਸਤਿੰਦਰ ਸਿੰਘ ਜੀ ਦਾ। ਹੈਲੋ।
1: ਹਾਂਜੀ, ਸਤਿ ਸ੍ਰੀ ਅਕਾਲ ਮੈਮ
0: ਜੀ। ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤਾਂ ਮੇਰੀ ਆਲ ਇੰਡੀਆ ਰੇਡੀਓ ਜਲੰਧਰ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਕੌਮਾਂਤਰੀ ਸਾਖਰਤਾ ਦਿਵਸ ਦੀਆਂ ਸਿੱਖਿਆ ਦੇ ਖੇਤਰ ਦੇ ਨਾਲ ਜੁੜੀਆਂ ਹੋਈਆਂ ਸਮੁੱਚੀਆਂ ਸ਼ਖਸੀਅਤਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਜੀ ਪ੍ਰਿੰਸੀਪਲ ਸਾਹਿਬ, ਜਦੋਂ ਅਸੀਂ ਅੱਜ ਦੇ ਡਿਜੀਟਲ ਜ਼ਮਾਨੇ ਦੀ ਗੱਲ ਕਰਦੇ ਹਾਂ ਤਾਂ ਸਾਖਰਤਾ ਦੀ ਕੀ ਪਰਿਭਾਸ਼ਾ ਹੈ? ਸਿਰਫ ਲਿਖਣਾ ਪੜ੍ਹਨਾ ਆਉਣਾ ਹੀ ਕਾਫੀ ਹੈ ਜਾਂ ਡਿਜੀਟਲ ਅਤੇ ਫਾਈਨੈਂਸ਼ੀਅਲ ਲਿਟਰੇਸੀ ਵੀ ਉਨੀ ਹੀ ਜ਼ਰੂਰੀ ਹੋ ਗਈ ਹੈ ਜਿੰਨੀ ਕਿ ਪੜ੍ਹਾਈ, ਕਿਤਾਬੀ ਪੜ੍ਹਾਈ ਲਿਖਾਈ?
1: ਦੇਖੋ, ਜਦੋਂ ਤੋਂ ਇਹ ਕੌਮਾਂਤਰੀ ਸਾਖਰਤਾ ਦਿਵਸ ਮਨਾਇਆ ਜਾ ਰਿਹਾ ਹੈ ਜੀ, ਉਸ ਸਮੇਂ ਜਦੋਂ ਜ਼ਰੂਰਤ ਸੀ ਉਹ ਸੀ ਕਿ PR, ਲਿਖਣ ਪੜ੍ਹਨ ਤੇ ਗਿਣਤੀ ਕਰਨ ਦੀ। ਸਮੇਂ ਦੇ ਨਾਲ ਨਾਲ ਬਦਲਾਵ ਹੋਏ, ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਿੱਖਿਆ ਸਾਖਰਤਾ ਹੈ ਉਹਦਾ ਦਾਇਰਾ ਬੜਾ ਵਿਕਸਿਤ ਹੋ ਗਿਆ। ਅੱਜ ਜ਼ਰੂਰਤ ਹੈ ਕਿ ਜੋ ਸਾਨੂੰ ਗਿਆਨ ਦਿੱਤਾ ਜਾ ਰਿਹਾ ਉਹਨੂੰ ਅਸੀਂ ਸਮਝਣ ਦੀ ਸ਼ਕਤੀ ਪੈਦਾ ਕਰੀਏ, ਉਹਨੂੰ ਪਰਖਣ ਦੀ ਪੈਦਾ ਕਰੀਏ ਅਤੇ ਸੁਚੱਜੇ ਢੰਗ ਨਾਲ ਸੰਚਾਰ ਕਰਨ ਦੀ ਜਿਹੜੀ ਸਮਰੱਥਾ ਹੈ ਨਾ ਜਦੋਂ ਸਾਡੇ ਚ ਆਏਗੀ ਤਾਂ ਮੈਂ ਸਮਝਦਾ ਕਿ ਉਸ ਸਮੇਂ ਸਾਨੂੰ ਇੱਕ ਸਾਖਰ ਇਨਸਾਨ ਮੰਨਿਆ ਜਾਏਗਾ ਕਿ ਅਸੀਂ ਆਪਣੇ ਡਿਊਟੀ ਪ੍ਰਤੀ, ਆਪਣੇ ਰਾਈਟਸ ਪ੍ਰਤੀ ਤੇ ਆਪਣੀਆਂ ਜਿਹੜੀਆਂ ਸਾਡੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਜਦੋਂ ਸਮਝਾਂਗੇ ਤੇ ਇਸ ਡਿਜੀਟਲ ਯੁੱਗ ਦੇ ਵਿੱਚ ਉਹੀ ਇਨਸਾਨ ਜਿਹੜਾ ਉਹ ਸਾਖਰ ਕਹਾਏਗਾ ਜੀ।
0: ਜੀ, ਤੇ ਸਾਡੇ ਦੇਸ਼ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਜੋ ਨਵੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ, ਨਵੇਂ ਕਦਮ ਚੁੱਕੇ ਜਾ ਰਹੇ ਨੇ, ਉਹ ਜ਼ਮੀਨੀ ਪੱਧਰ ਤੇ ਬੱਚਿਆਂ ਨੂੰ ਕਿੰਨਾ ਕੁ ਫਾਇਦਾ ਪਹੁੰਚਾ ਰਹੇ ਨੇ, ਇਸ ਬਾਰੇ ਵੀ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਜਾਣਕਾਰੀ ਦਿਓ।
1: ਦੇਖੋ, ਮੌਜੂਦਾ ਸਮੇਂ ਦੇ ਵਿੱਚ ਸਰਕਾਰਾਂ ਨੇ ਇਸ ਚੀਜ਼ ਨੂੰ ਸਮਝ ਲਿਆ ਕਿ ਅਸੀਂ ਜੇ ਦੇਸ਼ ਦਾ ਆਰਥਿਕ ਵਿਕਾਸ ਕਰਨਾ ਹੈ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਦੇਸ਼ ਦੇ ਸਿੱਖਿਆ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰੀਏ। ਉਸ ਦੇ ਲਈ ਜਿੱਥੇ ਕੇਂਦਰ ਸਰਕਾਰ ਯਤਨਸ਼ੀਲ ਹੈ ਸਿੱਖਿਆ ਦੇ ਸੁਧਾਰ ਦੇ ਲਈ, ਉੱਥੇ ਸੂਬਾ ਸਰਕਾਰਾਂ ਵੀ ਜਿਹੜੀਆਂ ਨੇ ਸਮੇਂ ਸਮੇਂ ਤੇ ਅਜਿਹੇ ਉਪਰਾਲੇ ਕਰ ਰਹੇ ਨੇ ਜਿਹਦੇ ਚ ਜ਼ਮੀਨੀ ਪੱਧਰ ਤੇ ਕਾਫੀ ਬਦਲਾਅ ਆ ਰਹੇ ਨੇ। ਜੇ ਕੇਂਦਰ ਸਰਕਾਰ ਨੇ PM ਸ਼੍ਰੀ ਸਕੂਲ ਸ਼ੁਰੂ ਕੀਤੇ ਹੈ ਤਾਂ ਉਹਦੇ ਨਾਲ ਕਾਫੀ ਬਦਲਾਵ ਆਇਆ ਉਹਨਾਂ ਸਕੂਲਾਂ ਦੇ ਵਿੱਚ, ਤੇ ਸਾਡੀ ਸੂਬਾ ਸਰਕਾਰ ਨੇ ਸਕੂਲ ਆਫ ਐਮੀਨੈਂਸ ਸ਼ੁਰੂ ਕੀਤੇ ਨੇ। ਉਹਨਾਂ ਦੇ ਨਾਲ ਕੱਲਾ ਕੁਆਂਟੀਟੇਟਿਵ ਡਿਵੈਲਪਮੈਂਟ ਨਹੀਂ ਹੋਈ, ਕੁਆਲਿਟੀ ਐਜੂਕੇਸ਼ਨ ਵੱਲ ਕਦਮ ਵਧੇ ਨੇ। ਅੱਜ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ JEE ਨੀਟ ਵਰਗੇ ਟੈਸਟ ਕਲੀਅਰ ਕਰਕੇ ਚੰਗੇ ਚੰਗੇ ਜਿਹੜੇ ਪ੍ਰੋਫੈਸ਼ਨਲ ਕੋਰਸਾਂ ਦੇ ਵਿੱਚ ਦਾਖਲਾ ਲੈ ਰਹੇ ਨੇ। ਇਹ ਮੈਂ ਸਮਝਦਾ ਕਿ ਇੱਕ ਬਦਲਾਵ ਦੀ ਜਿਹੜੀ ਹੈ ਉਹ ਇੱਕ ਨੀਂਹ ਰੱਖੀ ਗਈ ਹੈ, ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜ਼ਰੂਰ ਜਿਹੜੇ ਨੇ ਉਹ ਚੰਗੇ ਨਤੀਜੇ ਸਾਹਮਣੇ ਆਉਣਗੇ
0: ਜੀ। ਤੇ ਡਾਕਟਰ ਸਤਿੰਦਰ ਸਿੰਘ ਜੀ, ਜਦੋਂ ਅਸੀਂ ਦੇਖਦੇ ਹਾਂ ਕਿ ਬੱਚੇ ਪੜ੍ਹਾਈ ਸ਼ੁਰੂ ਵਿੱਚ ਤਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਕਰ ਲੈਂਦੇ ਨੇ ਪਰ ਬਾਅਦ ਵਿੱਚ ਉਹ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਜਿਹੜਾ ਆ ਆਪਣਾ ਲਗਾ ਰੱਖਦੇ ਨੇ, ਸਰਕਾਰੀ ਸਕੂਲਾਂ ਦੇ ਵਿੱਚ ਅਜਿਹਾ ਕੀ ਬਦਲਾਅ ਕਰਨ ਦੀ ਲੋੜ ਹੈ ਕਿ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਬਰਾਬਰ ਦੀ ਮਿਆਰੀ ਸਿੱਖਿਆ ਮਿਲ ਸਕੇ?
1: ਦੇਖੋ, ਇੱਕ ਸਮਾਜ ਦੇ ਨਾਮ ਵਿੱਚ ਇੱਕ ਰੁਝਾਨ ਬਣ ਗਿਆ, ਇੱਕ ਮਾਪਿਆਂ ਦਾ ਇੱਕ ਇਹ ਵਿਚਾਰ ਮਿਲ ਗਿਆ ਕਿ ਉਸ ਪਰਿਵਾਰ ਦਾ ਬੱਚਾ ਪ੍ਰਾਈਵੇਟ ਸਕੂਲ ਜਾ ਰਿਹਾ, ਮੈਂ ਵੀ ਪ੍ਰਾਈਵੇਟ ਸਕੂਲ 'ਚ ਭੇਜਣਾ। ਲੇਕਿਨ ਜੇ ਅੱਜ ਮੌਜੂਦਾ ਤੌਰ ਦੇ ਵਿੱਚ ਸਰਕਾਰੀ ਸਕੂਲਾਂ ਵੱਲ ਧਿਆਨ ਦੇਈਏ ਨਾ, ਨਤੀਜੇ ਜਿਹੜੇ ਨੇ ਬੜੇ ਬਰੀਕੀ ਦੇ ਨਾਲ ਵਿਸ਼ਲੇਸ਼ਣ ਕਰੀਏ ਤਾਂ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਕਿਸੇ ਪੱਖੋਂ ਵੀ ਘੱਟ ਗਏ। ਮੈਂ ਸਰਹੱਦੀ ਖੇਤਰ ਦੇ ਵਿੱਚ ਕਾਫੀ ਲੰਬਾ ਸਮਾਂ ਕੰਮ ਕੀਤਾ, ਉੱਥੇ ਅੱਜ ਵੀ ਜਿਹੜੇ ਬਹੁ ਗਿਣਤੀ ਬੱਚੇ ਹੈ ਨਾ ਜੀ, ਉਹ ਸਰਕਾਰੀ ਸਕੂਲਾਂ ਨਾਲ ਜੁੜੇ ਹੋਏ ਆ। ਪਰ ਉਹਨਾਂ ਬੱਚਿਆਂ ਦੇ ਵਿੱਚੋਂ ਵੀ ਕਈ ਬੱਚਿਆਂ ਨੇ ਇਹੋ ਜਿਹੀਆਂ ਵਿਲੱਖਣ ਪ੍ਰਾਪਤੀਆਂ ਕੀਤੀਆਂ ਨੇ ਕਿ ਇਹਦੇ ਨਾਲ ਉਹ ਪ੍ਰਾਈਵੇਟ ਸਕੂਲਾਂ ਨੂੰ ਵੀ ਉਹਨਾਂ ਨੇ ਮਾਤ ਦਿੱਤੀ ਹੈ। ਨੋ ਡਾਊਟ ਕਿ ਪ੍ਰਾਈਵੇਟ ਸਕੂਲ ਵੀ ਚੰਗਾ ਕੰਮ ਕਰ ਰਹੇ ਆ, ਲੇਕਿਨ ਅੱਜ ਜਿਹੜੀ ਉਹ ਇੱਕ ਮਿੱਥ ਬਣਿਆ ਹੋਇਆ ਸੀ ਕਿ ਬੱਚਾ ਤਾਂ ਹੀ ਤਰੱਕੀ ਕਰੇਗਾ, ਬੱਚਾ ਤਾਂ ਹੀ ਅੱਗੇ ਕਾਮਯਾਬ ਹੋਏਗਾ ਜੇ ਪ੍ਰਾਈਵੇਟ ਸਕੂਲ 'ਚ ਪੜ੍ਹੇਗਾ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਸਰਕਾਰਾਂ ਦੇ ਸਹੂਲਤਾਂ ਦੇ ਕੇ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਚੌਕ ਤੋਂ ਹਟ ਕੇ ਇੰਟਰੈਕਟਿਵ ਪੈਨਲ ਤੱਕ ਜਿਹੜੀ ਆ ਉਹ ਪੜ੍ਹਾਈ ਹੋ ਰਹੀ ਆ। ਬੱਚੇ AI ਦੇ ਨਾਲ ਜੁੜ ਰਹੇ ਆ, ਬੱਚੇ ਕੰਪਿਊਟਰ ਐਜੂਕੇਸ਼ਨ ਦੇ ਨਾਲ ਜੁੜ ਰਹੇ ਆ। ਕਾਫੀ ਬਦਲਾਅ ਜਿਹੜੇ ਨੇ ਉਹ ਆ ਰਹੇ ਨੇ। ਹੁਣ ਲੋਕਾਂ ਨੂੰ ਮਾਨਸਿਕ ਤਾਂ ਬਦਲਣੀ ਪਏਗੀ ਸਰਕਾਰੀ ਸਕੂਲਾਂ ਦੇ ਪੜ੍ਹਾਈ ਦੇ ਪੱਖੋਂ, ਕਿਸੇ ਪੱਖੋਂ ਵੀ ਹੁਣ ਜਿਹੜੀ ਆ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਕਮੀ ਦੇਖਣ ਨੂੰ ਮਿਲ ਗਈ ਹੈ
0: ਜੀ। ਡਾਕਟਰ ਸਤਿੰਦਰ ਸਿੰਘ ਜੀ, ਤੁਹਾਡੀਆਂ ਗੱਲਾਂ ਤੋਂ ਜਿਵੇਂ ਅਸੀਂ ਅੰਦਾਜ਼ਾ ਲਗਾ ਰਹੇ ਹਾਂ ਕਿ ਸਿੱਖਿਆ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਆ ਰਹੀ ਹੈ ਨਾ, ਪਰ ਫਿਰ ਵੀ ਅਸੀਂ ਜਦੋਂ ਆਪਣੇ ਆਲੇ ਦੁਆਲੇ ਝਾਤ ਮਾਰਦੇ ਹਾਂ ਤੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਡਰੋਪ

0: ਡ੍ਰੌਪਆਊਟ ਸਾਨੂੰ ਸਾਹਮਣੇ ਨਜ਼ਰ ਆਉਂਦਾ ਹੈ। ਬਹੁਤ ਸਾਰੇ ਬੱਚੇ ਅਜਿਹੇ ਨੇ ਜੋ ਪੜ੍ਹਨਾ ਸ਼ੁਰੂ ਤਾਂ ਕਰਦੇ ਨੇ, ਸਕੂਲਾਂ ਵਿੱਚ ਜਾਣਾ ਸ਼ੁਰੂ ਤਾਂ ਕਰਦੇ ਨੇ, ਪਰ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਹੀ ਆਪਣੀ ਪੜ੍ਹਾਈ ਛੱਡ ਦਿੰਦੇ ਨੇ। ਬੱਚਿਆਂ ਨੂੰ ਸਕੂਲ ਦੇ ਵਿੱਚ ਟਿਕਾ ਕੇ ਰੱਖਣ ਦੇ ਲਈ, ਖਾਸ ਕਰਕੇ ਜੇਕਰ ਅਸੀਂ ਦੇਖੀਏ ਸਾਡੇ ਸਮਾਜ ਦੇ ਵਿੱਚ ਲੜਕੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਲਈ ਕਿਹੋ ਜਿਹੇ ਕਦਮ ਤੁਸੀਂ ਚਾਹੁੰਦੇ ਹੋ ਕਿ ਮਾਂ ਬਾਪ ਵੱਲੋਂ ਜਾਂ ਸਮਾਜ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਹੋ ਜਿਹੇ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਨੇ?
1: ਦੇਖੋ, ਜੇ ਆਪਾਂ ਅੱਜ ਕੌਮਾਂਤਰੀ ਸਾਖਰਤਾ ਦਿਵਸ ਮਨਾ ਰਹੇ ਹਾਂ, ਤੇ ਜੇ ਦਿਨ ਮਨਾਉਣਾ ਤਾਂ ਹੀ ਸਫਲ ਹੈ, ਤਾਂ ਹੀ ਸਾਰਥਕ ਹੈ ਕਿ ਕੋਈ ਵੀ ਬੱਚਾ ਸਾਡਾ ਜਿਹੜਾ ਦੇਸ਼ ਦਾ ਭਵਿੱਖ ਉਹ ਸਕੂਲ ਤੋਂ ਬਾਹਰ ਨਾ ਹੋਏ, ਤੇ ਜੇ ਸਕੂਲ ਚ ਆ ਗਿਆ ਤਾਂ ਉਹ ਆਪਣੀ ਐਜੂਕੇਸ਼ਨ ਜਿਹੜੀ ਆ ਕੰਪਲੀਟ ਕਰਕੇ ਸਕੂਲ ਚੋਂ ਨਿਕਲੇ। ਲੇਕਿਨ ਬੜੇ ਅਜਿਹੇ ਕਾਰਨ ਨੇ ਜਿਨ੍ਹਾਂ ਕਰਕੇ ਬੱਚਾ ਜਿਹੜਾ ਉਹ ਸਕੂਲਾਂ ਦੇ ਵਿੱਚੋਂ ਦੂਰ ਹੋ ਰਿਹਾ। ਮੈਨੂੰ ਕਹਿੰਦੇ ਹੋਏ ਕੋਈ ਝਿਜਕ ਨਹੀਂ ਕਿ ਕੁਛ ਬੱਚੇ ਜਿਹੜੇ ਉਹ ਆਰਥਿਕ ਸਥਿਤੀ ਦੇ ਕਾਰਨ ਜਿਹੜਾ ਉਹ ਆਪਦੀ ਮਾਪਿਆਂ ਦੇ ਨਾਲ ਆਰਥਿਕਤਾ ਦੀ ਪਰਿਵਾਰ ਦੀ ਚਲਾਉਣ ਦੇ ਲਈ ਉਹ ਸਕੂਲ ਛੱਡ ਜਾਂਦੇ ਆ। ਕਈ ਤੁਸੀਂ ਲੜਕੀਆਂ ਦੀ ਗੱਲ ਕਹੀ ਆ, ਪਿਛੜੇ ਏਰੀਆ ਦੇ ਵਿੱਚ ਅੱਜ ਵੀ ਜਿਹੜਾ ਉਹ ਲੜਕੀਆਂ ਦੀ ਪੜ੍ਹਾਈ ਦੇ ਲਈ ਇਹ ਦਿੱਕਤਾਂ ਆ ਰਹੀਆਂ ਨੇ। ਲੇਕਿਨ ਜਦੋਂ ਅਸੀਂ ਆਪਣੀ ਪੜ੍ਹਾਈ ਦੇ ਪੂਰੇ ਸਿਸਟਮ ਨੂੰ ਰੋਚਕ ਬਣਾ ਦੇਵਾਂਗੇ, ਬੱਚੇ ਦੇ ਪੱਧਰ ਤੇ ਕਰਾ ਦਾਂਗੇ, ਬੱਚੇ ਦੇ ਪਰਿਵਾਰ ਨੂੰ ਬੱਚੇ ਨੂੰ ਇਹ ਅਹਿਸਾਸ ਕਰਾ ਦਾਂਗੇ ਕਿ ਰੋਟੀ ਕੱਪੜਾ ਮਕਾਨ ਤੋਂ ਅਗਲੀ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਉਹ ਸਿੱਖਿਆ ਹੈ। ਸਿੱਖਿਆ ਤੋਂ ਬਗੈਰ ਜਿਹੜਾ ਉਹ ਇਨਸਾਨ ਕਦੇ ਵੀ ਸੁਚੱਜਾ ਜੀਵਨ ਨਹੀਂ ਜੀ ਸਕਦਾ। ਜਦੋਂ ਅਸੀਂ ਅਜਿਹੀ ਸੋਚ ਪਰਿਵਾਰਾਂ ਦੇ ਵਿੱਚ ਪੈਦਾ ਕਰ ਦਿਆਂਗੇ ਨਾ, ਤੇ ਮੈਂ ਸਮਝਦਾ ਕਿ ਕੋਈ ਵੀ ਬੱਚਾ ਜਿਹੜਾ ਉਹ ਸਕੂਲ ਤੋਂ ਦੂਰ ਨਹੀਂ ਭੱਜੇਗਾ। ਔਰ ਲੜਕੀਆਂ ਦੀ ਸਿੱਖਿਆ ਤਾਂ ਜਿਹੜੀ ਹੈਗੀ ਹੈ ਉਹ ਲੜਕੀਆਂ ਨਾਲੋਂ ਵੀ ਕਈ ਗੁਣਾ ਜਿਹੜੀ ਹੈ ਉਹ ਜ਼ਰੂਰੀ ਹੈ। ਮੈਂ ਆਪਣੇ ਸਰਹੱਦੀ ਖੇਤਰ ਦੇ ਵਿੱਚ ਮੈਂ ਆਪਣੇ ਸਮੁੱਚੇ ਸਟਾਫ ਦੇ ਨਾਲ ਅਜਿਹੀ ਕੋਸ਼ਿਸ਼ ਕੀਤੀ ਕਿ ਜਿਹਦੇ ਨਾਲ ਲੜਕੀਆਂ ਨੇ ਜਦੋਂ ਸਕੂਲ ਦੇ ਨਾਲ ਜੁੜੀਆਂ ਤਾਂ ਉਹਨਾਂ ਨੇ ਲੜਕੀਆਂ ਨਾਲੋਂ ਕਈ ਗੁਣਾ ਬਿਹਤਰ ਜਿਹੜਾ ਹੈ ਉਹ ਨਤੀਜੇ ਦਿੱਤੇ ਹੈ। ਸੋ ਇਸ ਕਰਕੇ ਲੜਕੀਆਂ ਨੂੰ ਸਿੱਖਿਆ ਨਾਲ ਜੋੜਨਾ ਇਹ ਬਹੁਤ ਜ਼ਰੂਰੀ ਹੈ। ਔਰ ਸਿੱਖਿਆ ਨੂੰ ਜਦੋਂ ਰੋਚਕ ਬਣਾਵਾਂਗੇ ਔਰ ਬੱਚਿਆਂ ਦੇ ਪੱਧਰ ਤੇ ਜਾ ਕੇ ਗੱਲ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਬੱਚਾ ਸਕੂਲ ਛੱਡ ਕੇ ਜਾਏਗਾ।
0: ਜੀ, ਇੱਕ ਅੱਜ ਕੱਲ੍ਹ ਅਸੀਂ ਹੋਰ ਚੀਜ਼ ਦੇਖਦੇ ਹਾਂ ਕਿ ਇੱਕ ਸਮਾਂ ਸੀ ਜਦੋਂ ਸਿਰਫ ਸਿੱਖਿਆ ਜਾਂ ਗਿਆਨ ਕਿਤਾਬਾਂ ਤੱਕ ਹੀ ਸੀਮਿਤ ਹੁੰਦਾ ਸੀ, ਪਰ ਹੁਣ ਸਮੇਂ ਦੇ ਵਿੱਚ ਬਹੁਤ ਬਦਲਾਅ ਆ ਗਿਆ। ਹੁਣ ਗਿਆਨ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਰਿਹਾ, ਹੁਣ ਕਿਤਾਬੀ ਗਿਆਨ ਦੇ ਨਾਲ ਨਾਲ ਬੱਚਿਆਂ ਨੂੰ ਸਕਿੱਲ ਬੇਸਡ ਸਿੱਖਿਆ ਦੇਣੀ, ਐਜੂਕੇਸ਼ਨ ਕਰਨੀ, ਉਹਨਾਂ ਨੂੰ ਐਜੂਕੇਟ ਕਰਨਾ, ਉਹਨਾਂ ਨੂੰ ਕਿਸੇ ਕਾਬਿਲ ਬਣਾਉਣਾ, ਇਸ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ?
1: ਬੜਾ ਅੱਛਾ ਪ੍ਰਸ਼ਨ ਕੀਤਾ ਤੁਸੀਂ ਜੀ, ਕਿਉਂਕਿ ਮੌਜੂਦਾ ਕੰਪੀਟੀਸ਼ਨ ਦੇ ਇਸ ਦੌਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਿਗਰੀ ਹਾਸਲ ਕਰਨ ਦਾ ਇਹ ਮਤਲਬ ਨਹੀਂ ਕਿ ਬੱਚੇ ਨੇ ਰੁਜ਼ਗਾਰ ਮਿਲ ਗਿਆ। ਆਮ ਤੌਰ ਤੇ ਇਹ ਸੋਚਿਆ ਜਾਂਦਾ ਕਿ ਬੱਚਾ ਪੜ੍ਹ ਗਿਆ ਤਾਂ ਉਹਨੂੰ ਨੌਕਰੀ ਜ਼ਰੂਰ ਮਿਲੇ, ਲੇਕਿਨ ਅੱਜ ਦੇ ਦੌਰ ਦੇ ਵਿੱਚ ਡਿਗਰੀ ਹਾਸਲ ਕਰਨ ਦਾ ਮਤਲਬ ਰੁਜ਼ਗਾਰ ਨਹੀਂ। ਡਿਗਰੀ ਸਾਨੂੰ ਗਿਆਨ ਦਿੰਦੀ ਹੈ, ਪਰ ਜਿਹੜਾ ਸਕਿੱਲ ਹੈ, ਹੁਨਰ ਹੈ, ਉਸ ਗਿਆਨ ਨੂੰ ਕੰਮ ਵਿੱਚ ਬਦਲਣ ਦੀ ਸਮਰੱਥਾ ਦਿੰਦਾ। ਸੋ ਇਸ ਕਰਕੇ ਕਿਤਾਬੀ ਗਿਆਨ ਦੇ ਨਾਲ ਨਾਲ ਸਕਿੱਲ ਬੇਸਡ ਹੁਨਰ ਆਧਾਰਿਤ ਸਿੱਖਿਆ ਜਿਹੜੀ ਹੈ ਉਹਦੀ ਜ਼ਰੂਰਤ ਹੈ ਮੌਜੂਦਾ ਸਮੇਂ ਦੇ ਵਿੱਚ, ਤਾਂ ਜੋ ਕਿ ਬੱਚਾ ਆਪਣੇ ਗਿਆਨ ਨੂੰ ਉਹਨੂੰ ਪ੍ਰੈਕਟੀਕਲੀ ਵਰਤ ਸਕੇ। ਜਦੋਂ ਅਸੀਂ ਇਹ ਕਿਤਾਬੀ ਗਿਆਨ ਬਹੁਤ ਜ਼ਰੂਰੀ ਹੈ, ਲੇਕਿਨ ਮੈਂ ਸਮਝਦਾ ਕਿ ਮੌਜੂਦਾ ਦੌਰ ਦੇ ਵਿੱਚ ਸਕਿੱਲ ਬੇਸਡ ਐਜੂਕੇਸ਼ਨ ਉਹਨੂੰ ਪੰਖ ਲਗਾ ਦਿੰਦੀ ਹੈ। ਬੱਚਾ ਜਿਹੜਾ ਸਕਿੱਲ ਬੇਸਡ ਐਜੂਕੇਸ਼ਨ ਲੈ ਕੇ ਬਾਹਰ ਨਿਕਲਦਾ ਉਹ ਕੋਈ ਨਾ ਕੋਈ ਕੰਮ ਜ਼ਰੂਰ ਕਰਦਾ। ਇਹਦੇ ਨਾਲ ਕਈ ਹੋਰ ਇਹੋ ਜਿਹੇ ਗੁਣ ਨੇ ਜਿਹੜਾ ਬੱਚਾ ਸਕਿੱਲ ਦੇ ਵਿੱਚ, ਕਮਿਊਨੀਕੇਸ਼ਨ ਸਕਿੱਲ ਹੈ, ਅੱਜ ਮੌਜੂਦਾ ਦੌਰ ਦੇ ਵਿੱਚ ਡਿਜੀਟਲ ਐਜੂਕੇਸ਼ਨ ਸਪੇਸ ਸਕਿੱਲ ਹੈ, ਇਸ ਤੋਂ ਇਲਾਵਾ ਕੋਈ ਅਜਿਹਾ ਪ੍ਰੋਫੈਸ਼ਨਲ ਕੰਮ ਕਰਨ ਦੀ ਜਿਹੜੀ ਹੁਨਰ ਜਦੋਂ ਸਿੱਖ ਜਾਏਗਾ ਉਹ ਕਾਮਯਾਬ ਹੋਏਗਾ। ਮੈਂ ਤਾਂ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਡੀ ਐਜੂਕੇਸ਼ਨ ਪਲੱਸ ਜਿਹੜਾ ਸਕਿੱਲ ਬੇਸਡ ਐਜੂਕੇਸ਼ਨ ਹੋਏਗੀ ਤਾਂ ਉਹ ਸਿੱਖਿਆ ਮੌਜੂਦਾ ਸਿੱਖਿਆ ਤੋਂ ਕਈ ਗੁਣਾ ਬਿਹਤਰ ਨਤੀਜੇ ਜਿਹੜੀ ਉਹ ਦੇ ਸਕਦੀ ਹੈ। ਜਿਹੜੇ ਸਾਡੇ ਚ ਬੇਰੁਜ਼ਗਾਰੀ ਦਾ ਆਲਮ ਵੱਧ ਰਿਹਾ, ਬੱਚੇ ਵਿਦੇਸ਼ਾਂ ਨੂੰ ਭੱਜ ਕੇ ਜਾ ਰਹੇ ਹੈ, ਉਸ ਚੀਜ਼ ਨੂੰ ਬੜੀ ਵੱਡੀ ਰੋਕ ਲੱਗੇਗੀ ਔਰ ਇਸ ਚੀਜ਼ ਨਾਲ ਬੱਚੇ ਦਾ ਜਿਹੜਾ ਜੀਵਨ ਵੀ ਹੈ ਉਹ ਸਮਾਜਿਕ ਆਰਥਿਕ ਤੌਰ ਤੇ ਵੀ ਜਿਹੜਾ ਖੁਸ਼ਹਾਲ ਹੋਏਗਾ।
0: ਜੀ ਡਾਕਟਰ ਸਾਹਿਬ, ਬੱਚਿਆਂ ਨੂੰ ਸਾਖਰ ਅਤੇ ਸੂਝਵਾਨ ਬਣਾਉਣ ਦੇ ਵਿੱਚ ਸਿਰਫ ਸਕੂਲ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਇਸ ਦੇ ਵਿੱਚ ਪੇਰੈਂਟਸ ਦਾ ਵੀ ਰੋਲ ਹੁੰਦਾ ਤੇ ਇੱਕ ਸਮਾਜ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੋਣਾ ਬਣਦਾ ਹੈ, ਇਸ ਬਾਰੇ ਤੁਸੀਂ ਕੀ ਕਹੋਗੇ?
1: ਦੇਖੋ, ਬੱਚੇ ਜਿਹੜੇ ਨੇ ਨਾ ਜੀ

0: ਉਹ ਕਿਤਾਬੀ ਗਿਆਨ ਨਾਲੋਂ ਆਪਣੇ ਆਲੇ ਦੁਆਲੇ ਦੇ ਮਾਹੌਲ ਤੋਂ ਜ਼ਿਆਦਾ ਸਿੱਖਦੇ ਆ ਜੀ।
1: ਬਿਲਕੁਲ,
0: ਮਾਪੇ ਜਿਹੜੇ ਨੇ ਬੱਚੇ ਦੇ ਪਹਿਲੇ ਅਧਿਆਪਕ ਹੁੰਦੇ ਆ, ਉਸ ਤੋਂ ਬਾਅਦ ਬੱਚੇ ਦਾ ਆਲਾ ਦੁਆਲਾ ਜਿਹੜਾ ਸਮਾਜ ਹੈ ਜਦੋਂ ਉੱਥੋਂ ਨਿਕਲਦਾ ਸਕੂਲ ਚ ਜਾਣ ਤੋਂ ਪਹਿਲਾਂ ਤਾਂ ਉੱਥੋਂ ਸਿੱਖਣ ਦੀ ਸ਼ੁਰੂਆਤ ਕਰਦਾ। ਸਕੂਲ ਪਲੱਸ ਪਰਿਵਾਰ ਪਲੱਸ ਸਮਾਜ, ਜਦੋਂ ਇਹਨੂੰ ਸਾਰਿਆਂ ਨੂੰ ਜੋੜ ਦੇਵਾਂਗੇ ਤਾਂ ਫਿਰ ਹੀ ਸੰਪੂਰਨ ਸਿੱਖਿਆ ਬਣੇਗੀ। ਇਹਦੇ ਵਿੱਚ ਕੋਈ ਵੀ ਇੱਕ ਜਿਹੜਾ ਹਿੱਸਾ ਕਮਜ਼ੋਰ ਹੋਏਗਾ ਨਾ, ਤਾਂ ਉਸਦਾ ਪ੍ਰਭਾਵ ਬੱਚੇ ਦੀ ਸਿੱਖਿਆ ਤੇ ਪਏਗਾ। ਤਾਂ ਇਸ ਕਰਕੇ ਸਕੂਲ, ਮੈਂ ਤਾਂ ਇਹ ਕਹਿੰਦਾ ਹੁੰਦਾ ਹਮੇਸ਼ਾ ਕਿ ਸਕੂਲ ਬੱਚੇ ਨੂੰ ਸਿੱਖਿਆ ਦਿੰਦਾ, ਪਰ ਘਰ ਅਤੇ ਸਮਾਜ ਉਸ ਸਿੱਖਿਆ ਨੂੰ ਸੁਚੱਜੇ ਢੰਗ ਨਾਲ ਵਰਤਣ, ਸੰਸਕਾਰ ਅਤੇ ਜੀਵਨ ਜਾਚ ਵਿੱਚ ਬਦਲਣ ਦੀ ਜਿਹੜੀ ਹੈ ਉਹ ਕਲਾ ਦਿੰਦਾ। ਤੋ ਇਸ ਕਰਕੇ ਮਾਪੇ ਤੇ ਸਮਾਜ ਓਨਾ ਹੀ ਮਹੱਤਵਪੂਰਨ ਨੇ ਜਿੰਨਾ ਕਿ ਇੱਕ ਸਕੂਲ ਜਿਹੜਾ ਉਹ ਜ਼ਰੂਰੀ ਹੈ, ਜਿੰਨਾ ਕਿ ਇੱਕ ਅਧਿਆਪਕ ਜ਼ਰੂਰੀ ਹੈ, ਔਰ ਜਿੰਨਾ ਬੱਚੇ ਦੀ ਆਪਦਾ ਕਿਤਾਬੀ ਗਿਆਨ ਜ਼ਰੂਰੀ।
1: ਜੀ ਸਤਿੰਦਰ ਸਿੰਘ ਜੀ, ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸਰਹੱਦੀ ਇਲਾਕਿਆਂ ਦੀ, ਕਿ ਤੁਸੀਂ ਉੱਥੇ ਆਪਣੀਆਂ ਸੇਵਾਵਾਂ ਦੇ ਰਹੇ ਹੋ, ਤੇ ਜਦੋਂ ਅਸੀਂ ਸਰਹੱਦੀ ਇਲਾਕਿਆਂ ਦੀ ਗੱਲ ਕਰਦੇ ਹਾਂ, ਬਾਰਡਰ ਏਰੀਆਜ਼ ਦੀ ਗੱਲ ਕਰਦੇ ਹਾਂ, ਤਾਂ ਉੱਥੇ ਸਿੱਖਿਆ ਦਾ ਮਾਹੌਲ ਬਾਕੀ ਸ਼ਹਿਰਾਂ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਤੁਸੀਂ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ ਕਿ ਉੱਥੇ ਸਕੂਲ ਚਲਾਉਣ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁੱਖ ਚੁਣੌਤੀਆਂ ਆਉਂਦੀਆਂ ਨੇ, ਬੱਚਿਆਂ ਤੇ ਮਾਪਿਆਂ ਦੇ ਵਿੱਚ ਪੜ੍ਹਾਈ ਨੂੰ ਲੈ ਕੇ ਕਿੰਨਾ ਕੁ ਉਤਸ਼ਾਹ, ਤੇ ਅੱਜ ਦੇ ਦਿਨ ਅਸੀਂ ਉੱਥੇ ਦੇ ਸਕੂਲਾਂ ਦੇ ਹਾਲਤ ਸੁਧਾਰਨ ਲਈ ਸਮਾਜਿਕ ਅਤੇ ਸਰਕਾਰੀ ਪੱਧਰ ਤੇ ਕੀ ਸਭ ਤੋਂ ਵੱਡਾ ਬਦਲਾਅ ਤੁਸੀਂ ਦੇਖਣਾ ਚਾਹੁੰਦੇ ਹੋ?
0: ਦੇਖੋ, ਪੰਜਾਬ ਦਾ ਜ਼ਿਲ੍ਹਾ ਸਰਹੱਦੀ ਇਲਾਕਾ, ਇਹ ਸਰਹੱਦ ਦੀਆਂ ਸਮੱਸਿਆਵਾਂ ਤਾਂ ਬੱਚਿਆਂ ਨੂੰ ਹੈ ਹੀ ਹੈ, ਇਸ ਤੋਂ ਇਲਾਵਾ ਇਹਨਾਂ ਸਾਰਾ ਏਰੀਆ ਦਰਿਆਈ ਇਲਾਕੇ ਦੇ ਨਾਲ ਜੁੜਿਆ
1: ਜੀ।
0: ਇਹ ਪੰਜਾਬ ਦੇ ਦੂਜੇ ਇਲਾਕਿਆਂ ਨਾਲੋਂ ਕਈ ਗੁਣਾ ਜਿਹੜਾ ਹੈ ਉਹ ਪਿਛੜਿਆ ਇਲਾਕਾ ਹੈ। ਜਦੋਂ ਕੋਈ ਇਲਾਕਾ ਪਿਛੜਿਆ ਹੋਏਗਾ, ਗਰੀਬੀ ਤੇ ਅਨਪੜ੍ਹਤਾ ਦੋਵੇਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ। ਜਦੋਂ ਸਾਡੇ ਤੇ ਪਾਕਿਸਤਾਨ ਦੇ ਨਾਲ ਸਰਹੱਦੀ ਤਣਾਅ ਆਉਂਦਾ, ਉਦੋਂ ਇਹਨਾਂ ਦੇ ਲਈ ਮੁਸੀਬਤ ਬਣ ਜਾਂਦੀ ਹੈ, ਆਪਣੇ ਘਰ ਬਾਰ ਛੱਡ ਕੇ ਬਾਹਰ ਉੱਠਦੇ ਆ। ਜਦੋਂ ਵਾਤਾਵਰਨ ਦੇ ਹੁੰਦੇ ਬਦਲਾਵਾਂ ਦੇ ਕਾਰਨ ਹਰ ਸਾਲ ਫਲੱਡ ਆ ਰਹੇ ਆ, ਪਾਣੀ ਜਿਹੜਾ ਆਉਂਦਾ ਉਦੋਂ ਵੀ ਇਹਨਾਂ ਨੂੰ ਉੱਠਣਾ ਪੈਂਦਾ। ਇਹਨਾਂ ਕੋਲ ਉੱਥੇ ਕੋਈ ਰੁਜ਼ਗਾਰ ਦੇ ਸਾਧਨ ਨਹੀਂ ਹੈ, ਉੱਥੇ ਕੋਈ ਅਜਿਹੇ ਸਾਧਨ ਨਹੀਂ ਹੈ ਕਿ ਇਹਨਾਂ ਦਾ ਰੁਝੇਵਾਂ ਕੀਤਾ ਜਾਵੇ। ਇੱਕ ਛੋਟੇ ਕਿਸਾਨ ਨੇ ਕਿਸਾਨੀ ਦੀ ਜਿਹੜੀ ਹਾਲਤ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਕੋਈ ਬਹੁਤੀ ਵਧੀਆ ਨਹੀਂ ਹੈ। ਉਹ ਇਸ ਕਰਕੇ ਬੱਚੇ ਸਕੂਲ ਨਾਲੋਂ ਦੂਰ ਹਟ ਕੇ ਹਰ ਖੇਤੀ ਦੇ ਸੀਜ਼ਨ ਦੇ ਵਿੱਚ ਆਪਣੇ ਮਾਂ ਬਾਪ ਨਾਲ ਕੰਮ ਕਰਾਉਣ ਨੂੰ ਪਹਿਲ ਦਿੰਦੇ ਆ। ਜਦੋਂ ਬੱਚਾ ਰੈਗੂਲਰ ਸਕੂਲ ਨਹੀਂ ਜਾਏਗਾ ਤਾਂ ਉਹ ਪੜ੍ਹਾਈ ਚੋਂ ਪਿੱਛੜ ਜਾਂਦਾ। ਅਨੇਕਾਂ ਹੋਰ ਸਮੱਸਿਆਵਾਂ ਨੇ ਜਿਹੜੀਆਂ ਇਹ ਲੋਕ ਜਿਹੜੇ ਨੇ ਸਾਹਮਣਾ ਕਰ ਰਹੇ ਆ, ਲੇਕਿਨ ਮਾਂ ਬਾਪ ਚਾਹੁੰਦੇ ਆ ਕਿ ਸਾਡਾ ਬੱਚਾ ਪੜ੍ਹੇ, ਬੱਚਾ ਚਾਹੁੰਦਾ ਹੈ ਕਿ ਮੈਂ ਪੜ੍ਹਾਂ, ਲੇਕਿਨ ਉਹਦੇ ਲਈ ਇੱਕ ਸੁਚੱਜਾ ਮਾਹੌਲ ਸਿਰਜਣ ਦੀ ਜ਼ਰੂਰਤ ਹੈ। ਪਿਛਲੇ ਕੁਛ ਸਾਲਾਂ ਦੇ ਵਿੱਚ ਸਰਹੱਦੀ ਖੇਤਰ ਦੀ ਸਿੱਖਿਆ ਦੇ ਲਈ ਅਨੇਕਾਂ ਅਜਿਹੇ ਉਪਰਾਲੇ ਕੀਤੇ ਗਏ ਆ ਕਿ ਜਿਹਦੇ ਨਾਲ ਸਰਹੱਦੀ ਖੇਤਰ ਦੇ ਬੱਚੇ ਵੀ ਸਮਾਜ ਦੇ ਅਨੇਕਾਂ ਕੰਮਾਂ ਦੇ ਵਿੱਚ ਜਿਹੜੀ ਹੈ ਉਹ ਪਹਿਲਕਦਮੀ ਕਰਦੇ ਹੋਏ ਅਨੇਕਾਂ ਪ੍ਰਾਪਤੀਆਂ ਕਰ ਰਹੇ ਆ। ਮੈਂ ਸਮਝਦਾ ਕਿ ਸਰਕਾਰਾਂ ਨੂੰ ਸਰਹੱਦੀ ਖੇਤਰ ਦੀ ਸਿੱਖਿਆ ਦੇ ਲਈ, ਉੱਥੋਂ ਦੇ ਨੌਜਵਾਨਾਂ ਨੂੰ ਸੰਭਾਲਣ ਦੇ ਲਈ, ਨਸ਼ੇ ਦੀ ਵੱਧੀ ਦਲਦਲ ਤੋਂ ਬਚਾਉਣ ਦੇ ਲਈ ਇੱਕੋ ਇੱਕ ਹੱਲ ਮੈਨੂੰ ਨਜ਼ਰ ਆਉਂਦਾ ਕਿ ਅਸੀਂ ਸਿੱਖਿਆ ਦਾ ਪ੍ਰਸਾਰ ਕਰੀਏ। ਸਿੱਖਿਆ ਦੇ ਪ੍ਰਸਾਰ ਬਿਨਾਂ ਕੋਈ ਵੀ ਕਿਸੇ ਤਰ੍ਹਾਂ ਦਾ ਵਿਕਾਸ ਜਿਹੜਾ ਹੈ ਉਹ ਸੰਭਵ ਨਹੀਂ ਹੈ ਜੀ।
1: ਜੀ, ਤੇ ਡਾਕਟਰ ਸਤਿੰਦਰ ਸਿੰਘ ਜੀ, ਜਾਂਦੇ ਜਾਂਦੇ ਇੰਟਰਨੈਸ਼ਨਲ ਲਿਟਰੇਸੀ ਡੇ ਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
0: ਦੇਖੋ, ਮੇਰਾ ਤਾਂ ਇੱਕ ਹੀ ਸੰਦੇਸ਼ ਹੈ ਕਿ ਆਪਾਂ ਸਾਖਰਤਾ ਨੂੰ ਅਸਲ ਸ਼ਬਦਾਂ ਦੇ ਵਿੱਚ ਸਿੱਖਿਆ 'ਚ ਬਦਲੀਏ। ਸਾਡਾ ਜਿਹੜਾ ਉਦੇਸ਼ ਹੋਣਾ ਚਾਹੀਦਾ ਉਹ ਇਹ ਹੋਣਾ ਚਾਹੀਦਾ ਕਿ ਬੱਚੇ ਦੀ ਪੜ੍ਹਾਈ ਸਿਰਫ ਨੰਬਰਾਂ ਤੱਕ ਸੀਮਿਤ ਨਾ ਰਹੇ, ਅਸੀਂ ਬੱਚੇ ਦੇ ਵਿੱਚ ਪੜ੍ਹਨ ਦੀ ਆਦਤ ਪੈਦਾ ਕਰੀਏ, ਉਹਦੇ ਵਿੱਚ ਆਪਦੇ ਫਰਜ਼ਾਂ ਨੂੰ ਆਪਦੇ ਹੱਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਮਝ ਸਕੇ, ਸਵਾਲ ਪੁੱਛਣ ਦੀ ਹਿੰਮਤ ਕਰ ਸਕੇ, ਪਿਆਰਾਂ ਦਾ ਪ੍ਰਗਟਾਵਾ ਕਰ ਸਕੇ। ਹਰ ਹੱਥ ਦੇ ਵਿੱਚ ਇੱਕ ਕਿਤਾਬ ਹੋਵੇ, ਹਰ ਮਨ ਵਿੱਚ ਗਿਆਨ ਹੋਵੇ ਤੇ ਹਰ ਜੀਵਨ ਦੇ ਵਿੱਚ ਸਿੱਖਣ ਦਾ ਮੌਕਾ ਮਿਲੇ। ਕਿਤਾਬੀ ਗਿਆਨ ਦਾ ਮਤਲਬ ਇਕੱਲਾ ਜੇਈ ਕਲੀਅਰ ਕਰਨਾ ਨਹੀਂ, ਨੀਟ ਕਲੀਅਰ ਕਰਨਾ ਨਹੀਂ, ਮਕਸਦ ਹੋਣਾ ਚਾਹੀਦਾ ਕਿ ਇੱਕ ਚੰਗਾ ਇਨਸਾਨ ਪੈਦਾ ਕਰੀਏ। ਜਿਵੇਂ ਕਿਸੇ ਸ਼ਾਇਰ ਨੇ ਕਿਹਾ, ਧਰਤੀ ਕੋ ਹਮਨੇ ਨਾਪ ਲਿਆ, ਹਮ ਚਾਂਦ ਸਿਤਾਰੋ ਤੱਕ ਪਹੁੰਚੇ, ਕੁਲ ਕਾਇਨਾਤ ਕੋ ਜੀਤ ਲਿਆ, ਖਾਲੀ ਇਨਸਾਨ ਗਵਾ ਬੈਠੇ। ਅੱਜ ਸਾਖਰਤਾ ਦਿਵਸ ਤੇ ਇੱਕ ਚੰਗੇ ਇਨਸਾਨ ਪੈਦਾ ਕਰਨ ਦਾ ਜੇ ਅਸੀਂ ਪ੍ਰਣ ਲੈ ਲਈਏ ਤਾਂ ਸਾਖਰਤਾ ਦਰ ਜਿਹੜੀ ਹੈ ਬੜੀ ਸਪੀਡ ਦੇ ਨਾਲ ਅੱਗੇ ਵਧੇਗੀ। ਔਰ ਅੰਤ ਦੇ ਵਿੱਚ ਇਹੀ ਹੈ

0: ਕਿ ਅਸੀਂ ਖੁਦ ਸਿੱਖੀਏ ਤੇ ਪ੍ਰਣ ਕਰੀਏ ਕਿ ਅਸੀਂ ਖੁਦ ਸਿੱਖਾਂਗੇ, ਦੂਜਿਆਂ ਨੂੰ ਸਿਖਾਵਾਂਗੇ ਅਤੇ ਆਪਣੇ ਆਲੇ ਦੁਆਲੇ ਸਿੱਖਣ ਦਾ ਮਾਹੌਲ ਬਣਾਵਾਂਗੇ। ਇਹੀ ਜਿਹੜਾ ਕੌਮਾਂਤਰੀ ਸਾਖਰਤਾ ਦਿਵਸ ਦਾ ਜਿਹੜਾ ਉਹ ਅਸਲ ਮਕਸਦ ਹੈ।
1: ਜੀ ਡਾਕਟਰ ਸਤਿੰਦਰ ਸਿੰਘ ਜੀ, ਤੁਸੀਂ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਬਹੁਤ ਵਧੀਆ ਸੰਦੇਸ਼ ਸਾਡੇ ਸੁਣਨ ਵਾਲਿਆਂ ਨੂੰ ਦਿੱਤਾ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਰਾਹੀਂ ਤੁਸੀਂ ਆਏ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਤੇ ਆਲ ਇੰਡੀਆ ਰੇਡੀਓ ਜਲੰਧਰ ਦੀ ਸਮੁੱਚੀ ਟੀਮ ਦਾ ਜੀ। ਠੀਕ ਹੈ
1: ਜੀ, ਇਸੀ ਸਿੱਖਿਆ ਜਗਤ ਦੀ ਇੱਕ ਜਾਣੀ ਪਛਾਣੀ ਸ਼ਖਸੀਅਤ ਡਾਕਟਰ ਸਤਿੰਦਰ ਸਿੰਘ ਜੀ, ਜੋ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਬੱਚਿਆਂ ਦੇ ਭਵਿੱਖ ਨੂੰ ਰੋਸ਼ਨ ਕਰ ਰਹੇ ਨੇ। ਦੋਸਤੋ, ਆਓ ਅੱਜ ਦੇ ਦਿਨ ਅਸੀਂ ਵੀ ਇਹ ਵਾਅਦਾ ਕਰੀਏ ਕਿ ਆਪਣੇ ਆਲੇ ਦੁਆਲੇ ਹਰ ਕਿਸੇ ਨੂੰ ਪੜ੍ਹਨ ਲਿਖਣ ਲਈ ਪ੍ਰੇਰਿਤ ਕਰਾਂਗੇ, ਕਿਉਂਕਿ ਜੇ ਪੜ੍ਹੇਗਾ ਇੰਡੀਆ ਤਾਂ ਹੀ ਵਧੇਗਾ ਇੰਡੀਆ।

ਦੋਸਤੋ ਅੱਜ 8 ਸਤੰਬਰ ਦਾ ਦਿਨ ਸੰਗੀਤ ਜਗਤ ਦੇ ਲਈ ਵੀ ਬਹੁਤ ਖਾਸ ਹੈ ਕਿਉਂਕਿ ਸੰਗੀਤ ਜਗਤ ਦੀ ਮਾਲਿਕਾ ਆਸ਼ਾ ਭੋਂਸਲੇ ਜੀ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਉਹਨਾਂ ਦੇ ਨਿਧਨ ਤੋਂ ਬਾਅਦ ਉਹਨਾਂ ਦੀ ਪਹਿਲੀ ਜਨਮ ਜਯੰਤੀ ਮਨਾ ਰਹੇ ਹਾਂ। ਇਸੇ ਸਾਲ 12 ਅਪ੍ਰੈਲ ਨੂੰ ਆਸ਼ਾ ਤਾਈ ਸਾਡੇ ਸਾਰਿਆਂ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਸੀ। ਭਾਵੇਂ ਉਹ ਅੱਜ ਸਰੀਰਕ ਤੌਰ ਤੇ ਸਾਡੇ ਵਿਚਕਾਰ ਮੌਜੂਦ ਨਹੀਂ ਨੇ, ਪਰ ਉਹਨਾਂ ਦੇ ਗਾਏ ਹਜ਼ਾਰਾਂ ਗੀਤ, ਉਹਨਾਂ ਦੀਆਂ ਯਾਦਾਂ ਤੇ ਉਹਨਾਂ ਦੀ ਵਿਰਾਸਤ ਹਮੇਸ਼ਾ ਅਮਰ ਰਹੇਗੀ। 8 ਦਹਾਕਿਆਂ ਦਾ ਸ਼ਾਨਦਾਰ ਸਫ਼ਰ, ਆਸ਼ਾ ਜੀ ਨੇ ਲਗਭਗ 80 ਸਾਲਾਂ ਤੱਕ ਸਾਡੀ ਮਿਊਜ਼ੀਕਲ ਇੰਡਸਟਰੀ ਤੇ ਰਾਜ ਕੀਤਾ ਤੇ 20 ਤੋਂ ਵੱਧ ਭਾਸ਼ਾਵਾਂ ਵਿੱਚ ਗੀਤ ਗਾ ਕੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਇਆ। ਉਹਨਾਂ ਦੀ ਸਭ ਤੋਂ ਵੱਡੀ ਖੂਬੀ ਸੀ ਉਹਨਾਂ ਦੀ ਵਰਸੈਟੈਲਿਟੀ। ਉਹਨਾਂ ਦੀ ਆਵਾਜ਼ ਹਰ ਮੂਡ ਦੇ ਵਿੱਚ ਫਿੱਟ ਬੈਠਦੀ ਸੀ। ਜੇਕਰ ਇੱਕ ਪਾਸੇ ਉਹ ਪੀਆ ਤੂੰ ਅਬ ਤੋ ਆਜਾ ਵਰਗੇ ਹਾਈ ਐਨਰਜੀ ਗੀਤ ਗਾਉਂਦੇ ਸੀ ਤਾਂ ਦੂਜੇ ਪਾਸੇ ਦਿਲ ਚੀਜ਼ ਕਿਆ ਹੈ ਵਰਗੀਆਂ ਖੂਬਸੂਰਤ ਗਜ਼ਲਾਂ ਦੇ ਨਾਲ ਰੂਹ ਨੂੰ ਸਕੂਨ ਦਿੰਦੇ ਸੀ। ਪੰਜਾਬੀ ਮਿਊਜ਼ਿਕ ਦੇ ਵਿੱਚ ਵੀ ਮੁਹੰਮਦ ਰਫੀ ਸਾਹਿਬ ਨਾਲ ਉਹਨਾਂ ਦੇ ਗਾਏ ਦੋ ਗਾਣੇ ਅੱਜ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਗੂੰਜਦੇ ਨੇ ਤੇ ਇਸੇ ਤਰ੍ਹਾਂ ਉਹਨਾਂ ਦੇ ਬਹੁਤ ਸਾਰੇ ਗੀਤ ਫੈਨਸ ਦੇ ਲਈ ਕਿਸੇ ਅਨਮੋਲ ਤੋਹਫੇ ਤੋਂ ਘੱਟ ਨਹੀਂ ਹੁੰਦੇ। ਸਾਡੇ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪੂਰੇ ਸੁਣਨ ਵਾਲਿਆਂ ਵੱਲੋਂ, ਆਕਾਸ਼ਵਾਣੀ ਪਰਿਵਾਰ ਵੱਲੋਂ ਆਸ਼ਾ ਜੀ ਨੂੰ ਇੱਕ ਲਿਵਿੰਗ ਲੀਜੈਂਡ ਆਸ਼ਾ ਭੋਂਸਲੇ ਜੀ ਦੀ ਅਮਰ ਆਵਾਜ਼ ਨੂੰ ਦਿਲੋਂ ਪ੍ਰਣਾਮ ਕਰਦੇ ਹਾਂ ਤੇ ਉਹਨਾਂ ਨੂੰ ਅੱਜ ਉਹਨਾਂ ਦੇ ਹੀ ਗਾਏ ਗੀਤ ਦੇ ਰਾਹੀਂ ਸ਼ਰਧਾਂਜਲੀ ਦਿੰਦੇ ਹੋਏ ਅੱਜ ਦੇ ਇਸ ਪ੍ਰੋਗਰਾਮ ਸੋਹਣੇ ਸਵੇਰ ਦੇ ਸਫ਼ਰ ਨੂੰ ਖਤਮ ਕਰਦੇ ਹਾਂ। ਪਰ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ। ਆਸ਼ਾ ਜੀ ਨੂੰ ਯਾਦ ਕਰਦੇ ਹੋਏ ਬਹੁਤ ਸਾਰੇ ਗੀਤ ਤੁਹਾਡੀ ਨਜ਼ਰ ਕੀਤੇ ਜਾਣਗੇ। 10:02 ਤੇ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਵੀ ਅੱਜ ਅਸੀਂ ਸਪੈਸ਼ਲ ਆਸ਼ਾ ਜੀ ਨੂੰ ਯਾਦ ਕਰਦੇ ਹੋਏ ਤੁਹਾਡੀ ਪਸੰਦ ਦੇ ਗੀਤ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਅੱਜ ਦਾ ਪ੍ਰੋਗਰਾਮ ਹੁਣ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ

0: industry services with 98% procurements to be sourced from Indian industry. Hindustan Times headline says, from missiles to radars, DAC clears 1.1 lakh crore rupee defense boost with 300 kilometer range Sukhoi missiles on list. The Indian Express quotes ISRO chief's message to his staff allaying apprehensions of the space agency being privatized. The headline states, no privatization, but space economy has to grow. National Film Awards ceremony to be in Gujarat this year, cites the Times of India. And finally, in a first, alternative fuels overtake petrol car sales is a headline in the Financial Express. And with that, it's back to you, Anuja.
1: Thank you, Renu. And now before we end the bulletin, the headlines once again. Prime Minister Narendra Modi to launch development projects worth over 35,000 crore rupees from Vadodara in Gujarat today to also inaugurate Global FinTech Fest 2026 in Mumbai. Defence Acquisition Council clears capital acquisition proposals worth over 110,000 crore rupees for defence forces. Luxembourg backs India's bid for permanent seat in UNSC. India joins US and 24 other countries to shape development of next generation 6G networks. Delhi police arrests three members of family that owned collapsed building in Satyaniketan area of the national capital. And India set to feature in four gold medal finals at World Archery Para Series in Ahmedabad today. And with that, we end the morning news. Have a nice day.
2: Namaskar. ये आकाशवाणी है। खबरों के इस बुलेटिन नाल मैं अमन देव। पहला खास खबरां, प्रधानमंत्री नरेंद्र मोदी आज गुजरात के वडोदरा तो 35,000 करोड़ रुपए तो वध विकास प्रोजेक्टों का उद्घाटन करेंगे ते नींह पत्थर रखेंगे। श्री मोदी मुंबई में ग्लोबल फिनटेक फेस्ट 2026 की भी शुरुआत करेंगे। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਪੁਲਿਸ ਨੇ ਸਤਿਨਿਕੇਤਨ ਇਮਾਰਤ ਢਹਿਣ ਦੀ ਘਟਨਾ ਦੇ ਸੰਬੰਧ ਵਿੱਚ ਜਾਂਚ ਤੇਜ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲਕਸਮਬਰਗ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਭਾਰਤ ਅੱਜ ਅਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਵਿੱਚ 4 ਫਾਈਨਲ ਮੁਕਾਬਲਿਆਂ ਵਿੱਚ ਆਪਣੀ ਚੁਣੌਤੀ ਪੇਸ਼ ਕਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਮਹਾਰਾਸ਼ਟਰ ਦੇ ਦੌਰੇ ਤੇ ਹੋਣਗੇ। ਗੁਜਰਾਤ ਵਿੱਚ ਪ੍ਰਧਾਨ ਮੰਤਰੀ ਵਡੋਦਰਾ ਤੋਂ 35,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪੱਛਮੀ ਸਮਰਪਿਤ ਮਾਲ ਕੋਰੀਡੋਰ ਦੇ 3 ਮਹੱਤਵਪੂਰਨ ਹਿੱਸੇ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ। ਉਹ ਕਈ ਰੇਲਵੇ, ਰਾਸ਼ਟਰੀ ਸ਼ਾਹਰਾਹ ਅਤੇ ਰਾਜ ਸਰਕਾਰ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕਰਨਗੇ। ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2026 ਦਾ ਉਦਘਾਟਨ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ। ਇਸ ਵਿੱਚ ਡਿਜੀਟਲ ਭੁਗਤਾਨ, ਵਿੱਤੀ ਸਮਾਵੇਸ਼ ਅਤੇ ਨਵੀਆਂ ਤਕਨਾਲੋਜੀਆਂ ਰਾਹੀਂ ਵਿੱਤੀ ਖੇਤਰ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਜਾਏਗੀ। ਨੀਤੀ ਨਿਰਮਾਤਾ, ਰੈਗੂਲੇਟਰ, ਬੈਂਕ, ਵਿੱਤੀ ਸੰਸਥਾਵਾਂ, ਫਿਨਟੈਕ ਕੰਪਨੀਆਂ, ਨਿਵੇਸ਼ਕ ਅਤੇ ਤਕਨਾਲੋਜੀ ਮਾਹਰ ਇਸ ਸਮਾਰੋਹ ਵਿੱਚ ਹਿੱਸਾ ਲੈ ਰਹੇ ਨੇ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ 4 ਉੱਤਰ ਪੂਰਬੀ ਰਾਜਾਂ ਦੇ ਦੌਰੇ 'ਤੇ ਨੇ। ਕੱਲ੍ਹ ਉਪ ਰਾਸ਼ਟਰਪਤੀ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਪਹੁੰਚੇ ਜਿੱਥੇ ਉਹਨਾਂ ਨੇ 1,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 5 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅੱਜ ਉਹ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਪਹੁੰਚਣਗੇ ਜਿੱਥੇ ਉਹ ਵੱਖ ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰੱਖਿਆ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਪੂੰਜੀਗਤ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੌਜ ਲਈ ਰਸਾਇਣਕ, ਜੈਵਿਕ, ਰੇਡੀਓਲੋਜੀਕਲ ਅਤੇ ਪ੍ਰਮਾਣੂ ਟੋਹੀ ਵਾਹਨ, ਉੱਚ ਗਤੀਸ਼ੀਲਤਾ ਵਾਹਨ, ਆਟੋਮੇਟਿਡ ਮਾਈਨ ਲੇਅਰ, ਐਡਵਾਂਸਡ ਲਾਈਟ ਹੈਲੀਕਾਪਟਰ, ਟ੍ਰੋਲ ਟੈਂਕ ਅਤੇ ਸਰਵੱਤਰ ਬ੍ਰਿਜ ਸਿਸਟਮ ਨੂੰ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਲ ਸੈਨਾ ਲਈ ਅਰੁਦਰਾ ਰਾਡਾਰ ਅਤੇ ਮਰੀਨ ਗੈਸ ਟਰਬਾਈਨ ਦੀ ਖਰੀਦ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਫੌਜ ਦੀਆਂ ਜੰਗੀ ਸਮਰੱਥਾਵਾਂ ਨੂੰ ਵਧਾਉਣ ਲਈ ਜੰਗੀ ਜਹਾਜ਼ਾਂ, ਟਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਨਾਲ ਸੰਬੰਧਿਤ ਕਈ ਤਜਵੀਜ਼ਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਮੀਨ ਅਧਾਰਤ ਬਹੁ ਮੰਤਵੀ ਜੈਮਰਾਂ ਅਤੇ ਰੱਖਿਆ ਬਲਾਂ ਲਈ ਸਿਕਿਓਰ ਐਕਸੈਸ ਕਾਰਡ ਪ੍ਰਣਾਲੀ ਦੀ ਖਰੀਦ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ 98% ਖਰੀਦ ਭਾਰਤੀ ਉਦਯੋਗਾਂ ਤੋਂ ਹੋਏਗੀ। ਦਿੱਲੀ ਪੁਲਿਸ ਨੇ ਨਵੀਂ ਦਿੱਲੀ ਦੇ ਸਤਿਨਿਕੇਤਨ ਵਿੱਚ ਇਮਾਰਤ ਢਹਿਣ ਦੀ ਘਟਨਾ ਦੇ ਸੰਬੰਧ ਵਿੱਚ ਜਾਂਚ ਤੇਜ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਹਰੀ ਰਾਮ

ਉਸਦੀ ਪਤਨੀ ਉਰਮਿਲਾ ਅਤੇ ਪੁੱਤਰ ਮਹੇਸ਼ ਸ਼ਾਮਲ ਨੇ। ਪੁਲਿਸ ਅਨੁਸਾਰ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀ ਰਾਮ ਦੇ ਨਾਂ 'ਤੇ ਸੀ, ਜਦੋਂ ਕਿ ਉਸਦਾ ਪੁੱਤਰ ਮਹੇਸ਼ ਇਸ ਦੀ ਦੇਖਰੇਖ ਕਰਦਾ ਸੀ। ਤਿੰਨਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਹਰੀ ਰਾਮ ਅਤੇ ਉਰਮਿਲਾ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ, ਜਦੋਂ ਕਿ ਮਹੇਸ਼ ਨੂੰ 2 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਡਿਪਟੀ ਕਮਿਸ਼ਨਰ, ਸੁਪਰਡੈਂਡਿੰਗ ਇੰਜੀਨੀਅਰ, ਐਗਜ਼ੀਕਿਊਟਿਵ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਸਮੇਤ 5 MCD ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਲਗਜ਼ਮਬਰਗ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਜ਼ੇਵੀਅਰ ਬੈਟਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੀ ਮੰਗ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿਸ਼ਵ ਵਿਵਸਥਾ ਦੀਆਂ ਹਕੀਕਤਾਂ ਨੂੰ ਦਰਸਾਉਣ ਲਈ ਇਸ ਸੰਸਥਾ ਵਿੱਚ ਸੁਧਾਰ ਜ਼ਰੂਰੀ ਨੇ। ਇੱਕ ਨਿਊਜ਼ ਏਜੰਸੀ ਨਾਲ ਇੰਟਰਵਿਊ ਵਿੱਚ ਸ੍ਰੀ ਬੈਟਲ ਨੇ ਕਿਹਾ ਕਿ ਭਾਰਤ ਦੇ ਆਕਾਰ ਅਤੇ ਆਲਮੀ ਮਹੱਤਵ ਨੂੰ ਦੇਖਦਿਆਂ ਇਸ ਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਉਨ੍ਹਾਂ ਪ੍ਰਮੁੱਖ ਦੇਸ਼ਾਂ ਨੂੰ ਸ਼ਾਮਲ ਕਰਨ ਲਈ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਵਰਤਮਾਨ ਵਿੱਚ ਸਥਾਈ ਭੂਮਿਕਾ ਨਹੀਂ ਹੈ। ਉਨ੍ਹਾਂ ਭਾਰਤ ਅਤੇ ਬ੍ਰਾਜ਼ੀਲ ਦੀ ਮਿਸਾਲ ਦਿੱਤੀ। ਸ੍ਰੀ ਬੈਟਲ ਨੇ ਮੌਜੂਦਾ ਵੀਟੋ ਪ੍ਰਣਾਲੀ ਦੀ ਆਲੋਚਨਾ ਕਰਦਿਆਂ ਦਲੀਲ ਦਿੱਤੀ ਕਿ ਕਿਸੇ ਵੀ ਇੱਕ ਦੇਸ਼ ਕੋਲ ਵਿਆਪਕ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਸਮਰਥਿਤ ਫੈਸਲਿਆਂ ਨੂੰ ਰੋਕਣ ਦੀ ਸ਼ਕਤੀ ਨਹੀਂ ਹੋਣੀ ਚਾਹੀਦੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ AIRRNU ਜਲੰਧਰ। ਭਾਰਤ ਹੁਣ 6G ਨੈੱਟਵਰਕ ਵਿਕਸਿਤ ਕਰਨ ਦੀ ਆਲਮੀ ਪਹਿਲਕਦਮੀ ਵਿੱਚ ਅਮਰੀਕਾ ਅਤੇ 24 ਹੋਰ ਦੇਸ਼ਾਂ ਨਾਲ ਸ਼ਾਮਲ ਹੋ ਗਿਆ ਹੈ। ਇਸ ਪਹਿਲ ਦਾ ਉਦੇਸ਼ 6G ਨੈੱਟਵਰਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ, ਮੁਕਾਬਲਾ ਵਧਾਉਣਾ ਅਤੇ ਨਵੀਆਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨਾ ਹੈ। ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਨ ਪ੍ਰਸਾਦ ਨੇ ਅਮਰੀਕੀ ਵਣਜ ਮੰਤਰੀ ਹਾਵਰਡ ਲੁਟਨਿਕ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ 6G ਦੇ ਨਾਲ ਨਾਲ ਸੈਮੀ ਕੰਡਕਟਰ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸੈਂਟਰਾਂ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਸ੍ਰੀ ਪ੍ਰਸਾਦ ਨੇ ਭਾਰਤ ਵਿੱਚ ਸੈਮੀ ਕੰਡਕਟਰ ਮਿਸ਼ਨ 2.0 AI ਭਾਈਵਾਲੀ ਅਤੇ AI ਦੀ ਸੁਰੱਖਿਅਤ ਵਰਤੋਂ ਵਿੱਚ ਅਮਰੀਕੀ ਨਿਵੇਸ਼ 'ਤੇ ਵੀ ਜ਼ੋਰ ਦਿੱਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਆਲੂ ਕੇਂਦਰ ਦੇ ਡਾਇਰੈਕਟਰ ਜਨਰਲ ਡਾਕਟਰ ਸਾਈਮਨ ਹੇਕ ਨਾਲ ਵੇਰਵੇ ਸਹਿਤ ਗੱਲਬਾਤ ਕੀਤੀ। ਮੀਟਿੰਗ ਵਿੱਚ ਆਲੂ ਦੇ ਬੀਜ ਅਤੇ ਬਿਜਾਈ ਸਮੱਗਰੀ ਪ੍ਰਦਾਨ ਕਰਨ, ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਕੇਂਦਰ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਹੋਈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਆਗਰਾ ਸਥਿਤ ਕੇਂਦਰ ਨੂੰ ਦੁਨੀਆ ਭਰ ਤੋਂ ਉੱਨਤ ਆਲੂ ਕਿਸਮਾਂ ਨੂੰ ਭਾਰਤ ਲਿਆਉਣ ਅਤੇ ਦੇਸ਼ ਦੇ ਵੱਖ ਵੱਖ ਜਲਵਾਯੂ ਦੇ ਅਨੁਕੂਲ ਆਲੂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ। ਇਸ ਨਾਲ ਸਿੱਧੇ ਤੌਰ 'ਤੇ ਆਲੂ ਕਿਸਾਨਾਂ ਨੂੰ ਲਾਭ ਹੋਏਗਾ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਕਿਹਾ ਕਿ ਸਰਕਾਰ ਨੇ ਤੇਲ ਮਾਰਕੀਟਿੰਗ ਕੰਪਨੀ ਨੂੰ ਘਰੇਲੂ ਰਸੋਈ ਗੈਸ LPG ਰੀਫਿਲ ਬੁਕਿੰਗ ਦੇ ਨਿਯਮਾਂ ਵਿੱਚ ਵੱਡੀ ਢਿੱਲ ਦੇਣ ਦੇ ਨਿਰਦੇਸ਼ ਦਿੱਤੇ ਨੇ। ਹੁਣ ਦੇਸ਼ ਦੇ ਸਾਰੇ ਘਰੇਲੂ LPG ਖਪਤਕਾਰ, ਭਾਵੇਂ ਉਹ ਸ਼ਹਿਰੀ ਇਲਾਕਿਆਂ ਵਿੱਚ ਹੋਣ ਜਾਂ ਪੇਂਡੂ ਇਲਾਕਿਆਂ ਵਿੱਚ, 25 ਦਿਨਾਂ ਦੇ ਅੰਤਰਾਲ 'ਤੇ ਆਪਣਾ ਅਗਲਾ ਸਿਲੰਡਰ ਬੁੱਕ ਕਰ ਸਕਣਗੇ। ਸ੍ਰੀ ਗੋਪੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਵਿੱਚ LPG ਸਪਲਾਈ ਦੀ ਸਥਿਤੀ ਵਿੱਚ ਸੁਧਾਰ ਅਤੇ ਬੈਕਲੋਗ ਵਿੱਚ ਮਹੱਤਵਪੂਰਨ ਕਮੀ ਦੇ ਮੱਦੇਨਜ਼ਰ ਪਾਬੰਦੀ ਹਟਾ ਦਿੱਤੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੱਛਮੀ ਏਸ਼ੀਆ ਸੰਕਟ ਕਾਰਨ LPG ਸਪਲਾਈ 'ਤੇ ਵਧੇ ਦਬਾਅ ਕਾਰਨ ਪਹਿਲਾਂ ਰੀਫਿਲ ਬੁਕਿੰਗ ਅੰਤਰਾਲ ਸ਼ਹਿਰੀ ਇਲਾਕਿਆਂ ਵਿੱਚ 25 ਦਿਨ ਅਤੇ ਪੇਂਡੂ ਇਲਾਕਿਆਂ ਵਿੱਚ 45 ਦਿਨ ਨਿਰਧਾਰਿਤ ਕੀਤਾ ਗਿਆ ਸੀ। ਇਸ ਨੂੰ ਹੁਣ ਬਰਾਬਰ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਕੱਲ੍ਹ ਪੂਰਬੀ ਪੈਰੀਫੇਰੀਅਲ ਐਕਸਪ੍ਰੈਸ ਵੇ 'ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਜਸਥਾਨ ਤੋਂ ਬਦਾਇਓਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਪਿਕਅਪ ਵੈਨ ਨੂੰ ਇੱਕ ਟ੍ਰੇਲਰ ਨੇ ਟੱਕਰ ਮਾਰ ਦਿੱਤੀ। ਮੇਰਠ ਜ਼ੋਨ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਨੇ ਆਕਾਸ਼ਵਾਣੀ ਨਿਊਜ਼ ਨੂੰ ਦੱਸਿਆ ਕਿ ਪਿਕਅਪ ਵਿੱਚ 30 ਤੋਂ ਵੱਧ ਲੋਕ ਸਵਾਰ ਸਨ। ਭਾਰਤ ਅੱਜ ਅਹਿਮਦਾਬਾਦ ਵਿੱਚ ਵਿਸ਼ਵ ਤੀਰ ਅੰਦਾਜ਼ੀ ਪੈਰਾ ਸੀਰੀਜ਼ ਵਿੱਚ ਸੋਨੇ ਦੇ 4 ਤਮਗਿਆਂ ਲਈ ਆਪਣੀ ਚੁਣੌਤੀ ਪੇਸ਼ ਕਰੇਗਾ। ਮਹਿਲਾ ਪੈਰਾ ਰਿਕਵ ਟੀਮ ਫਾਈਨਲ ਵਿੱਚ ਭਾਵਨਾ ਅਤੇ ਪੂਜਾ ਦਾ ਮੁਕਾਬਲਾ ਚੀਨ ਦੀ ਜੋੜੀ ਨਾਲ ਹੋਏਗਾ। ਮਰਦਾਂ ਦੇ ਪੈਰਾ ਰਿਕਵ ਟੀਮ ਫਾਈਨਲ ਵਿੱਚ ਹਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਸਲੋਵਾਕੀਆ ਖਿਲਾਫ਼ ਖੇਡਣਗੇ। ਪੈਰਾ ਕੰਪਾਊਂਡ ਪੁਰਸ਼ ਟੀਮ ਫਾਈਨਲ ਵਿੱਚ ਸ਼ਿਆਮ ਸੁੰਦਰ ਸਵਾਮੀ ਅਤੇ ਤੋਮਨ ਕੁਮਾਰ ਦਾ ਮੁਕਾਬਲਾ ਇਰਾਕੀ ਟੀਮ ਨਾਲ ਹੋਏਗਾ। ਉੱਧਰ ਮਿਕਸਡ W1 ਫਾਈਨਲ ਵਿੱਚ ਸਵਾਤੀ ਚੌਧਰੀ ਅਤੇ ਆਦਿਲ ਮੁਹੰਮਦ ਨਸੀਰ ਅੰਸਾਰੀ ਚੈਕੀਆ ਜੋੜੀ ਖਿਲਾਫ਼ ਖੇਡਣਗੇ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੀ ਇੱਕ ਫਰਜ਼ੀ ਰੀਲ ਦਾ ਖੰਡਨ ਕੀਤਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਇੰਸਟਾਗ੍ਰਾਮ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡਣ ਕਾਰਨ 25 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਹਾਲਤ ਪੈਦਾ ਹੋ ਗਈ ਹੈ। ਪਿਛਲੇ 24 ਘੰਟੇ

0: ਵਿੱਚ ਰਾਜ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ ਹੈ। ਬਰੇਲੀ, ਐਟਾ, ਸ਼ਾਹਜਹਾਂਪੁਰ, ਬਹਰਾਇਚ ਅਤੇ ਲਖੀਮਪੁਰ ਖੀਰੀ ਦੇਸ਼ ਵਿੱਚ ਸਭ ਤੋਂ ਵੱਧ ਮੀਂਹ ਵਾਲੇ 5 ਜ਼ਿਲ੍ਹਿਆਂ ਵਿੱਚ ਸ਼ਾਮਲ ਰਹੇ। ਭਾਰੀ ਮੀਂਹ ਦੇ ਮੱਦੇਨਜ਼ਰ ਬਰੇਲੀ ਦੇ ਸਾਰੇ ਸਕੂਲ ਅਗਲੇ 2 ਦਿਨਾਂ ਲਈ ਬੰਦ ਕਰ ਦਿੱਤੇ ਗਏ ਨੇ। ਸਰਕਾਰੀ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। 4 ਲੇਨ ਵਾਲੇ ਮਨਾਲੀ ਹਾਈਵੇ 'ਤੇ ਦਿਓਰ ਅਤੇ ਹੋਣਗੀ ਵਿਚਕਾਰ ਸੁਰੰਗ ਰੂਟ ਦੀ ਕੱਲ੍ਹ ਸਫਲ ਪਰਖ ਕੀਤੀ ਗਈ। ਇਸ ਮਹੱਤਵਪੂਰਨ ਰੂਟ ਨੂੰ ਅਗਲੇ 4 ਦਿਨਾਂ ਦੇ ਅੰਦਰ ਆਵਾਜਾਈ ਲਈ ਖੋਲ੍ਹਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਇਹ ਅਜ਼ਮਾਇਸ਼ ਭਾਰਤੀ ਰਾਸ਼ਟਰੀ ਸ਼ਾਹਰਾਹ ਅਥਾਰਟੀ ਦੇ ਬੋਰਡ ਮੈਂਬਰ ਵਿਪਨੇਸ਼ ਸ਼ਰਮਾ ਦੀ ਮੌਜੂਦਗੀ ਵਿੱਚ ਕੀਤੀ ਗਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਵਡੋਦਰਾ ਤੋਂ 35,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2026 ਦੀ ਵੀ ਸ਼ੁਰੂਆਤ ਕਰਨਗੇ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਦਿੱਲੀ ਪੁਲਿਸ ਨੇ ਸੱਤਿਆਨਿਕੇਤਨ ਇਮਾਰਤ ਢਹਿਣ ਦੀ ਘਟਨਾ ਦੇ ਸੰਬੰਧ ਵਿੱਚ ਜਾਂਚ ਤੇਜ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲਕਸਮਬਰਗ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੀ ਮੰਗ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਬਦਲੋ ਬਦਲੋ ਆਦਤ ਬਦਲੋ।
3: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
2: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
4: ਮੇਰੇ ਵੀ 347.6 ਮੀਟਰ ਜਾਂ 873 ਕਿਲੋਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ।

ਮਹਿਕ ਪੰਜਾਬ ਦੇ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿਚ ਪੂਜਾ ਹੰਡਾ ਦੀ ਪਿਆਰ ਭਰੀ ਨਮਸਕਾਰ ਜੀ। ਦੋਸਤੋ, ਜਦੋਂ ਵੀ ਅਸੀਂ ਹਿੰਦੀ ਸਿਨੇਮਾ ਜਾਂ ਪੰਜਾਬੀ ਫਿਲਮੀ ਜਗਤ ਦੇ ਸੁਨਹਿਰੇ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਇੱਕ ਅਜਿਹੀ ਜਾਦੂਈ ਆਵਾਜ਼ ਸਾਡੇ ਕੰਨਾਂ ਦੇ ਵਿਚ ਗੂੰਜਦੀ ਹੈ ਜਿਸ ਨੇ ਹਰ ਭਾਸ਼ਾ, ਹਰ ਮੂਡ ਅਤੇ ਹਰ ਪੀੜ੍ਹੀ ਨੂੰ ਆਪਣਾ ਦੀਵਾਨਾ ਬਣਾਇਆ। ਅਸੀਂ ਗੱਲ ਕਰ ਰਹੇ ਹਾਂ ਵਰਸਟਾਈਲ ਸਿੰਗਰ ਆਸ਼ਾ ਭੋਸਲੇ ਜੀ ਦੀ। ਭਾਵੇਂ ਆਸ਼ਾ ਜੀ ਦਾ ਜਨਮ ਮਹਾਰਾਸ਼ਟਰ ਵਿਚ ਹੋਇਆ ਪਰ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਨਾਲ ਉਹਨਾਂ ਦਾ ਰਿਸ਼ਤਾ ਬਹੁਤ ਹੀ ਗੂੜਾ ਅਤੇ ਬੇਮਿਸਾਲ ਰਿਹਾ। ਉਹਨਾਂ ਨੇ ਜਿਹੜਾ ਸਾਨੂੰ ਦੇਖਦੇ ਹਾਂ ਅਸੀਂ ਜਦੋਂ ਉਹਨਾਂ ਦੇ ਇਤਿਹਾਸ ਉੱਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬੀ ਸਿਨੇਮਾ ਦੇ ਵਿੱਚ 100 ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਲਗਭਗ 228 ਗੀਤ ਗਾਏ ਸਨ। ਉਹਨਾਂ ਦੇ ਪੰਜਾਬੀ ਸਫ਼ਰ ਦੀ ਸ਼ੁਰੂਆਤ ਕਹਿੰਦੇ 1949 ਦੇ ਵਿੱਚ ਹੋਈ ਸੀ ਜਿਸ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਅੱਗੋਂ ਵੀ ਪ੍ਰੋਗਰਾਮ ਦੇ ਵਿੱਚ ਕਰਾਂਗੇ ਪਰ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਸੱਸੀ ਪੁੰਨੂ ਫਿਲਮ ਦੇ ਵਿੱਚੋਂ ਲਏ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ ਦੇ ਵਿੱਚ ਗਾਏ ਇਸ ਗੀਤ ਦੇ ਨਾਲ। ਗੀਤ ਨੂੰ ਸੁਣਦੇ ਹਾਂ ਫਿਰ ਪ੍ਰੋਗਰਾਮ ਦੇ ਵਿੱਚ ਆਸ਼ਾ ਜੀ ਨੂੰ ਯਾਦ ਕਰਦੇ ਹੋਏ, ਉਹਨਾਂ ਦੇ ਪੰਜਾਬੀ ਫਿਲਮੀ ਸਫ਼ਰ ਨੂੰ ਯਾਦ ਕਰਦੇ ਹੋਏ ਪੰਜਾਬੀ ਗੀਤਾਂ ਦਾ ਆਨੰਦ ਮਾਣਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ।

ਜੀ ਦੋਸਤੋ, ਆਸ਼ਾ ਭੋਸਲੇ ਜੀ ਦੇ ਪੰਜਾਬੀ ਸਫ਼ਰ ਦੀ ਸ਼ੁਰੂਆਤ ਸਾਲ 1949 ਦੇ ਵਿੱਚ ਹੋਈ, ਜਦੋਂ ਮਹਾਨ ਸੰਗੀਤਕਾਰ ਹੰਸਰਾਜ ਬੈਲ ਜੀ ਨੇ ਫਿਲਮ ਲੱਛੀ ਲਈ ਉਹਨਾਂ ਦੀ ਆਵਾਜ਼ ਦੇ ਵਿੱਚ ਪਹਿਲਾ ਪੰਜਾਬੀ ਗੀਤ ਰਿਕਾਰਡ ਕੀਤਾ। ਇਸ ਤੋਂ ਬਾਅਦ ਸਾਲ 1950 ਦੇ ਵਿੱਚ ਸੰਗੀਤਕਾਰ ਵਿਨੋਦ ਨੇ ਫਿਲਮ ਮੁਟਿਆਰ ਦੇ ਵਿੱਚ ਉਹਨਾਂ ਤੋਂ ਚਾਰ ਗੀਤ ਗਵਾਏ, ਜੋ ਇੰਨੇ ਮਕਬੂਲ ਹੋਏ ਕਿ ਪੰਜਾਬ ਦੇ ਸੰਗੀਤ ਨਿਰਦੇਸ਼ਕ ਆਸ਼ਾ ਜੀ ਦੀ ਆਵਾਜ਼ ਦੇ ਕਹਿੰਦੇ ਕਿ ਦੀਵਾਨੇ ਹੋ ਗਏ ਸੀ। ਅਤੇ ਅਸੀਂ ਲੱਛੀ ਫਿਲਮ ਦੀ ਗੱਲ ਕੀਤੀ ਹੈ, ਅਤੇ ਫਿਰ ਆਓ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗਾਇਆ ਗੀਤ ਸੁਣਦੇ ਹਾਂ।

ਜੀ ਦੋਸਤੋ, ਵੈਸੇ ਤਾਂ ਆਸ਼ਾ ਜੀ ਨੇ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਖਾਸ ਕਰਕੇ ਜਦੋਂ ਓ ਪੀ ਨਈਅਰ ਸਾਹਿਬ ਦੀਆਂ ਧੁਨਾਂ ਤੇ ਭੰਗੜੇ ਦੀ ਬੀਟ ਵੱਜਦੀ ਸੀ ਤਾਂ ਆਸ਼ਾ ਜੀ ਦੀ ਆਵਾਜ਼ ਪਰਦੇ ਤੇ ਕਹਿੰਦੇ ਕਿ ਅੱਗ ਲਗਾ ਦਿੰਦੀ ਸੀ। ਮੁਹੰਮਦ ਰਫੀ ਸਾਹਿਬ ਅਤੇ ਮਹਿੰਦਰ ਕਪੂਰ ਜੀ ਦੇ ਨਾਲ ਗਾਏ ਉਹਨਾਂ ਦੇ ਪੰਜਾਬੀ ਦੋ ਗਾਣੇ ਇੰਨੇ ਜ਼ਿਆਦਾ ਮਕਬੂਲ ਹੋਏ ਕਿ ਅੱਜ ਵੀ ਪੰਜਾਬ ਦੇ ਹਰ ਵਿਆਹ ਸ਼ਾਦੀ ਤੇ ਮੇਲਿਆਂ ਦੀ ਉਹ ਗੀਤ ਜਾਣ ਬਣਦੇ ਨੇ। ਉਹਨਾਂ ਦੀ ਆਵਾਜ਼ ਦੇ ਵਿੱਚ ਪੰਜਾਬੀ ਮੁਟਿਆਰਾਂ ਦਾ ਉਹ ਨਖਰਾ, ਉਹ ਹਿਆ ਅਤੇ ਉਹ ਚੁਲਬੁਲਾਪਨ ਸਾਫ਼ ਝਲਕਦਾ ਹੈ, ਜਿਸ ਨੂੰ ਸੁਣ ਕੇ ਕੋਈ ਕਹਿ ਹੀ ਨਹੀਂ ਸਕਦਾ ਕਿ ਉਹ ਪੰਜਾਬ ਤੋਂ ਨਹੀਂ ਹਨ। ਤੇ ਅਜਿਹੀ ਹੀ ਚੁਲਬੁਲਾਪਨ ਤੇ ਨਜ਼ਾਕਤ ਨਖਰੇ ਭਰਿਆ ਗੀਤ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਹੁਣ ਸੁਣਾਉਣ ਜਾ ਰਹੇ ਹਾਂ। ਮੁਹੰਮਦ ਰਫੀ ਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਸੰਤੋ ਬੰਤੋ ਫਿਲਮ ਦੇ ਵਿੱਚੋਂ।

ਉਹਨਾਂ ਦੀ ਦਿੱਤੀ ਦੇਣ, ਉਹਨਾਂ ਦਾ ਦਿੱਤਾ ਯੋਗਦਾਨ ਹਮੇਸ਼ਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਚਮਕਦਾ ਰਹੇਗਾ। ਅਤੇ ਉਹਨਾਂ ਦੇ ਗਾਏ ਇਸ ਸ਼ਬਦ ਦੇ ਨਾਲ ਹੀ ਅੱਜ ਦਾ ਮਹਿਕ ਪੰਜਾਬ ਦੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਵਡੋਦਰਾ ਤੋਂ 35,000 ਕਰੋੜ ਰੁਪਏ ਤੋਂ ਵੱਧਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2026 ਦੀ ਵੀ ਸ਼ੁਰੂਆਤ ਕਰਨਗੇ। ਰੱਖਿਆ ਖਰੀਦ ਪਰਿਸ਼ਦ ਨੇ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਪੁਲਿਸ ਨੇ ਸੱਤਿਆ ਨਿਕੇਤਨ ਇਮਾਰਤ ਢਹਿਣ ਦੀ ਘਟਨਾ ਦੇ ਸੰਬੰਧ ਵਿੱਚ ਜਾਂਚ ਤੇਜ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲਕਸਮਬਰਗ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੀ ਮੰਗ ਦਾ ਸਮਰਥਨ ਕੀਤਾ ਹੈ। ਭਾਰਤ ਹੁਣ 6G ਨੈੱਟਵਰਕ ਵਿਕਸਿਤ ਕਰਨ ਦੀ ਆਲਮੀ ਪਹਿਲਕਦਮੀ ਵਿੱਚ ਅਮਰੀਕਾ ਅਤੇ 24 ਹੋਰ ਦੇਸ਼ਾਂ ਨਾਲ ਸ਼ਾਮਿਲ ਹੋ ਗਿਆ ਹੈ। ਸਰਕਾਰ ਨੇ ਪੇਂਡੂ ਇਲਾਕਿਆਂ ਵਿੱਚ LPG ਸਿਲੰਡਰ ਦੀ ਰੀਫਿਲ ਬੁਕਿੰਗ ਲਈ ਅੰਤਰਾਲ 45 ਦਿਨਾਂ ਤੋਂ ਘਟਾ ਕੇ 25 ਦਿਨ ਕਰ ਦਿੱਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੁਬਈ ਦੇ ਸਾਲਾਨਾ ਨਿਵੇਸ਼ਕ ਸੰਮੇਲਨ AIM 2026 ਵਿਖੇ UAE ਅੰਤਰਰਾਸ਼ਟਰੀ ਨਿਵੇਸ਼ ਕੌਂਸਲ ਦੇ ਸਕੱਤਰ ਜਨਰਲ HE ਅਬਦੁੱਲਾ ਅਹਿਮਦ ਅਲ ਸਵੇਦੀ ਨਾਲ ਮੁਲਾਕਾਤ ਕੀਤੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੂਬੇ ਦੇ ਨੌਜਵਾਨਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਲਈ ਉਹਨਾਂ ਨੂੰ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਅੱਜ ਭਾਰਤ ਅਹਿਮਦਾਬਾਦ ਵਿੱਚ ਵਿਸ਼ਵ ਤੀਰ ਅੰਦਾਜ਼ੀ ਪੈਰਾ ਸੀਰੀਜ਼ ਵਿੱਚ 4 ਫਾਈਨਲ ਮੁਕਾਬਲਿਆਂ ਵਿੱਚ ਆਪਣੀ ਚੁਣੌਤੀ ਪੇਸ਼ ਕਰੇਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
1: ਹੈਲੋ,
2: ਇਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला 1 मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਇੱਕ ਹੀ ਫਿਲਮ ਦੇ ਗੀਤ। ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ।

ਜੀ ਹਾਂ ਦੋਸਤੋ, ਸਮਝ ਗਏ ਹੋ ਤੁਸੀਂ। ਜੀ ਹਾਂ, ਅੱਜ ਦੀ ਸਾਡੀ ਫਿਲਮ ਹੈ 1957 ਦੇ ਵਿੱਚ ਆਈ ਤੁਮਸਾ ਨਹੀਂ ਦੇਖਾ। ਬਿਲਕੁਲ, ਅਸੀਂ ਅੱਜ ਟਾਈਮ ਮਸ਼ੀਨ ਦੇ ਵਿੱਚ ਸਵਾਰ ਹੋ ਕੇ ਚੱਲਾਂਗੇ ਸਾਲ 1957 ਦੇ ਸੁਨਹਿਰੀ ਦੌਰ ਦੇ ਵਿੱਚ। ਅਤੇ ਸਾਡੀ ਅੱਜ ਦੀ ਇਸ ਫਿਲਮ ਇੱਕ ਅਜਿਹੀ ਫਿਲਮ ਹੈ ਵੀ ਜਿਸ ਨੇ ਹਿੰਦੀ ਸਿਨੇਮਾ ਨੂੰ ਉਸਦਾ ਪਹਿਲਾ ਯਾਹੂ ਸਟਾਰ ਯਾਨੀ ਕਿ ਸ਼ਮੀ ਕਪੂਰ ਦਿੱਤਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਫਿਲਮਸਤਾਨ ਦੇ ਬੈਨਰ ਹਿੱਟ ਬਣੀ ਸੁਪਰ ਹਿੱਟ ਰੋਮੈਂਟਿਕ ਮਿਊਜ਼ੀਕਲ ਫਿਲਮ ਤੁਮਸਾ ਨਹੀਂ ਦੇਖਾ ਦੇ। ਦੋਸਤੋ, ਜੇਕਰ ਇਸ ਫਿਲਮ ਦੀ ਕਾਮਯਾਬੀ ਦੀ ਗੱਲ ਕਰੀਏ ਨਾ, ਤਾਂ ਇਹ ਸਾਲ 1957 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 5 ਫਿਲਮਾਂ ਦੇ ਵਿੱਚੋਂ ਇੱਕ ਸੀ। ਉਸ ਜ਼ਮਾਨੇ ਦੇ ਵਿੱਚ ਇਸ ਫਿਲਮ ਨੇ ਲਗਭਗ ਕਹਿੰਦੇ ਆ ਕਿ 1 ਕਰੋੜ ਰੁਪਏ ਦਾ ਸ਼ਾਨਦਾਰ ਬਿਜ਼ਨਸ ਕਰਕੇ ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡ ਦਿੱਤੇ ਸੀ ਅਤੇ ਇਸ ਨੂੰ ਇੱਕ ਵੱਡੀ ਬਲੋਕਬਸਟਰ ਹਿੱਟ ਐਲਾਨਿਆ ਗਿਆ ਸੀ। ਅਤੇ ਆਓ ਇਸ ਸ਼ਾਨਦਾਰ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਇਸ ਫਿਲਮ ਦੇ ਇੱਕ ਬਹੁਤ ਹੀ ਖੂਬਸੂਰਤ ਅਤੇ ਰੋਮੈਂਟਿਕ ਗੀਤ ਟਾਈਟਲ ਟਰੈਕ ਦੇ ਨਾਲ, ਜਿਸ ਨੂੰ ਮੁਹੰਮਦ ਰਫੀ ਸਾਹਿਬ ਨੇ ਆਪਣੀ ਮਖਮਲੀ ਆਵਾਜ਼ ਦਿੱਤੀ ਹੈ।

ਤੇ ਇਸੇ ਤਰ੍ਹਾਂ ਰਾਜ ਮਹਿਰਾ, ਸਰਦਾਰ ਰਾਜਪਾਲ ਮੀਨਾ ਦੇ ਪਿਤਾ ਦੇ ਰੂਪ ਦੇ ਵਿੱਚ ਸਾਹਮਣੇ ਆਏ ਤੇ ਹੋਰ ਬਹੁਤ ਸਾਰੇ ਚਿਹਰੇ ਵੀ ਸਾਡੇ ਇਸ ਫਿਲਮ ਦੇ ਵਿੱਚ ਸਾਹਮਣੇ ਆਏ ਜਿਨ੍ਹਾਂ ਨੇ ਆਪਣੀ ਦਮਦਾਰ ਭੂਮਿਕਾ ਦੇ ਨਾਲ ਆਪਣੀ ਇਸ ਫਿਲਮ ਦੇ ਵਿੱਚ ਇੱਕ ਅਮਰ ਛਾਪ ਛੱਡੀ। ਤੇ ਹੁਣ ਫਿਲਮ ਦੇ ਵਿੱਚ ਅਗਲੇ ਗੀਤ ਦੇ ਵੱਲ ਵੱਧਦੇ ਹਾਂ। ਆਸ਼ਾ ਭੋਸਲੇ ਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ।

ਜੀ ਦੋਸਤੋ, ਸਾਲ 1957 ਦੇ ਵਿੱਚ ਜਦੋਂ ਕਹਿੰਦੇ ਕਿ ਇਹ ਫਿਲਮ ਰਿਲੀਜ਼ ਹੋਈ ਤਾਂ ਉਸ ਤੋਂ ਪਹਿਲਾਂ ਸ਼ਮੀ ਕਪੂਰ ਲਗਾਤਾਰ 18 ਫਿਲਮਾਂ ਫਲੋਪ ਦੇ ਚੁੱਕੇ ਸੀ। ਉਸ ਸਮੇਂ ਤੱਕ ਉਹ ਆਪਣੇ ਵੱਡੇ ਭਰਾ ਰਾਜ ਕਪੂਰ ਦੇ ਸਟਾਈਲ ਦੀ ਨਕਲ ਕਰਦੇ ਸੀ, ਪਰ ਤੁਮਸਾ ਨਹੀਂ ਦੇਖਾ ਵਿੱਚ ਨਿਰਦੇਸ਼ਕ ਨਾਸਿਰ ਹੁਸੈਨ ਨੇ ਸ਼ਮੀ ਕਪੂਰ ਨੂੰ ਇੱਕ ਨਵਾਂ ਰੂਪ ਦਿੱਤਾ। ਉਹਨਾਂ ਦੀਆਂ ਮੂਛਾਂ ਸਾਫ਼ ਕਰਵਾਈਆਂ ਗਈਆਂ ਅਤੇ ਉਹਨਾਂ ਨੂੰ ਇੱਕ ਬੇਪਰਵਾਹ ਅਤੇ ਊਰਜਾਵਾਨ ਅੰਦਾਜ਼ ਜਿਹੜਾ ਉਹ ਦਿੱਤਾ ਗਿਆ ਅਤੇ ਉਹ ਸਨ। ਪਰ ਕਹਿੰਦੇ ਆ ਵੀ ਸ਼ਮੀ ਕਪੂਰ ਜੀ ਦੇ ਇਸ ਨਵੇਂ ਅੰਦਾਜ਼ ਨੂੰ ਆਵਾਜ਼ ਪਤਾ ਕਿਸ ਨੇ ਦਿੱਤੀ ਸੀ ਜੀ? ਹੈ ਉਹ ਹੈ ਮੁਹੰਮਦ ਰਫੀ ਜੀ ਦੇ। ਰਫੀ ਸਾਹਿਬ ਦੀ ਖੂਬਸੂਰਤ ਗਾਇਕੀ ਨੇ ਸ਼ਮੀ ਕਪੂਰ ਦੇ ਸਰੀਰ ਦੇ ਹਾਵ ਭਾਵ, ਉਹਨਾਂ ਦੀ ਬੋਡੀ ਲੈਂਗੁਏਜ ਨੂੰ ਪਹਿਚਾਣਿਆ। ਸ਼ਮੀ ਕਪੂਰ ਖੁਦ ਮੰਨਦੇ ਸੀ ਕਿ ਰਫੀ ਸਾਹਿਬ ਦੀ ਆਵਾਜ਼ ਤੋਂ ਬਿਨਾਂ ਉਹਨਾਂ ਦਾ ਸਟਾਰ ਬਣਨਾ ਅਸੰਭਵ ਸੀ। ਜਦੋਂ ਰਫੀ ਸਾਹਿਬ ਗਾਉਂਦੇ ਸਨ ਤਾਂ ਲੱਗਦਾ ਸੀ ਜਿਵੇਂ ਖੁਦ ਸ਼ਮੀ ਕਪੂਰ ਹੀ ਮਾਈਕ ਦੇ ਸਾਹਮਣੇ ਖੜ੍ਹੇ ਹੋਣ। ਚਲੋ ਫਿਲਮ ਦੀਆਂ ਗੱਲਾਂ ਦੇ ਨਾਲ ਨਾਲ ਇੱਕ ਹੋਰ ਸੁਪਰ ਹਿੱਟ ਗੀਤ ਨੂੰ ਸੁਣਦੇ ਹਾਂ, ਜਿਸ ਦੇ ਵਿੱਚ ਸ਼ਮੀ ਕਪੂਰ ਦਾ ਉਹੀ ਅਲਬੇਲਾ ਅੰਦਾਜ਼ ਨਜ਼ਰ ਆਉਂਦਾ ਹੈ। ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮਾਂ ਦਾ ਹੁਣ ਅਗਲਾ ਗੀਤ ਸੁਣਦੇ ਹਾਂ। ਸਰ ਪੇ ਟੋਪੀ ਲਾਲ ਹੱਥ ਮੇਰੇ ਸ਼ਮਕਾ ਰੁਮਾਲ ਓਏ ਤੇਰਾ ਕਿਆ ਕਹਿਣਾ।

0: मान का मुझ पे एहसान क्या, लाखों ही जुल्फों वाले आते हैं घेरा डाले, मेरी क्या बात है।
1: ਜੇਕਰ ਇਸ ਫਿਲਮ ਦੇ ਅਵਾਰਡਸ ਦੀ ਗੱਲ ਕਰੀਏ ਤਾਂ ਭਾਵੇਂ ਉਸ ਸਮੇਂ ਤੁਮਸਾ ਨਹੀਂ ਦੇਖਾ ਨੂੰ ਸਿੱਧਾ ਕੋਈ ਅਵਾਰਡ ਨਹੀਂ ਮਿਲਿਆ, ਪਰ ਸਾਲ 1957 ਦੇ ਵਿੱਚ ਓ ਪੀ ਨਈਅਰ ਦੇ ਕਰੀਅਰ ਦਾ ਸਭ ਤੋਂ ਵੱਡਾ ਗੋਲਡਨ ਸਾਲ ਇਸ ਸਾਲ ਸਾਬਿਤ ਹੋਇਆ। ਇਸੇ ਸਾਲ ਉਹਨਾਂ ਦੀਆਂ ਦੋ ਵੱਡੀਆਂ ਫਿਲਮਾਂ ਤੁਮਸਾ ਨਹੀਂ ਦੇਖਾ ਅਤੇ ਨਯਾ ਦੌਰ ਆਈਆਂ ਅਤੇ ਇਹਨਾਂ ਦੋਵਾਂ ਫਿਲਮਾਂ ਦੇ ਸੁਪਰਹਿੱਟ ਸੰਗੀਤ ਦੀ ਬਦੌਲਤ ਓ ਪੀ ਨਈਅਰ ਜੀ ਨੇ ਆਪਣਾ ਪਹਿਲਾ ਅਤੇ ਇਤਿਹਾਸਕ ਫਿਲਮਫੇਅਰ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਅਵਾਰਡ ਜਿੱਤਿਆ ਸੀ। ਉਹਨਾਂ ਨੇ ਇਸ ਫਿਲਮ ਦੇ ਵਿੱਚ ਫੀਮੇਲ ਪਲੇਬੈਕ ਸਿੰਗਰ ਦੇ ਤੌਰ 'ਤੇ ਆਸ਼ਾ ਭੋਸਲੇ ਜੀ ਦੀ ਆਵਾਜ਼ ਨੂੰ ਮੁੱਖ ਤੌਰ 'ਤੇ ਵਰਤਿਆ ਸੀ ਅਤੇ ਇਸੇ ਤਰ੍ਹਾਂ ਇਸ ਫਿਲਮ ਦੇ ਵਿੱਚ ਸੰਗੀਤ ਦਾ ਜਾਦੂ ਤੁਸੀਂ ਸੁਣ ਹੀ ਰਹੇ ਹੋ ਕਿ ਕਿਵੇਂ ਸਾਨੂੰ ਅੱਜ ਵੀ ਇਹ ਤਾਜ਼ਾ ਲੱਗ ਰਿਹਾ ਹੈ। ਅਤੇ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਗੀਤਕਾਰਾਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਹੁਣ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਅਗਲੇ ਗੀਤ ਵੱਲ ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਸਾਹਿਬ ਨੇ।

ਅਤੇ ਸ਼ਰਾਰਤ ਭਰੀ ਹੈ। ਮਜਰੂ ਸੁਲਤਾਨਪੁਰ ਪੁਰੀ ਜੀ ਦੇ ਜਿਹੜੇ ਲਿਖੇ ਬੋਲ ਨੇ, ਦੂਰ ਖੜੀ ਹੈਰਾਨ ਹੈ ਕਿਆ ਦਾਂਤੋਂ ਮੇਂ ਯੂ ਉਂਗਲੀ ਨਾ ਦਬਾ ਨੂੰ, ਰਫੀ ਸਾਹਿਬ ਨੇ ਜਿਸ ਅੰਦਾਜ਼ ਦੇ ਵਿੱਚ ਗਾਇਆ ਉਹ ਸਿੱਧਾ ਸ਼ਮੀ ਕਪੂਰ ਦੇ ਚੁਲਬੁਲੇ ਕਿਰਦਾਰ 'ਤੇ 100% ਫਿੱਟ ਬੈਠਦਾ ਹੈ। ਓ ਪੀ ਨਈਅਰ ਜੀ ਦੀ ਵੱਖਰੀ ਧੁੰਨ, ਉਹਨਾਂ ਦੀ ਆਪਣੇ ਤੇਜ਼ ਮਿਊਜ਼ਿਕ ਅਤੇ ਘੋੜਾ ਗਾਡੀ ਟਾਂਗਾ ਦੀ ਜਿਹੜੀ ਰਿਦਮ ਵਾਲੇ ਗੀਤ ਲਈ ਓ ਪੀ ਨਈਅਰ ਸਾਹਿਬ ਜਾਣੇ ਜਾਂਦੇ ਨੇ, ਉਹ ਵੀ ਸਾਨੂੰ ਇਸ ਗੀਤ ਦੇ ਵਿੱਚ ਸੁਣਨ ਨੂੰ ਮਿਲਦੀ ਹੈ। ਅਤੇ ਇਸ ਗੀਤ ਦੇ ਵਿੱਚ ਉਹਨਾਂ ਨੇ ਔਰਕੈਸਟਰਾ ਦਾ ਬਹੁਤ ਹੀ ਹਲਕਾ ਅਤੇ ਸ਼ਾਂਤ ਇਸਤੇਮਾਲ ਕੀਤਾ, ਜੋ ਸਵੇਰ ਦੇ ਸਮੇਂ ਰੇਡੀਓ 'ਤੇ ਸੁਣਨ ਦੇ ਵਿੱਚ ਬਹੁਤ ਹੀ ਸੂਦਿੰਗ ਲੱਗਦਾ ਹੈ। ਪਰਦੇ 'ਤੇ ਕਹਿੰਦੇ ਜਦੋਂ ਸ਼ਮੀ ਕਪੂਰ ਅਮਿਤਾ ਦੇ ਆਲੇ ਦੁਆਲੇ ਘੁੰਮ ਕੇ ਗੀਤ ਗਾਉਂਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਦੇ ਇਸ਼ਾਰੇ ਅਤੇ ਚਿਹਰੇ ਦੇ ਹਾਵ ਭਾਵ ਦੇਖਣ ਵਾਲੇ ਹੁੰਦੇ ਨੇ। ਅਤੇ ਇਹ ਗੀਤ ਫਿਲਮ ਦੇ ਵਿੱਚ ਉਦੋਂ ਆਉਂਦਾ ਹੈ ਜਦੋਂ ਹੀਰੋ ਹੀਰੋਇਨ ਦੇ ਵਿਚਕਾਰ ਪਿਆਰ ਦੀ ਸ਼ੁਰੂਆਤ ਹੋ ਰਹੀ ਹੁੰਦੀ ਹੈ।

ਜੀ ਦੋਸਤੋ, ਵਾਕਈ ਇਸ ਫਿਲਮ ਦਾ ਹਰ ਇੱਕ ਗੀਤ ਆਪਣੇ ਆਪ ਦੇ ਵਿੱਚ ਇੱਕ ਬੇਮਿਸਾਲ ਇਤਿਹਾਸ ਹੈ। ਫਿਲਮ ਤੁਮਸਾ ਨਹੀਂ ਦੇਖਾ ਸਿਰਫ ਇੱਕ ਹਿੱਟ ਫਿਲਮ ਹੀ ਨਹੀਂ ਸੀ, ਇਹ ਹਿੰਦੀ ਸਿਨੇਮਾ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸੀ। ਓਪੀ ਨਈਅਰ ਦੀਆਂ ਖੂਬਸੂਰਤ ਧੁਨਾਂ, ਮਜ਼ਰੂ ਅਤੇ ਸਾਹਿਰ ਸਾਹਿਬ ਦੇ ਬੋਲ, ਰਫੀ ਅਤੇ ਆਸ਼ਾ ਜੀ ਦੀ ਜਾਦੂਈ ਆਵਾਜ਼ ਨੇ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਇੱਕ ਵੱਡੀ ਸੁਪਰਹਿੱਟ ਬਲੋਕਬਸਟਰ ਬਣਾ ਦਿੱਤਾ। ਅਤੇ ਹੁਣ ਸਮਾਂ ਹੋ ਗਿਆ ਜੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਹੈ ਅੱਜ ਦਾ ਇਹ ਇੱਕ ਹੀ ਫਿਲਮ ਦੇ ਗੀਤ ਦੇ ਵਿੱਚ ਸਫ਼ਰ ਤੁਮਸਾ ਨਹੀਂ ਦੇਖਾ ਫਿਲਮ ਦਾ ਤੁਹਾਨੂੰ ਪਸੰਦ ਆਏਗਾ। ਆਪਣੀ ਦੋਸਤ ਪੂਜਾ ਹਾਂਡਾ ਨੂੰ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਆਕਾਸ਼ਵਾਣੀ ਦੇ ਨਾਲ ਇਸੇ ਤਰ੍ਹਾਂ ਤੁਸੀਂ ਬਣੇ ਰਹੋ।

ਮੌਸਮ ਆਏਗੇ ਜਾਏਗੇ ਹਮ ਤੁਮਕੋ ਭੁੱਲ ਨਾ ਪਾਏਗੇ। ਹੁਣੇ ਤੁਸੀਂ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੀਆਂ ਆਵਾਜ਼ਾਂ ਦੇ ਵਿੱਚ ਇਹ ਗਜ਼ਲ ਸਮਾਤ ਫਰਮਾ ਰਹੇ ਸੀ। ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲੀ ਗਜ਼ਲ ਸਮਾਤ ਫਰਮਾਉਂਦੇ ਹਾਂ ਪੰਕਜ ਉਦਾਸ ਦੀ ਆਵਾਜ਼ ਦੇ ਵਿੱਚ। ਕਿਸੀ ਨੇ ਵੀ ਨਾ ਦੇਖਾ ਨਿਗਾਹ ਭਰ ਕੇ ਮੁਝੇ, ਗਿਆ ਫਿਰ ਆਜ ਕਾ ਦਿਨ ਵੀ ਉਦਾਸ ਕਰਕੇ ਮੁਝੇ।

ਆਓ ਹੁਣ ਅੱਜ ਦੇ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਗੁਲਾਮ ਅਲੀ ਦੀ ਗਾਈ ਗਜ਼ਲ ਹਮ ਤੇਰੇ ਸ਼ਹਿਰ ਮੇਂ ਆਏ ਹੈ ਮੁਸਾਫਿਰ ਕੀ ਤਰ੍ਹਾਂ।

0: हम तेरे शहर में आए हैं मुसाफिर की तरह, हमसे एक मुलाकात का वादा दे दे। गुलाम अली दी का ये इस गज़ल दे नाल ही अज दा प्रोग्राम हुण इत्थे ही ख़त्म हुंदा है। असी आकाशवाणी दे जलंधर केंद्र तों बोल रहे हां। सवेर दे 10 बज चुके ने। पेश ने हुण तक दीआं मुख खबरां। प्रधानमंत्री नरेंद्र मोदी अज गुजरात के वडोदरा तो 35,000 करोड़ रुपए तो वधदे विकास प्रोजैक्टा का उद्घाटन करेंगे अते नींह पत्थर रखेंगे। श्री मोदी मुंबई विच ग्लोबल फिनटेक फेस्ट 2026 की भी शुरुआत करेंगे। रक्षा खरीद परिषद ने हथियारबंद फौजा लई 1,10,000 करोड़ रुपए तो वध दीआं रक्षा खरीद तजवीज़ा नूं मंजूरी दे दित्ती है। दिल्ली पुलिस ने सत्या निकेतन इमारत ढहन की घटना के संबंध में जांच तेज करदिया 3 व्यक्तियों नूं गिरफ्तार किया है। लक्समबर्ग ने संयुक्त राष्ट्र सुरक्षा परिषद में स्थाई सीट लई भारत की मंग का समर्थन किया है। भारत हुण 6G नैटवर्क विकसित करन दी आलमी पहलकदमी विच अमरीका अते 24 होर देशां दे नाल शामिल हो गया है। सरकार ने पेंडू इलाकियां विच LPG सिलेंडर दी रिफल बुकिंग लई अंतराल 45 दिनां तों घटा के 25 दिन कर दिता है। पंजाब दे कैबिनेट मंत्री अमन अरोड़ा ने दुबई दे सालाना निवेशक सम्मेलन AIM 2026 विखे UAE अंतरराष्ट्रीय निवेश कौंसल दे सकत्तर जनरल HE अब्दुल्ला अहमद अल सुवेदी नाल मुलाकात कीती। अमृतसर देहाती पुलिस ने सरहद पारों नशीले पदार्थां अते नाजायज़ हथियारां दी तस्करी करन वाले मॉड्यूल दा पर्दाफाश करदिआं 2 व्यक्तियां ਨੂੰ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਨੇ ਸੂਬੇ ਦੇ ਨੌਜਵਾਨਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਲਈ ਉਹਨਾਂ ਨੂੰ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਅੱਜ ਭਾਰਤ ਅਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਵਿੱਚ 4 ਫਾਈਨਲ ਮੁਕਾਬਲਿਆਂ ਵਿੱਚ ਆਪਣੀ ਚੁਣੌਤੀ ਪੇਸ਼ ਕਰੇਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੇਰੇ ਵੈਬ 347.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ ਜੀ। ਦੋਸਤੋ, ਅੱਜ ਦਾ ਇਹ ਸ਼ੋਅ ਅਸੀਂ ਡੈਡੀਕੇਟ ਕਰ ਰਹੇ ਹਾਂ ਸੁਰਾ ਦੀ ਮਲਿਕਾ ਆਸ਼ਾ ਭੋਸਲੇ ਜੀ ਨੂੰ। ਅਤੇ ਅੱਜ ਦੇ ਇਸ ਗੀਤ ਦੇ ਵਿੱਚ ਬਿਲਕੁਲ ਫੋਨ ਲਾਈਨ 0181 43173 ਨੂੰ ਹੈ ਤੁਹਾਡਾ ਇੰਤਜ਼ਾਰ। ਅਤੇ ਇਸ ਇੰਤਜ਼ਾਰ ਦੇ ਸਫ਼ਰ ਨੂੰ ਖੂਬਸੂਰਤ ਬਣਾਉਣਗੇ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਮਖਮਲੀ ਅੰਦਾਜ਼ ਦੇ ਵਿੱਚ ਗਾਏ ਹਿੰਦੀ ਫਿਲਮਾਂ ਦੇ ਵਿੱਚੋਂ ਲਏ ਗੀਤ ਜੋ ਤੁਹਾਡੀ ਪਸੰਦ ਦੇ ਹੋਣਗੇ ਤੁਹਾਡੇ ਤੱਕ ਪਹੁੰਚਾਵਾਂਗੇ। ਅਤੇ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਮੈਂ ਆਪਣੀ ਪਸੰਦ ਦਾ ਤੁਹਾਡੇ ਤੱਕ ਪਹੁੰਚਾਉਣ ਜਾ ਰਹੀ ਹਾਂ, ਜਿਸ ਨੂੰ RD ਵਰਮਨ ਸਾਹਿਬ ਦੇ ਸੰਗੀਤ ਦੇ ਨਾਲ ਸਜਿਆ ਅਤੇ ਆਸ਼ਾ ਭੋਸਲੇ ਜੀ ਦੀ ਜਾਦੂਈ ਆਵਾਜ਼ ਦੇ ਵਿੱਚ ਗਾਇਆ ਹੈ। ਮੁਹੰਮਦ ਰਫੀ ਸਾਹਿਬ ਨੇ ਉਹਨਾਂ ਨੂੰ ਇਸ ਦੇ ਵਿੱਚ ਆਪਣਾ ਸਾਥ ਦਿੱਤਾ ਹੈ ਗੀਤ ਦੇ ਨਾਲ, ਕਿਉਂਕਿ

ਆਸ਼ਾ ਤਾਈ ਜੀ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਉਹਨਾਂ ਦੀ ਮਖਮਲੀ ਆਵਾਜ਼ ਦੀ ਗੱਲ ਕੀਤੀ ਜਾਂਦੀ ਹੈ, ਤਾਂ ਫਿਰ ਬਸ ਦਿਲ ਇਹੀ ਕਹਿੰਦਾ ਹੈ, ਸਰੋਕੀ ਮਹਿਫਿਲ ਮੇਂ ਵੋ ਏਕ ਹਸੀਨ ਖਾਬ ਹੋ ਤੁਮ, ਹਰ ਦਿਲ ਕੀ ਧੜਕਨ ਕਾ ਲਾਜਵਾਬ ਜਵਾਬ ਹੋ ਤੁਮ, ਆਵਾਜ਼ ਮੇਂ ਖੋਲਾ ਐਸਾ ਜਾਦੂ ਆਸ਼ਾ ਜੀ ਆਪਣੇ, ਕਿ ਆਜ ਵੀ ਸੁਣਕਰ ਲਗਤਾ ਹੈ ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ। ਯਾਦੋ ਕਿ ਬਰਾਤ ਫਿਲਮ ਦੇ ਵਿੱਚੋਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ, ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ।

0: ਬਿਲਕੁਲ ਜੀ, ਆਸ਼ਾ ਜੀ ਦੀ ਆਵਾਜ਼ ਬਿਲਕੁਲ ਇੰਜਾਏ ਜਿਵੇਂ ਸਿੱਧੀ ਦਿਲ ਤੱਕ ਉੱਤਰ ਜਾਂਦੀ ਹੈ ਅਤੇ ਫੋਨ ਕਾਲ ਵੀ ਤੁਹਾਡੀ ਪ੍ਰੋਗਰਾਮ ਦੇ ਵਿੱਚ ਲੱਗ ਜਾਂਦੀ ਹੈ। 0181 2342173 ਨੰਬਰ ਨੂੰ ਮਿਲਾ ਕੇ ਪਹਿਲੇ ਕਾਲਰ ਆ ਗਏ ਨੇ, ਦੇਖਦੇ ਕੌਣ ਆਏ ਨੇ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਜੀ ਰਾਜੂ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਮੈਡਮ ਜੀ, ਠੀਕ ਠਾਕ।
0: ਚੰਡੀਗੜ੍ਹ ਦੇ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਨੇ ਜੀ, ਧੁੱਪ ਨਿਕਲੀ ਵੀ ਆ।
0: ਅੱਛਾ ਜੀ, ਤੇ ਪਾਣੀ ਵਗੈਰਾ ਤਾਂ ਨਹੀਂ ਇਲਾਕਿਆਂ ਦੇ ਵਿੱਚ ਭਰਿਆ ਹੋਇਆ
1: ਹੈ ਜੀ?
0: ਪਾਣੀ ਵਗੈਰਾ ਤਾਂ ਨਹੀਂ, ਮੈਂ ਕਿਹਾ ਇਲਾਕਿਆਂ ਦੇ ਵਿੱਚ ਭਰਿਆ ਹੋਇਆ?
1: ਨਾ ਜੀ ਨਾ, ਪਾਣੀ ਨਹੀਂ ਭਰਿਆ, ਪਾਣੀ ਤਾਂ ਸੁਖਨਾ ਝੀਲ ਚ ਹੈ ਜੀ।
0: ਅੱਛਾ ਜੀ, ਠੀਕ ਹੈ ਜੀ, ਤੇ ਗੀਤ ਦੱਸੋ ਕਿਹੜਾ ਸੁਣੋਗੇ?
1: ਗੀਤ ਆਪਣੀ ਮਰਜ਼ੀ ਦਾ ਲਾ ਦੋ ਕੋਈ।
0: ਮੇਰੀ ਮਰਜ਼ੀ ਦਾ ਗੀਤ ਸੁਣੋਗੇ?
1: ਹੋਰ,
0: ਅੱਜ ਆਪਾਂ ਆਸ਼ਾ ਜੀ ਨੂੰ ਯਾਦ ਕਰ ਰਹੇ ਹਾਂ, ਤੇ ਆਸ਼ਾ ਭੋਸਲੇ ਤੇ ਅਮਿਤਾਭ ਬੱਚਨ ਦੀਆਂ ਆਵਾਜ਼ਾਂ ਦੇ ਵਿੱਚ ਦ ਗ੍ਰੇਟ ਗੈਂਬਲਰ ਫਿਲਮ ਦੇ ਵਿੱਚ ਚੱਲਿਆ ਪ੍ਰੋਗਰਾਮ ਦਾ ਗੀਤ ਸੁਣਦੇ ਹਾਂ। ਉਮੀਦ ਕਰਾਂਗੇ ਤੁਹਾਨੂੰ ਇਹ ਗੀਤ ਪਸੰਦ ਆਏਗਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ,
1: ਧੰਨਵਾਦ ਜੀ, ਧੰਨਵਾਦ।

0: ਜਦੋਂ ਤੋਂ ਜਦੋਂ ਅਸੀਂ ਆਸ਼ਾ ਭੋਸਲੇ ਜੀ ਦੀ ਗੱਲ ਕਰਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਇੱਕੋ ਆਵਾਜ਼ ਦੇ ਵਿੱਚ ਇੰਨੇ ਰੰਗ ਕਿਵੇਂ ਹੋ ਸਕਦੇ ਨੇ। ਉਹਨਾਂ ਨੇ ਰੋਮਾਂਟਿਕ ਗੀਤ ਵੀ ਗਾਏ, ਖੂਬਸੂਰਤ ਗਜ਼ਲਾਂ ਵੀ ਗਾਈਆਂ, ਹਾਈ ਐਨਰਜੀ ਵਾਲੇ ਕੈਬਰੇ ਗੀਤ ਵੀ ਗਾਏ, ਅਤੇ ਉਹਨਾਂ ਦੀ ਆਵਾਜ਼ ਸਾਡੀ ਹਰ ਭਾਵਨਾ ਨੂੰ, ਇਮੋਸ਼ਨਸ ਨੂੰ ਕਹਿੰਦੇ ਕਿ ਬਿਆਨ ਕਰਦੀ ਹੈ। ਅਤੇ ਹੁਣ ਸਾਡੇ ਅਗਲੇ ਕਾਲਰ ਵੀ ਫੋਨ ਲਾਈਨ 'ਤੇ ਆ ਗਏ ਨੇ। ਦੇਖਦੇ ਹਾਂ ਕਿ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਕਿਹੜੇ ਰੰਗ ਨੂੰ ਲੈ ਕੇ ਨਾਲ ਆਪਣੇ ਆਏ ਨੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਖਦੇਵ ਸਿੰਘ ਗੱਲ ਨਾਲ, ਮੇਰਾ ਪੋਤਾ ਜੀ ਹਰ ਸਿੰਘ ਗੱਲ ਕੋਟਪੁਰ ਤੋਂ ਬੋਲਦੇ ਹਾਂ
0: ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ, ਧੰਨਵਾਦ, ਸ਼ੁਕਰੀਆ ਜੀ।
0: ਜੀ, ਕੀ ਕੰਮ ਕਾਜ ਕਰਦੇ ਹੋ ਤੁਸੀਂ?
1: ਹਾਂਜੀ,
0: ਕੀ ਕੰਮ ਕਾਜ ਕਰਦੇ ਹੋ?
1: ਅਸੀਂ ਤਾਂ ਲੋਕਾਂ ਨੂੰ ਖਾਣਾ ਖਵਾਉਣਾ ਜੀ, ਬੇਸਣ ਆਟਾ, ਬੇਸਣ ਦਰੀਆ।
0: ਅੱਛਾ ਜੀ, ਚੱਕੀ?
1: ਨਹੀਂ, ਫੋਰਮਨ ਫੈਕਟਰੀ ਜੀ।
0: ਅੱਛਾ ਜੀ, ਫੈਕਟਰੀ ਦੇ ਵਿੱਚ ਫੋਰਮਨ ਹੋ। ਆਟਾ ਯਾਨੀ ਕਿ ਪੈਕ ਕਰਦੇ ਹੋ ਫਿਰ?
1: ਹਾਂ, ਆਟਾ ਪੈਕ ਵੀ ਕਰਦੇ ਹਾਂ ਜੀ, ਅਤੇ ਬਾਕੀ ਆ ਦਲੀਆ, ਦਲੀਆ ਵੀ ਪੈਕ ਕਰਦੇ ਹਾਂ, ਵੇਸਣ ਆ ਜੀ।
0: ਅੱਛਾ ਜੀ, ਅਤੇ ਅੱਜ ਕੱਲ੍ਹ ਤਾਂ ਜਿੱਦਾਂ ਮਲਟੀ ਗ੍ਰੇਨਸ ਵਾਲੇ ਚੱਲ ਰਹੇ ਆ ਕਿ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਆਟਾ ਮਿਕਸ ਕੀਤਾ ਜਾਂਦਾ ਹੈ, ਉਸ ਤਰ੍ਹਾਂ ਦੀ ਥੈਲੀਆਂ ਵੀ ਫਿਰ ਤਿਆਰ ਕਰਦੇ ਹੋ?
1: ਨਹੀਂ ਨਹੀਂ, ਕੁਛ ਨਹੀਂ ਜੀ, ਬਿਲਕੁਲ ਸਾਫ਼ ਕਣਕ ਲੈ ਕੇ ਉਹਦਾ ਕਰਦੇ ਹਾਂ ਜੀ, ਮਿਕਸ ਮੁਕਸ ਵਾਲਾ ਕੋਈ ਸਾਡੇ ਕੰਪਨੀ, ਸਾਡਾ ਬਹੁਤ ਦੂਰ ਦੂਰ ਤੱਕ ਜਾਂਦਾ ਪੰਜਾਬ 'ਚ ਸਾਰੇ ਮਾਲ।
0: ਠੀਕ ਹੈ ਜੀ, ਅਤੇ ਫਿਰ ਫੈਕਟਰੀ ਦੇ ਵਿੱਚ ਰੇਡੀਓ ਨਾਲ ਰੱਖਦੇ ਹੋ ਆਪਣੇ?
1: ਨਹੀਂ, ਮੋਬਾਈਲ ਜੀ।
0: ਮੋਬਾਈਲ ਦੇ ਉੱਤੇ ਸੁਣਦੇ ਹੋ ਐਪ ਦੇ ਰਾਹੀਂ? ਤੇ ਠੀਕ ਨੈਟਵਰਕ ਆਉਂਦਾ ਜੀ ਤੁਹਾਡੇ ਤਾਂ ਉੱਥੇ ਤੱਕ?
1: ਹਾਂ, ਆ ਜਾਂਦਾ ਜੀ।
0: ਚਲੋ, ਵਧੀਆ ਗੱਲ ਹੈ। ਤੇ ਸਾਰੇ ਪ੍ਰੋਗਰਾਮ ਸੁਣਦੇ ਹੋ?
1: ਹਾਂ, ਜਦੋਂ ਛੁੱਟੀ ਹੋਵੇ ਸਾਰੇ ਸੁਣ ਲਈ, ਜਦੋਂ ਕੰਮ ਤੇ ਵਿਹਲੇ ਹੋਈਏ ਸੁਣ ਲਈ, ਨਹੀਂ ਫਿਰ ਕੰਮ ਚੱਲ ਕਰੀਦੇ ਜੀ।
0: ਵਧੀਆ ਗੱਲ ਹੈ ਜੀ, ਤੇ ਹੁਣ ਗੀਤ ਕਿਹੜਾ ਸੁਣਨਾ ਫਿਰ ਤੁਸੀਂ?
1: ਗੀਤ ਹੁਣ ਬਰਾਗ ਦਾ ਸੁਣਾ ਜੀ, ਸਾਰੇ ਸ਼ਹਿਰ ਮੈਂ ਰਹੀ ਤੇ ਆਸ਼ਾ ਜੀ ਦੇ ਨਾਲ।
0: ਤੁਹਾਡੇ ਤੱਕ ਗੀਤ ਬੈਰਾਗ ਫਿਲਮ ਦੇ ਵਿੱਚੋਂ ਆ ਗਿਆ ਜੀ, ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ, ਧੰਨਵਾਦ।

इश्क करता हूँ आशिक मेरा नाम है, ऐश करना मेरी जान मेरा काम है।

0: ਦੋਸਤੋ ਤੁਹਾਨੂੰ ਪਤਾ ਹੈ ਕਿ ਆਸ਼ਾ ਜੀ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੀ ਇੱਕ ਅਜਿਹੀ ਲੈਜੈਂਡਰੀ ਗਾਇਕਾ ਨੇ ਜਿਨ੍ਹਾਂ ਦਾ ਨਾਮ ਦੁਨੀਆ ਵਿੱਚ ਸਭ ਤੋਂ ਵੱਧ ਗਾਣੇ ਰਿਕਾਰਡ ਕਰਨ ਦੇ ਲਈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ। ਉਹਨਾਂ ਨੇ 20 ਤੋਂ ਵੱਧ ਭਾਸ਼ਾਵਾਂ ਵਿੱਚ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਅਜਿਹੀ ਮਹਾਨ ਆਵਾਜ਼ ਦੇ ਗੀਤਾਂ ਦੀ ਫਰਮਾਇਸ਼ ਲਈ ਸਾਡਾ ਫੋਨ ਨੰਬਰ ਬਿਲਕੁਲ ਜੀ ਅੱਜ ਦਾ 23 ਅਤੇ ਇਸ ਨੰਬਰ ਨੂੰ ਮਿਲਾ ਕੇ ਸਾਡੇ ਅਗਲੇ ਕਾਲਰ ਆਏ ਨੇ ਆਸ਼ਾ ਜੀ ਦੇ ਖੂਬਸੂਰਤ ਗੀਤ ਦੀ ਫਰਮਾਇਸ਼ ਦੇ ਨਾਲ। ਦੇਖਦੇ ਕੌਣ ਆਏ ਨੇ। ਹੈਲੋ,
1: ਹਾਂਜੀ, ਜਗਦੀਸ਼ ਸ਼ਰਮਾ ਜੀ।
0: ਜੀ ਜਗਦੀਸ਼ ਜੀ, ਬਹੁਤ ਬਹੁਤ ਸਵਾਗਤ ਹੈ।
1: ਹਾਂ, ਇਰਾ ਵਾਲੀ ਪਲਕਾ ਸੇ ਜੀ, ਆਜ ਇਹ ਐਸਾ ਮੌਸਮ ਜੀ, ਕਈ ਇੱਕ ਫੁੱਲ ਦੋ ਬਾਲੀ ਕਈ ਸੁਣਾ ਦੋ ਜੀ।
0: ਇਹ ਪਰਦਾ ਹਟਾ ਦੋ, ਜ਼ਰਾ ਮੁਖੜਾ ਦਿਖਾ ਦੋ, ਇੱਕ ਫੁੱਲ ਦੋ ਬਾਲੀ।
1: ਚਲੋ ਇਹ ਪਰਦਾ ਉਠਾ ਦੋ, ਇਹ ਸੁਣਾ ਦੋ। ਬੜੀ
0: ਮੁਹੰਮਦ ਰਫੀ ਤੇ ਆਸ਼ਾ ਜੀ ਦੀ ਆਵਾਜ਼ਾਂ ਦੇ ਵਿੱਚ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਬਹੁਤ ਬਹੁਤ ਧੰਨਵਾਦ। ਧੰਨਵਾਦ ਧੰਨਵਾਦ ਆਪਕਾ ਵੀ ਧੰਨਵਾਦ।

ਦੋਸਤੋ ਆਸ਼ਾ ਬੋਸਲੇ ਜੀ ਦੀਆਂ ਖੂਬਸੂਰਤ ਯਾਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੇ ਗਾਏ ਹੋਏ ਗੀਤਾਂ ਦੇ ਰਾਹੀਂ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲੀ ਖੂਬਸੂਰਤ ਯਾਦ, ਅਗਲੇ ਖੂਬਸੂਰਤ ਗੀਤ ਦੇ ਨਾਲ ਸਾਡੇ ਕਾਲਰ ਆਏ ਨੇ, ਦੇਖਦੇ ਹਾਂ ਕੌਣ ਆਏ ਨੇ। ਹੈਲੋ ਹੈਲੋ ਜੀ, ਆਏ ਤਾਂ ਲੱਗਦਾ ਚਲੇ ਗਏ ਨੇ, 2 ਸਾਲ ਬਾਅਦ ਇਹਨਾਂ ਦੀ ਕਾਲ ਲੱਗੀ, ਬੜੇ ਖੁਸ਼ ਸੀ ਜੀ ਸਾਡੀ ਕਾਲ, ਕਹਿੰਦੇ 2 ਸਾਲ ਬਾਅਦ ਲੱਗੀ ਹੈ, ਪਰ ਲੱਗਦਾ ਹੈ ਜੀ ਆਪਣੀ ਫਰਮਾਇਸ਼ ਦੱਸ ਕੇ ਇਹਨਾਂ ਨੇ ਫੋਨ ਕੱਟ ਦਿੱਤਾ। ਕੋਈ ਗੱਲ ਨਹੀਂ ਜੀ, ਅਗਲੇ ਕਾਲਰ ਦਾ ਇੰਤਜ਼ਾਰ ਰਹੇਗਾ। ਗੀਤ ਸੁਣਨਾ ਚਾਹੁੰਦਾ ਸੀ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ, ਸ਼ਾਨ ਫਿਲਮ ਦੇ ਵਿੱਚੋਂ ਲਿਆ, ਪਿਆਰ ਕਰਨੇ ਵਾਲੇ ਪਿਆਰ ਕਰਤੇ ਹੈ ਸ਼ਾਨ ਸੇ, ਜੀਤੇ ਹੈ ਸ਼ਾਨ ਸੇ, ਮਰਤੇ ਹੈ ਸ਼ਾਨ ਸੇ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹੈਲੋ ਫਰਮਾਇਸ਼ ਪ੍ਰੋਗਰਾਮ ਸੁਣ ਰਹੇ ਹੋ ਤੇ ਅੱਜ ਦਾ ਇਹ ਪ੍ਰੋਗਰਾਮ ਅੱਜ ਦੀ ਇਹ ਫਰਮਾਇਸ਼ ਅਸੀਂ ਆਸ਼ਾ ਜੀ ਨੂੰ ਡੈਡੀਕੇਟ ਕਰ ਰਹੇ ਹਾਂ ਉਹਨਾਂ ਦਾ ਅੱਜ ਜਨਮਦਿਨ ਹੈ ਅਤੇ ਉਹਨਾਂ ਦੇ ਜਨਮਦਿਨ ਦੇ ਮੌਕੇ ਉਹਨਾਂ ਦੇ ਖੂਬਸੂਰਤ ਗੀਤਾਂ ਦੇ ਰਾਹੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਅਤੇ ਹੁਣ ਸਾਡੇ ਅਗਲੇ ਕਾਲਰ ਉਹਨਾਂ ਆਸ਼ਾ ਜੀ ਦੇ ਗਾਏ ਕਿਹੜੇ ਗੀਤ ਦੀ ਫਰਮਾਇਸ਼ ਦੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ ਆਓ ਦੇਖਦੇ ਹਾਂ ਹੈਲੋ
1: ਹੈਲੋ
0: ਹਾਂਜੀ ਨਮਸਕਾਰ ਜੀ
1: ਹਾਂਜੀ ਸਤਿ ਸ੍ਰੀ ਅਕਾਲ
0: ਕੌਣ ਬੋਲ ਰਹੇ ਹੋ
1: ਮੈਂ ਬਲੀ ਸਿੰਘ ਬੋਲ ਰਿਹਾ ਜੀ ਪਿੰਡ ਕੁਲਾਰਾ ਜ਼ਿਲ੍ਹਾ ਪਟਿਆਲਾ ਜੀ
0: ਜੀ ਬਲੀ ਸਿੰਘ ਜੀ ਬਹੁਤ ਬਹੁਤ ਸਵਾਗਤ
1: ਹਾਂਜੀ
0: ਕੀ ਕੰਮ ਕਾਜ ਕਰਦੇ ਹੋ
1: ਮੈਂ ਤਾਂ ਜੀ ਵਿਹਲਾ ਵੈਸੇ ਮੁੰਡੇ ਕੰਮ ਕਰ ਚਲਾ ਰੱਖਿਆ ਵਧੀਆ ਆਪਣਾ ਜੀ ਮੁੰਡਾ ਬਹੁਤ ਵਧੀਆ ਆਪਣਾ ਅਵਤਾਰ ਸਿੰਘ ਕੁਲਾਰਾ
0: ਅੱਛਾ ਜੀ
1: ਹਾਂਜੀ
0: ਠੀਕ ਹੈ ਤੇ ਫਿਰ ਰੇਡੀਓ ਦੇ ਨਾਲ ਸਾਥ ਤਾਂ ਬਣਾਇਆ ਹੋਇਆ ਨਾ ਜੀ
1: ਹਾਂਜੀ ਹਾਂ ਰੇਡੀਓ ਨਾਲ ਤਾਂ ਬਹੁਤ ਦੇਰ ਤੋਂ ਆ ਜੀ ਆਪਣਾ
0: ਤੇ ਰੇਡੀਓ ਨੇ ਆਪਣੇ ਕੰਮ ਲਾਇਆ ਹੋਇਆ ਤੁਹਾਨੂੰ ਦੇਖੋ
1: ਹਾਂਜੀ
0: ਇਹਲੇ ਤਾਂ ਨਹੀਂ ਆ
1: ਤੁਹਾਨੂੰ ਕੰਮ ਲਾ ਕੇ ਜੀ ਵਧੀਆ ਆਪਣਾ ਟਾਈਮ ਪਾਸ ਹੋ ਜਾਂਦਾ ਜੀ ਨਾਲੇ ਸੁਣੀ ਜਾਂਦੇ ਜੀ
0: ਚਲੋ ਵਧੀਆ ਗੱਲ ਹੈ ਜੀ ਟਾਈਮ ਜਿਹੜਾ ਹੈ ਨਾ ਇਹੀ ਪਾਸ ਕਰਨਾ ਔਖਾ ਹੁੰਦਾ ਹੈ ਤੇ ਜਦੋਂ ਇਹ ਵਧੀਆ ਪਾਸ ਹੋ ਜਾਏ ਤੇ ਬਸ ਫਿਰ ਤਾਂ ਕੋਈ ਮੁਸ਼ਕਲ ਹੀ ਨਹੀਂ ਹੈ ਜੀ
1: ਹਾਂਜੀ ਹਾਂਜੀ ਚਲੋ ਸੁਣੀ ਜਾਂਦੇ ਹਾਂ ਵਿਹਲੇ ਟਾਈਮ ਹੁੰਦਾ ਬਹੁਤ ਵਧੀਆ ਸੁਣੀ ਜਾਂਦੇ ਹਾਂ ਜੀ
0: ਚਲੋ ਗੀਤ ਦੱਸ ਦਿਓ ਫਿਰ ਕਿਹੜਾ ਸੁਣੋਗੇ ਅੱਜ
1: ਹਾਂਜੀ ਅੱਜ ਆਸ਼ਾ ਜੀ ਦਾ ਹੋਇਆ ਜੀ ਜਨਮ ਦਿਨ
0: ਹਾਂਜੀ
1: ਆਸ਼ਾ ਭੋਸਲੇ ਜੀ ਦਾ
0: ਹਾਂਜੀ
1: ਕਾਰਵਾਂ ਫਿਲਮ ਚੋਂ ਸੁਣਾ ਦਿਓ ਜੀ ਕੋਈ ਗੀਤ
0: ਜੀ ਬਿਲਕੁਲ ਜੀ ਆਸ਼ਾ ਜੀ ਦਾ ਗਾਇਆ ਕਾਰਵਾਂ ਫਿਲਮ ਦੇ ਵਿੱਚੋਂ ਬਹੁਤ ਹੀ ਮਸ਼ਹੂਰ ਗੀਤ ਇੱਕ ਅਲੱਗ ਪਹਿਚਾਨ ਆਸ਼ਾ ਜੀ ਦਾ ਬਣਾਉਂਦੇ ਹੋਏ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਆਸ਼ਾ ਭੋਸਲੇ ਤੇ ਆਡੀ ਵਰਮਨ ਦੀ ਆਵਾਜ਼ਾਂ ਦੇ ਵੀ ਸ਼ੁਕਰੀਆ ਕਾਲ ਕਰਨ ਦੇ ਲਈ ਜੀ
1: ਫੋਨ ਨਾ ਜੀ ਕੱਟਿਆ ਕਰੋ ਤੁਸੀਂ ਅਸੀਂ ਫੋਨ ਬਹੁਤ ਵਾਰ ਲਾ ਚੁੱਕੇ ਹਾਂ ਜੀ
0: ਜੀ ਅਸੀਂ ਫੋਨ ਦੇਖੋ ਸਾਡੇ ਕੋਲ ਕਿਸੇ ਦਾ ਵੀ ਨਾਮ ਨਹੀਂ ਆਂਦਾ ਇਸ ਉਹਦੇ ਉੱਤੇ ਲਿਖ ਕੇ ਨੰਬਰ ਹੀ ਆਂਦਾ ਤੇ ਜਦੋਂ ਵੀ ਬੈਲ ਆਂਦੀ ਅਸੀਂ ਜ਼ਰੂਰ ਚੁੱਕਦੇ ਹਾਂ ਤੁਸੀਂ ਕੋਸ਼ਿਸ਼ ਕਰਦੇ ਰਹੋ ਇਸੇ ਤਰ੍ਹਾਂ ਨੰਬਰ ਮਿਲਦਾ ਰਹੇਗਾ ਜ਼ਰੂਰ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇਗੀ ਹੁਣ ਗੀਤ
1: ਧੰਨਵਾਦ
0: ਇੰਜੋਏ ਕਰੋ ਆਪਣੀ ਪਸੰਦ ਦਾ ਕਾਰਵਾਂ ਫਿਲਮ ਦੇ ਵਿੱਚੋਂ ਲਿਆ

0: ਦੋਸਤੋ ਤੁਹਾਨੂੰ ਪਤਾ ਹੈ ਕਿ ਕਾਰਵਾਂ ਫਿਲਮ ਦੇ ਵਿੱਚੋਂ ਲਏ ਇਸ ਗੀਤ ਦੇ ਵਿੱਚ ਆਸ਼ਾ ਜੀ ਨੇ ਗਾਉਂਦੇ ਗਾਉਂਦੇ ਜੋ ਹੱਫਣ ਦੀ ਯਾਨੀ ਕਿ ਜ਼ੋਰ ਜ਼ੋਰ ਸਾਹ ਲੈਣ ਦੀ ਆਵਾਜ਼ ਕੱਢੀ ਹੈ ਨਾ, ਉਹ ਉਸ ਜ਼ਮਾਨੇ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਯੋਗ ਸੀ। ਜਦੋਂ ਆਰ ਡੀ ਵਰਮਨ ਸਾਹਿਬ ਪੰਚਮ ਦਾ ਨੇ ਉਹਨਾਂ ਨੂੰ ਕਿਹਾ ਸੀ ਅਜਿਹਾ ਕਰਨ ਦੇ ਲਈ, ਤਾਂ ਆਸ਼ਾ ਜੀ ਨੇ ਪਹਿਲਾਂ ਸਾਫ਼ ਮਨਾ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਮੈਂ ਗਾਇਕਾਂ, ਇਸ ਤਰ੍ਹਾਂ ਦੀਆਂ ਆਵਾਜ਼ਾਂ ਮੇਰੇ ਕੋਲੋਂ ਨਹੀਂ ਨਿਕਲਣੀਆਂ। ਪਰ ਪੰਚਮ ਦਾ ਦੇ ਜ਼ੋਰ ਪਾਉਣ 'ਤੇ ਜਦੋਂ ਉਹਨਾਂ ਨੇ ਰਿਕਾਰਡਿੰਗ ਕੀਤੀ ਤਾਂ ਇਹ ਗੀਤ ਇਤਿਹਾਸ ਬਣ ਗਿਆ। ਅਤੇ ਹੁਣ ਸਾਡੇ ਅਗਲੇ ਕਾਲਰ ਦੇਖਦੇ ਹਾਂ ਵੀ ਇਤਿਹਾਸ ਦੇ ਪੰਨਿਆਂ ਵਿੱਚੋਂ ਆਸ਼ਾ ਜੀ ਦੀ ਯਾਦ ਦੇ ਨਾਲ ਖੂਬਸੂਰਤ ਕਿਹੜਾ ਗੀਤ ਲੈ ਕੇ ਆਏ ਨੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਪਿੰਡ ਢਾਣੀ ਲਾਲ ਖਾਂ, ਤਹਿਸੀਲ ਨੌਰ, ਜ਼ਿਲ੍ਹਾ ਹਨੂਮਾਨਗੜ੍ਹ ਤੋਂ ਜਾਵੇਦ ਖਾਨ ਜੀ ਬੋਲਦਾ ਜੀ।
0: ਜੀ ਜਾਵੇਦ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ।
1: ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ, ਇਸੇ ਤਰ੍ਹਾਂ ਕਰਦੇ ਰਹੋ, ਸਾਡੀ ਦੁਆ ਅੱਲਾਹ ਤਾਲਾ ਤੋਂ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੇ ਤੁਸੀਂ ਵੀ ਆਕਾਸ਼ਵਾਣੀ ਨੂੰ ਬਹੁਤ ਪਿਆਰ ਕਰਦੇ ਹੋ ਤੇ ਇਸੇ ਤਰ੍ਹਾਂ ਕਰਦੇ ਰਹਿਣਾ ਜੀ।
1: ਸਰੋਤਿਆਂ ਜੀ
0: ਜੀ, ਸਾਨੂੰ ਪਤਾ ਹੈ ਜੀ। ਤੇ ਜਾਵੇਦ ਜੀ, ਕਿਹੜਾ ਗੀਤ ਸੁਣੋਗੇ ਅੱਜ?
1: ਸਾਨੂੰ ਜੀ ਦੋਨ ਫਿਲਮ ਦਾ ਅਸਾਂ ਬੋਸਲੇ ਦੀ ਆਵਾਜ਼ ਕੋਈ ਵੀ ਸੁਣਾ ਦੇਣਾ ਜੀ।
0: ਯੇ ਮੇਰਾ ਦਿਲ ਪਿਆਰ ਕਾ ਦੀਵਾਨਾ ਜੀ, ਡੌਨ ਫਿਲਮ ਦੇ ਵਿੱਚੋਂ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੇ ਤੱਕ ਪਹੁੰਚ ਗਿਆ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।

0: ਬਿਲਕੁਲ ਜੀ, ਜਾਣਾ ਤਾਂ ਅਸੀਂ ਵੀ ਹੈ, ਬਹੁਤ ਥੋੜ੍ਹਾ ਸਮਾਂ ਪ੍ਰੋਗਰਾਮ ਦੇ ਵਿੱਚ ਰਹਿ ਰਿਹਾ ਹੈ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦਾ, ਅਤੇ ਆਸ਼ਾ ਜੀ ਦੇ ਜਨਮਦਿਨ ਦੇ ਮੌਕੇ 'ਤੇ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀ ਪਸੰਦ ਦੇ ਗੀਤ ਤੁਹਾਡੇ ਤੱਕ ਪਹੁੰਚਾਉਣ ਦਾ। ਅਤੇ ਅਗਲੇ ਕਾਲਰ ਆਏ ਨੇ, ਦੇਖਦੇ ਹਾਂ ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ ਹੈਲੋ
1: ਹੈਲੋ
0: ਜੀ, ਨਮਸਕਾਰ ਜੀ।
1: ਨਮਸਕਾਰ ਮੈਮ ਜੀ, ਨਮਸਕਾਰ।
0: ਹਾਂਜੀ, ਆਪਣਾ ਨਾਮ ਪਤਾ ਗ੍ਰਾਮ ਦੱਸ ਦਿਓ।
1: ਮੈਂ ਮੰਡੀ ਲਾਡੂ ਕਾ ਜੀ, ਜ਼ਿਲ੍ਹਾ ਰਾਇਲ ਕਾ, ਰਾਧਾ ਬੇਕਰੀ ਸੇ ਬੋਲ ਰਹਾ ਹੂੰ ਜੀ।
0: ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਤੇ ਗੀਤ ਦੱਸੋ ਕਿਹੜਾ ਸੁਣੋਗੇ।
1: ਗੀਤ ਮੈਨੇ ਪਿਆਰ ਪਿਆ ਸੁਣਾ ਦਿਓ ਜੀ।
0: ਜੀ ਆਸ਼ਾ ਜੀ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੇ ਜਨਮ ਦਿਨ ਦੇ ਮੌਕੇ, ਤੇ ਉਹਨਾਂ ਦੀ ਗਾਇਆ ਗੀਤ ਸੁਣਾਵਾਂਗੇ ਤੁਹਾਨੂੰ।
1: ਠੀਕ ਹੈ ਜੀ।
0: ਹਰੇ ਰਾਮਾ ਹਰੇ ਕ੍ਰਿਸ਼ਨਾ ਫਿਲਮ ਦੇ ਵਿੱਚੋਂ ਗੀਤ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾਉਂਦੇ ਹਾਂ, ਦਮ ਮਾਰੋ ਦਮ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਠੀਕ ਹੈ ਜੀ, ਠੀਕ ਹੈ, ਥੈਂਕ ਯੂ ਮੈਮ।

0: जी साढ़े इस प्रोग्राम दे विच अज दे आखरी कॉलर आए ने, देखते हैं केड़ी फरमाइश दे नाल आए ने। हैलो,
1: सत
0: श्री अकाल जी, कौन बोल रहे हो?
1: मैं जैसी खैरा पिंड कलारा सी नाभा जिला पटियाला बोल रही हूं
0: जी। बहुत बहुत स्वागत करते हैं अजायब जी तुहाडा,
1: धन्यवाद जी।
0: गीत दसो केड़ा सुनोगे?
1: मैं जी फागण गीतकार कमर जलालाबादी, संगीतकार ओपी नैयर, आवाजां ने आशा मुसरे ते मोहम्मद रफी साहब दियां। ਇੱਕ ਪਰਦੇਸੀ ਮੇਰਾ ਦਿਲ ਲੈ ਗਿਆ, ਜਾਤੇ ਜਾਤੇ ਮਿੱਠਾ ਮਿੱਠਾ ਗਮ ਦੇ ਗਿਆ।
0: ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਫਾਗੁਨ ਫਿਲਮ ਦੇ ਵਿੱਚ ਤੁਹਾਡੇ ਤੱਕ ਪਹੁੰਚ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ। ਜੀ ਦੋਸਤੋ, ਫਾਗੁਨ ਫਿਲਮ ਦੇ ਵਿੱਚੋਂ ਲਏ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਫਿਰ ਮੌਕਾ ਮਿਲੇਗਾ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਸੀਂ ਸਾਰਿਆਂ ਨੇ ਰੱਖਣਾ ਆਪਣਾ ਖਿਆਲ। ਹੱਸਦੇ ਰਹੋ, ਵੱਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਵੀਡੀਓ ਵੇਵ 343.6 ਮੀਟਰ ਜਾਂ ਨੈਟਸ 73 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ ਵਿੱਚ ਸਮਾਚਾਰ ਸੁਣੋਗੇ।

ਦਕਿੰਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11:05 ਵੱਜ ਰਹੇ ਨੇ। ਵੇਲਾ ਹੋ ਰਿਹਾ ਆਓ ਸੁਣਦੇ ਆ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਜੀ ਦੋਸਤੋ, ਧਮਕ ਜਲੰਧਰ ਪੈਂਦੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਦੋਸਤ ਵੀਨਸ। ਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ ਆਪਣੇ ਮਨਪਸੰਦ ਗੀਤ ਸਾਨੂੰ ਫਰਮਾਇਸ਼ਾਂ ਕਰਕੇ, ਉਹ ਕਿਸ ਤਰ੍ਹਾਂ ਵਟਸਐਪ ਦੇ ਜ਼ਰੀਏ। ਜੀ ਦੋਸਤੋ, ਵਟਸਐਪ ਦੇ ਜ਼ਰੀਏ ਆਪਣੇ ਮਨਪਸੰਦ ਗੀਤ ਸਾਡੇ ਕੋਲੋਂ ਤੁਸੀਂ ਸੁਣ ਸਕਦੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ। ਕਰਨਾ ਕੀ ਹੈ ਕਿ ਤੁਸੀਂ ਇੱਕ ਨੰਬਰ ਡਾਇਲ ਕਰਕੇ ਵਟਸਐਪ 'ਤੇ ਜਾ ਕੇ ਸਾਨੂੰ ਲਿਖਣਾ ਹੈ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਅਤੇ ਆਪਣੇ ਦੋਸਤਾਂ ਦਾ ਨਾਮ ਜੋ ਗੀਤ ਨੂੰ ਸੁਣਨਾ ਚਾਹੁੰਦੇ ਨੇ, ਅਤੇ ਸਭ ਤੋਂ ਜ਼ਰੂਰੀ ਉਸ ਗੀਤ ਦੇ ਬੋਲ ਟਾਈਪ ਕਰਕੇ ਸਾਨੂੰ ਭੇਜੋ ਜਿਹੜਾ ਗੀਤ ਤੁਸੀਂ ਸਾਡੇ ਕੋਲੋਂ ਸੁਣਨਾ ਚਾਹੁੰਦੇ ਹੋ। ਅਤੇ ਨਾਲ ਹੀ ਮੈਂ ਦੱਸ ਦੇਵਾਂ ਆਪਣੇ ਮਨਪਸੰਦ ਗਾਇਕ ਕਲਾਕਾਰਾਂ ਦੇ ਗੀਤ ਵੀ ਤੁਸੀਂ ਸਾਡੇ ਕੋਲੋਂ ਫੋਨ ਕਰਕੇ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਅਸੀਂ ਉਹਨਾਂ ਦੇ ਗਾਏ ਹੋਏ ਗੀਤ ਤੁਹਾਨੂੰ ਸੁਣਾਵਾਂਗੇ, ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ। ਸੋ ਸਾਨੂੰ ਇਹ ਸਾਰੀ ਡਿਟੇਲ ਭੇਜ ਦਿਉ ਇਸ ਨੰਬਰ 'ਤੇ। ਨੰਬਰ ਹੈ ਜੀ 9455536077, ਯਾਨੀ ਕਿ 9465536077। ਸੋ ਜਦ ਤੱਕ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਦੀਆਂ ਨੇ, ਤਦ ਤੱਕ ਇੰਜੋਏ ਕਰੋ ਮੇਰੇ ਨਾਲ ਇਸ ਗੀਤ ਨੂੰ ਜਿਸ ਨੂੰ ਗਾਇਆ ਹੈ ਹੰਸ ਰਾਜ ਹੰਸ ਨੇ। ਅਤੇ ਭੇਜੋ ਫਟਾਫਟ ਸਾਰੀ ਡਿਟੇਲ ਸਾਨੂੰ, ਵੇਲਾ ਹੈ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦਾ। ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਸ਼ੁਰੂਆਤੀ ਗੀਤ ਤੁਸੀਂ ਸੁਣ ਰਹੇ ਸੀ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਅਤੇ ਹੁਣ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਦਾ ਅਤੇ ਪਹਿਲੀ ਫਰਮਾਇਸ਼ ਸਾਨੂੰ ਆਈ ਹੈ ਜੀ ਖੈਲ ਬਾਜ਼ਾਰ ਪਾਣੀਪਤ ਤੋਂ ਭੇਜਣ ਵਾਲੇ ਨੇ ਫਰਮਾਇਸ਼ ਨਰੇਸ਼ ਮਲਹੋਤਰਾ ਨੀਟੂ ਲਕਸ਼ਮ ਮਲਹੋਤਰਾ ਲਾਡੋ ਕੋਇਲ ਮਲਹੋਤਰਾ ਪਾਪਾ ਜੀ ਨਾਨਕ ਚੰਦ ਮਲਹੋਤਰਾ ਸ਼ਿਵਾ ਜੀ ਕਲੋਨੀ ਰੋਹਤਕ ਤੋਂ ਹੀ ਫਰਮਾਇਸ਼ ਕੀਤੀ ਹੈ ਜੀ ਪਿਊਸ਼ ਸਿੱਕਾ ਕੋਇਲ ਸਿੱਕਾ ਡੁੱਗੂ ਭਾਵਿਕ ਸਿੱਕਾ ਹੋਰਾਂ ਨੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਬੱਬੂ ਮਾਨ ਦੇ ਗੀਤ ਸੁਣਨ ਦੀ ਵੀ ਅਤੇ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਵੜਿੰਗ ਖੇੜਾ ਪੰਜਾਬ ਤੋਂ ਭੇਜਣ ਵਾਲੇ ਨੇ ਫਰਮਾਇਸ਼ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਅਤੇ ਭੇਜਣ ਵਾਲੇ ਨੇ ਫਰਮਾਇਸ਼ ਪ੍ਰੀਤਮ ਦਾਸ ਅਨੰਗੁਰਾਨਾ ਸੱਤਿਆਦੇਵੀ ਅੰਗੁਰਾਨਾ ਪੋਤਰੀ ਵਾਨੀਆ ਅਤੇ ਪੋਤਰੇ ਅਰਮਾਨ ਤੋਂ ਇਲਾਵਾ ਅਵਿਰਾਜ ਕੈਨੇਡਾ ਤੋਂ ਅਤੇ ਕਾਕਾ ਦੈਵਿਕ ਅੰਗੁਰਾਨਾ ਅਤੇ ਸਾਰੇ ਅੰਗੁਰਾਨਾ ਫੈਮਿਲੀ ਨੇ ਫਰਮਾਇਸ਼ ਕੀਤੀ ਹੈ ਜੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਫਰਮਾਇਸ਼ ਭੇਜਣ ਵਾਲੇ ਨੇ ਹਰਜਿੰਦਰ ਸਿੰਘ ਪਾਟੀਆ ਇੰਜਲ ਪਾਟੀਆ ਸੋਨੂ ਪਾਟੀਆ ਪੱਪੀ ਪਾਟੀਆ ਅਤੇ ਤਮੰਨਾ ਪਾਟੀਆ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਡਿਸਟ੍ਰਿਕਟ ਫਾਜ਼ਿਲਕਾ ਤੋਂ ਇਸਲਾਮ ਵਾਲਾ ਤੋਂ ਅਤੇ ਫਰਮਾਇਸ਼ ਭੇਜੀ ਹੈ ਜੀ ਸੋਹਨ ਲਾਲ ਰਾਠੀ ਓਮ ਪ੍ਰਕਾਸ਼ ਰਾਠੀ ਸਗੁਨ ਰਾਠੀ ਲਵਕੁਸ਼ ਵਰਮਾ ਸਤਪਾਲ ਸਿੰਘ ਖੰਗੂਰਾਨਾ ਅਤੇ ਰਜਿੰਦਰ ਸਿੰਘ ਖੰਗੂਰਾ ਬੱਬੂ ਸਿੰਘ ਮਾਨੇਵਾਲ ਕਾਕਾ ਬੱਤੀ ਪਿੰਡ ਕਮਲ ਵਾਲਾ ਤੋਂ ਇਹਨਾਂ ਨੇ ਵੀ ਸੇਮ ਫਰਮਾਇਸ਼ ਕੀਤੀ ਹੈ ਜੀ ਇਹ ਸੁਣਨਾ ਚਾਹੁੰਦੇ ਨੇ ਬੱਬੂ ਮਾਨ ਦਾ ਗਾਇਆ ਗੀਤ ਅਗਲੀ ਫਰਮਾਇਸ਼ ਇਹ ਹੈ ਜੀ ਕੁਲਵੰਤ ਸਿੰਘ ਪੋਤਰਾ ਲਵਰਾਰ ਸਿੰਘ ਔਲਖ ਖੋਜੇ ਫਿਰੋਜ਼ਪੁਰ ਤੋਂ ਫਰਮਾਇਸ਼ ਭੇਜੀ ਇਹਨਾਂ ਨੇ ਅਗਲੀ ਫਰਮਾਇਸ਼ ਇਹ ਜੀ ਸਹਾਰਨਪੁਰ ਤੋਂ ਕੁਮਾਰ ਹੇੜਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸੈਯਦ ਮਨਸੂਰ ਸ਼ਾਇਨਾ ਹਸਨ ਅਕਸਾ ਆਦੀਮ ਨਾਜ਼ੀਆ ਆਫਿਜ਼ਾ ਇਬਰਾਹਿਮ ਸੱਦਾਮ ਇਹਨਾਂ ਨੇ ਵੀ ਫਰਮਾਇਸ਼ ਕੀਤੀਆਂ ਬੱਬੂ ਮਾਨ ਦੇ ਗਾਏ ਗੀਤ ਨੂੰ ਸੁਣਨ ਦੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਕਲਾਨੌਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਨਰਿੰਦਰ ਸ਼ਰਮਾ ਕਿਰਨ ਸ਼ਰਮਾ ਨਿਤਿਨ ਅਤੇ ਮਯੰਕ ਸ਼ਰਮਾ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸ਼ਾਹਜੀ ਨਗਰ ਦੇਲਗੁਰ ਜ਼ਿਲ੍ਹਾ ਨੰਦੇੜ ਮਹਾਰਾਸ਼ਟਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸੰਤੋਸ਼ ਭਾਕਰੇ ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਛੱਟੀਆਂ ਪੋਰਖ ਡੁਮਰਾਵ ਤੋਂ ਭੇਜਣ ਵਾਲੇ ਨੇ ਫਰਮਾਇਸ਼ ਡਬਲਯੂ ਵਲੀ ਬੇਲਦਾਰ ਅਸਮਾ ਵਲੀ ਬੇਲਦਾਰ ਸੋਨਮ ਵਲੀ ਬੇਲਦਾਰ ਜੇਲ ਰੋਡ ਜਲੰਧਰ ਤੋਂ ਫਰਮਾਇਸ਼ ਭੇਜੀ ਹੈ ਜੀ ਸਰਫੂਦੀਨ ਕਟਾ ਕੁਟਰੀਆ ਉੱਲਾ ਕਟੋਰੀਆ ਅਤੇ ਫਾਤਿਮਾ ਕਟੋਰੀਆ ਨੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ ਪਵਨ ਕੁਮਾਰ ਯੋਗੇਸ਼ ਤਨੇਜਾ ਆਸਥਾ ਤਨੇਜਾ ਮੋਹਿਤ ਮੱਕੜ ਮੋਹਿਕਮ ਜੀ ਅਤੇ ਪੂਜਾ ਹੋਰਾਂ ਵੱਲੋਂ ਅਗਲੀ ਫਰਮਾਇਸ਼ ਆਈ ਹੈ ਜੀ ਟਾਲੀ ਵਾਲਾ ਬੋਧਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਫਰਮਾਇਸ਼ ਆਈ ਹੈ ਜੀ ਫਰਮਾਇਸ਼ ਭੇਜਣ ਵਾਲੇ ਨੇ ਅਮੀਰ ਚੰਦ ਨਵਦੀਪ ਚਥਰਤ ਅਰਨਵ ਚਥਰਤ ਲਾਜਵੰਤੀ ਅਤੇ ਅਨੀਤਾ ਰਾਣੀ ਤੋਂ ਇਲਾਵਾ ਉਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਬੱਬੂ ਮਾਨ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸਾਦੂਲ ਸ਼ਹਿਰ ਤੋਂ ਰਾਜਸਥਾਨ ਤੋਂ ਭੇਜਣ ਵਾਲੇ ਨੇ ਫਰਮਾਇਸ਼ ਰਾਮ ਕੁਮਾਰ ਰੇਵਾੜ ਚੰਦਰ ਕਲਾ ਰੇਵਾੜ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਭੇਜਣ ਵਾਲੇ ਨੇ ਫਰਮਾਇਸ਼ ਵੀਨਾ ਮਸਕੀਨ ਤੁਲਸੀ ਮਸਕੀਨ ਆਇਸ਼ਾ ਰਾਜਾ ਡੱਬੂ ਸਮਰਾਟ ਅਤੇ ਬਹੁਤ ਸਾਰੇ ਇਹਨਾਂ ਦੀ ਫਰਮਾਇਸ਼ ਕਰ ਰਹੇ ਨੇ ਦੋਸਤ ਬੱਬੂ ਮਾਨ ਦੇ ਗਾਏ ਗੀਤ ਨੂੰ ਸੁਣਨ ਦੀ ਅਤੇ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਆਓ ਸੁਣਦੇ ਹਾਂ ਬੱਬੂ ਮਾਨ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ

ਲਾਊਟ ਕੈਂਪ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਵਿਵਾਨ ਮਹਾਵੀਰ ਸੰਧੂ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਭੇਜਣ ਵਾਲੇ ਨੇ ਫਰਮਾਇਸ਼ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ ਅਤੇ ਰਿੰਕੀ ਸ਼ੇਖਾਵਤ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਆਈ ਹੈ ਅਤੇ ਇਹ ਫਰਮਾਇਸ਼ ਸਾਨੂੰ ਭੇਜੀਏ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ ਮੰਨਤ, ਗੁਰਕੀਰਤ ਰਾਹੁਲ ਅਤੇ ਗੁਰਸ਼ਬਦ ਸਿੰਘ ਰਾਹੁਲ ਹੋਰਾਂ ਵੱਲੋਂ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਟੈਗੋਰ ਨਗਰ ਨਵੀਂ ਦਿੱਲੀ ਤੋਂ ਭੇਜਣ ਵਾਲੇ ਨੇ ਫਰਮਾਇਸ਼ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ ਅਤੇ ਸਵੀਟੀ ਛਾਬੜਾ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਭੇਜਣ ਵਾਲੇ ਨੇ ਫਰਮਾਇਸ਼ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਫਰਮਾਇਸ਼ ਭੇਜੀ ਹੈ ਸੁਭਾਸ਼ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਹੋਰਾਂ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਪਟਿਆਲਾ ਹਾਈਟਸ ਤੋਂ ਫਰਮਾਇਸ਼ ਭੇਜਣ ਵਾਲੇ ਨੇ ਪੁਰਸ਼ੋਤਮ ਖੁਰਾਨਾ, ਊਸ਼ਾ ਖੁਰਾਨਾ, ਹੈਰੀ ਸ਼ੈਰੀ, ਸ਼ਾਨਾ ਸਾਕਸ਼ੀ, ਤਕਸ਼ ਖੁਰਾਨਾ ਅਤੇ ਪੂਰਾ ਖੁਰਾਨਾ ਪਰਿਵਾਰ ਫਰਮਾਇਸ਼ ਕਰ ਰਿਹਾ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਚੌਟਾਲਾ ਹਰਿਆਣਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਤਾਰਾ ਸਿੰਘ ਪੰਡਿਤ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਨਿਊ ਮਾਧੋਪੁਰੀ ਲੁਧਿਆਣਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਪੂਰੀ ਸ਼ਰਮਾ ਫੈਮਿਲੀ। ਅਗਲੀ ਫਰਮਾਇਸ਼ ਸਾਨੂੰ ਆਈ ਜੀ ਵਾਈਟ ਫੀਲਡ ਬੈਂਗਲੌਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਭਾਰਤ ਭੂਸ਼ਣ, ਰਾਜੂ ਸ਼੍ਰੀਵਾਸਤਵਾ, ਦਿਵੇਂਦੂ ਭੂਸ਼ਣ, ਸੰਸਕ੍ਰਿਤੀ ਅਤੇ ਪਿਊਸ਼। ਅਗਲੀ ਫਰਮਾਇਸ਼ ਆਈ ਹੈ ਜੀ ਮਨਦੀਪ ਸਿੰਘ ਦੀਪਾ ਵੱਲੋਂ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਇਹ ਫਰਮਾਇਸ਼ ਕਰ ਰਹੇ ਨੇ ਸਰਬਜੀਤ ਚੀਮਾ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਇਹ ਆਈ ਹੈ ਜੀ ਨਰਗੋੜਾ ਛੱਤੀਸਗੜ੍ਹ ਤੋਂ ਭੇਜਣ ਵਾਲੇ ਨੇ ਫਰਮਾਇਸ਼ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਯੋਗੇਸ਼ਪੁਰੀ, ਟਵਿੰਕਲ ਟਿੰਪਲ, ਨਿਸ਼ਾ ਤੁਲਸੀ, ਦਿਸ਼ਾ ਗੋਸਵਾਮੀ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਜ਼ਿਲ੍ਹਾ ਮੁਰਾਦਾਬਾਦ ਪਿੰਡ ਦਾਹੌਲਪੁਰ ਉੱਤਰ ਪ੍ਰਦੇਸ਼ ਤੋਂ ਭੇਜਣ ਵਾਲੇ ਨੇ ਫਰਮਾਇਸ਼ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂੰ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਨੂੰ ਅਜੇ ਮਹੇਸ਼ ਗੇਟ ਨਾਭਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸੋਮਦਾਤ ਕੈਰਵ, ਜੋਤੀ ਰਾਣੀ, ਗੁਰਮੰਨਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਆਈ ਜੀ ਜਨਕਪੁਰੀ ਸਹਾਰਨਪੁਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਜੌਨ ਡਿਕੋਸਟਰੋ, ਰੋਜ਼ੀ ਡਿਕੋਸਟਰੋ, ਪਲ ਡਿਕੋਸਟਰੋ, ਵਿਲਿਸ ਡਿਕੋਸਟਰੋ ਸੇਮ ਫਰਮਾਇਸ਼ ਕਰ ਰਹੇ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ ਅਤੇ ਵਿਨੋਦ ਪੁਰੀ। ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਅਤੇ ਉਹ ਤੁਹਾਨੂੰ ਸੁਣਾਉਂਦੀ ਹਾਂ ਸਰਬਜੀਤ ਚੀਮਾ ਦੀ ਆਵਾਜ਼ ਵਿੱਚ ਇਹ ਗੀਤ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਬਹੁਤ ਸੋਹਣੇ ਸੋਹਣੇ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਗਈ ਹੈ ਅਤੇ ਹੋਰ ਵੀ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਰਸਤੇ 'ਚ ਨੇ ਤਾਂ ਜਿਹੜੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਉਹ ਤੁਹਾਡੇ ਤੱਕ ਅਸੀਂ ਪਹੁੰਚਾਉਣ ਜਾ ਰਹੇ ਹਾਂ ਸੋ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਭੇਜਣ ਵਾਲੇ ਨੇ ਫਰਮਾਇਸ਼ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੀਬੀ ਮਨਮੀਤ ਮਨਵਿੰਦਰ ਸਿੰਘ ਪਾਂਧਾ ਅਤੇ ਜੇ ਐਸ ਰਾਮਗੜੀਆ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਸੁਖਸ਼ਿੰਦਰ ਸ਼ਿੰਦਾ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ ਅਤੇ ਸੁਖਸ਼ਿੰਦਰ ਸ਼ਿੰਦਾ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ ਪਿੰਡ ਚੰਦਰਬਾਜਾ ਫਰੀਦਕੋਟ ਤੋਂ ਭੇਜਣ ਵਾਲੇ ਨੇ ਫਰਮਾਇਸ਼ ਅੰਗਰੇਜ਼ ਸਿੰਘ ਗੇਜਾ ਗੁਰਮੀਤ ਕੌਰ ਜਗਪ੍ਰੀਤ ਸਿੰਘ ਮਨਪ੍ਰੀਤ ਕੌਰ ਕਰਮਜੀਤ ਸਿੰਘ ਚਰਨਜੀਤ ਕੌਰ ਪੁੱਤਰੀਆਂ ਨਵਕੀਰਤ ਗੁਰਸੀਰਤ ਪੋਤਰਾ ਗੁਰਪ੍ਰਤਾਪ ਅਤੇ ਸਾਰਾ ਪਰਿਵਾਰ ਇਹੀ ਫਰਮਾਇਸ਼ ਕਰ ਰਿਹਾ ਜੀ ਗੀਤ ਨੂੰ ਸੁਣਨਾ ਚਾਹੁੰਦੇ ਨੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਆਈ ਹੈ ਅਤੇ ਭੇਜਣ ਵਾਲੇ ਨੇ ਫਰਮਾਇਸ਼ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ਿਤਾ ਅਤੇ ਖੁਸ਼ੀ ਗੋਸਵਾਮੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਜਸਬੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਕੌਰ ਲਵਪ੍ਰੀਤ ਸਿੰਘ ਕੌਰ ਕਰਮਜੀਤ ਕੌਰ ਇਹਨਾਂ ਨੇ ਵੀ ਸੇਮ ਫਰਮਾਇਸ਼ ਕੀਤੀ ਹੈ ਅਗਲੀ ਫਰਮਾਇਸ਼ ਇਹ ਹੈ ਜੀ ਅਰਸ਼ਦੀਪ ਸੁਖਜੀਤ ਸਿੰਘ ਨੇ ਅਮਰਕੋਟ ਤੋਂ ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਇਹਨਾਂ ਨੇ ਸੁਣਨਾ ਹੈ ਸੁਖਜਿੰਦਰ ਸਿੰਘ ਦਾ ਗਾਇਆ ਹੋਇਆ ਕੋਈ ਵੀ ਗੀਤ ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਸਦਰ ਬਾਜ਼ਾਰ ਕੁਰਾਵਲੀ ਤੋਂ ਭੇਜਣ ਵਾਲੇ ਨੇ ਫਰਮਾਇਸ਼ ਅਨਿਲ ਕੁਮਾਰ ਮਾਇਆ ਦੇਵੀ ਵਰਮਾ ਰਾਹੁਲ ਕੁਮਾਰ ਵਰਮਾ ਵਿਨੀਤ ਕੁਮਾਰ ਵਰਮਾ ਅਤੇ ਸੋਨਮ ਵਰਮਾ ਅਗਲੀ ਫਰਮਾਇਸ਼ ਆਈ ਹੈ ਜੀ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਭੇਜਣ ਵਾਲੇ ਨੇ ਫਰਮਾਇਸ਼ ਬਾਲ ਕ੍ਰਿਸ਼ਨ ਸ਼ਰਮਾ ਪ੍ਰਵੀਨ ਸ਼ਰਮਾ ਮੁਨੀਸ਼ ਸ਼ਰਮਾ ਰਾਹੁਲ ਸ਼ਰਮਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਫਰਾਂਸੀ ਹਿਸਾਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਰਾਜਕੁਮਾਰ ਡੂਡੀ ਪ੍ਰਮੋਦ ਕੁਮਾਰ ਡੂਡੀ ਪੁਸ਼ਪਿੰਦਰ ਕੁਮਾਰ ਡੂਡੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਯੋਗ ਨਗਰ ਬੁੱਢਲਾਡਾ ਪੰਜਾਬ ਤੋਂ ਭੇਜਣ ਵਾਲੇ ਨੇ ਫਰਮਾਇਸ਼ ਪ੍ਰੇਮ ਲਤਾ ਮਹਿਤਾ ਨਰਿੰਦਰ ਮਹਿਤਾ ਸੁਨੀਤਾ ਮਹਿਤਾ ਹਨੀ ਮਹਿਤਾ ਅਤੇ ਸਿਮਰਨ ਮਹਿਤਾ ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਚੰਦਨਮਾਰੀ ਤੋਂ ਭੇਜਣ ਵਾਲੇ ਨੇ ਫਰਮਾਇਸ਼ ਨਗਤ ਰਾਮ ਨਿਗਰ ਮੰਗਤ ਰਾਮ ਜਗਦੀਸ਼ ਰਾਣੀ ਜਗਦੀਪ ਮਿੱਢਾ ਮਸਤਾਨਾ ਰਾਣੀ ਅਭਿਸ਼ੇਕ ਮਿੱਢਾ ਅਤੇ ਦਿਵਿਆ

ਗਿੱਪੀ ਗਰੇਵਾਲ, ਗੁਲਰੇਜ ਅਖਤਰ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਤੁਸੀਂ ਇਹ ਪਿਆਰਾ ਜਿਹਾ ਗੀਤ ਸੁਣੇ ਸੀ ਅਤੇ ਹੋਰ ਵੀ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ, ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਕਰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਖਾਣੇ ਕੇ ਟਾਪ ਬਲੋੜ ਤੋਂ। ਭੇਜਣ ਵਾਲੇ ਨੇ ਫਰਮਾਇਸ਼ ਸ਼ਮਸ਼ੇਰ ਸਿੰਘ ਕੌਲਦਾਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਨਵੀਰ ਸਿੰਘ ਅਤੇ ਮਨਰਾਜ ਸਿੰਘ ਫਰਮਾਇਸ਼ ਕਰ ਰਹੇ ਨੇ ਗਿੱਪੀ ਗਰੇਵਾਲ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਇਹ ਆਈ ਹੈ ਜੀ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤੀਸ਼ ਸੰਧੂ ਅਤੇ ਬਹੁਤ ਸਾਰੇ ਸਾਥੀਆਂ ਵੱਲੋਂ। ਅਤੇ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਕਲਾਮ ਰੋਡ, ਹਰਗੋਬਿੰਦ ਨਗਰ, ਨਵਾਂ ਸ਼ਹਿਰ ਤੋਂ। ਅਤੇ ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਨੂੰ ਜਗਦੀਸ਼ ਸਿੰਘ ਮਠਾਰੂ, ਵੀਰਪਾਲ ਕੌਰ ਮਠਾਰੂ, ਗੁਰਬਖਸ਼ ਸਿੰਘ ਮਠਾਰੂ ਮੋਗਾ ਤੋਂ ਫਰਮਾਇਸ਼ ਭੇਜ ਰਹੇ ਨੇ, ਸੇਮ ਫਰਮਾਇਸ਼ ਹੈ ਜੀ। ਅਗਲੀ ਫਰਮਾਇਸ਼ ਸਾਨੂੰ ਆਈ ਜੀ ਸੰਦੀਪ ਮੱਕੜ, ਜੋਤੀ ਮੱਕੜ, ਮਨਤ ਮੱਕੜ, ਭਰਤ ਮੱਕੜ, ਕਮਲ ਮੱਕੜ ਅਤੇ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਇਹ ਫਰਮਾਇਸ਼ ਆਈ ਹੈ ਜੀ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਬੁੰਨੇ ਬਜ਼ੁਰਗ ਪਲੇਰਾ, ਟੀਕਮਗੜ੍ਹ ਤੋਂ, ਮੱਧ ਪ੍ਰਦੇਸ਼ ਤੋਂ ਭੇਜਣ ਵਾਲੇ ਨੇ ਫਰਮਾਇਸ਼। ਬਜਿੰਦਰ ਵਿਸ਼ਵਕਰਮਾ, ਤਾਰਾ ਦੇਵੀ ਵਿਸ਼ਵਕਰਮਾ, ਸੋਨਾਲੀ ਸੋਨਮ ਅਤੇ ਆਸ਼ੀਸ਼ ਵਿਸ਼ਵਕਰਮਾ ਹੋਰਾਂ ਵੱਲੋਂ ਸੇਮ ਫਰਮਾਇਸ਼ ਹੈ ਜੀ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਚਤਰਾ, ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਭੇਜਣ ਵਾਲੇ ਨੇ ਫਰਮਾਇਸ਼। ਜਗਜੀਤ ਸਿੰਘ ਚਤਰਾ, ਪ੍ਰੇਮ ਪੁਰੋਸ਼ਨ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਤ ਸਿੰਘ, ਬੂਟਾ ਸਿੰਘ, ਜੀਤ ਸਿੰਘ ਅਤੇ ਗੁਰਸੇਵਕ ਸਿੰਘ ਚਤਰਾ ਤੋਂ ਇਲਾਵਾ ਟੈਲ ਸਿੰਘ ਫਰਮਾਇਸ਼ ਭੇਜ ਰਹੇ ਨੇ। ਅਗਲੀ ਫਰਮਾਇਸ਼ ਇਹ ਹੈ ਜੀ ਲਵਈ ਛੱਤੀਸਗੜ੍ਹ ਤੋਂ ਭੇਜਣ ਵਾਲੇ ਨੇ ਫਰਮਾਇਸ਼। ਗੁਲਾਬਦਾਸ ਮਾਨਿਕਪੁਰੀ, ਰਾਜਾਦਾਸ ਮਾਨਿਕਪੁਰੀ ਇਹ ਵੀ ਸੇਮ ਫਰਮਾਇਸ਼ ਕਰ ਰਹੇ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਪਿੰਡ ਬਿੱਲੀਮਾਰ, ਜਲਾਲਾਬਾਦ ਤੋਂ। ਅਗਲੀ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪ੍ਰੇਮ ਖੁਰਾਨਾ, ਪਰਵੀਨ, ਈਸ਼ਾ, ਅਰਮਾਨ, ਰਕੇਸ਼, ਮਮਤਾ, ਅਨੰਨਿਆ ਅਤੇ ਅੰਕੁਸ਼ਾ ਖੁਰਾਨਾ ਹੋਰਾਂ ਵੱਲੋਂ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਬੱਬਲੂ ਵਰਮਾ, ਸੋਨੂ ਰਾਜ, ਮਹਿੰਦਰ ਪਿਆਰੇ ਲਾਲ ਅਤੇ ਪਿੰਡ ਖੂਹੀਆਂ ਵਾਲਾ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਬੱਸ ਸਟੈਂਡ ਦੇ ਕੋਲੋਂ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਅਗਲੀ ਫਰਮਾਇਸ਼ ਆਈ ਹੈ ਜੀ ਪਹਾੜਗੰਜ, ਮੁਲਤਾਨੀ ਟਾਂਡਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅੰਕੁਸ਼ ਅਤੇ ਬਹੁਤ ਸਾਰੇ ਦੋਸਤ ਫਰਮਾਇਸ਼ ਭੇਜ ਰਹੇ ਨੇ ਹਮੀਰਪੁਰਾ, ਹਰੀਪੁਰਾ, ਅਬੋਹਰ ਤੋਂ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਗੁਰਚਰਨ ਸਿੰਘ, ਗੁਲਬੀਰ ਸਿੰਘ, ਪਵਨ ਸਿੰਘ ਅਤੇ ਹਰਦਿਆਲ ਸਿੰਘ ਵੱਲੋਂ ਇਹ ਫਰਮਾਇਸ਼ ਭੇਜੀ ਹੈ ਜੀ ਫਾਜ਼ਿਲਕਾ ਤੋਂ, ਪਿੰਡ ਡੱਬਵਾਲਾ ਕਲਾਂ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਮੰਡੀ ਲਾਡੂਕਾ ਤੋਂ ਭੇਜਣ ਵਾਲੇ ਨੇ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਖਤਮ ਹੀ ਹੋਣ ਵਾਲਾ। ਥੋੜ੍ਹੇ ਜਿਹੇ ਫਰਮਾਇਸ਼ਾਂ ਜਿਹੜੀਆਂ ਸਾਡੇ ਤੱਕ ਪਹੁੰਚ ਗਈਆਂ ਨੇ, ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ, ਪਰ ਫਿਰ ਵੀ ਕੋਸ਼ਿਸ਼ ਕਰਦੇ ਰਹੋ ਆਪਣੀ ਫਰਮਾਇਸ਼ਾਂ ਸਾਨੂੰ ਭੇਜੀ ਜਾਓ। ਪੂਰੇ 8 ਮਿੰਟ ਸਾਡੇ ਕੋਲ ਹਜੇ ਵੀ ਬਾਕੀ ਨੇ ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਫਰਮਾਇਸ਼ਾਂ ਸ਼ਾਮਿਲ ਕਰਨ ਲਈ। ਸੋ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਸੁਖਦੇਵ ਕਲੇਰ, ਨਰੇਸ਼ ਕਲੇਰ, ਸੰਤੋਸ਼ ਰਾਣੀ, ਪੂਜਾ ਰਾਣੀ, ਪੁਨੀਤ ਸਿੰਘ ਅਤੇ ਉਹਨਾਂ ਦੇ ਪੁੱਤਰੇ ਸੁਖਦੀਪ ਕਲੇਰ ਹੋਰਾਂ ਵੱਲੋਂ। ਅਤੇ ਇਹ ਫਰਮਾਇਸ਼ ਆਈ ਹੈ ਜੀ ਬਲਾਚੌਰ ਸ਼ਹਿਰ ਤੋਂ, ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਰਾਜਵੀਰ ਜਵੰਦਾ ਦਾ ਗਾਇਆ ਹੋਇਆ ਕੋਈ ਵੀ ਗੀਤ ਸੁਣਾਉਣ ਦੀ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਭੇਜਣ ਵਾਲੇ ਨੇ ਫਰਮਾਇਸ਼, ਰਜ਼ਾਕ ਮੁਹੰਮਦ, ਸ਼ਮੀਮ ਬੇਗਮ ਅਤੇ ਇਰਫਾਨ ਖਾਨ ਸੇਮ ਫਰਮਾਇਸ਼ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਆਈ ਹੈ ਜੀ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਆਈ ਹੈ, ਅਤੇ ਇਹਨਾਂ ਦੀ ਫਰਮਾਇਸ਼ ਕੀਤੀ ਹੈ, ਇਹ ਫਰਮਾਇਸ਼ ਕਰਤਾ ਨੇ ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਮਰਥ ਸ਼ਰਮਾ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਕੁਲਾਣਾ ਤਹਿਸੀਲ ਸ਼ਾਹਕੋਟ ਜਲੰਧਰ ਤੋਂ ਭੇਜਣ ਵਾਲੇ ਨੇ ਫਰਮਾਇਸ਼, ਸਵਰਨ ਟੇਲਰ, ਬਲਦੇਵ ਟੇਲਰ, ਰਾਜੂ ਟੇਲਰ, ਪਵਨ, ਲਵ, ਹਨੀ ਸਰ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਜਾਣੀ ਆਈ ਜੀ ਪਿੰਡ ਚੰਜੋੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਭੇਜਣ ਵਾਲੇ ਨੇ ਫਰਮਾਇਸ਼, ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਵਾਨ ਮਲਿਕ ਅਤੇ ਬਹੁਤ ਸਾਰੇ ਸਾਥੀ ਇਹਨਾਂ ਦੀ ਸੇਮ ਫਰਮਾਇਸ਼ ਕਰ ਰਹੇ ਨੇ। ਅਗਲੀ ਫਰਮਾਇਸ਼ ਆਈ ਜੀ ਮੈਨੀਲਾ ਫਿਲੀਪੀਨਸ ਤੋਂ, ਅਤੇ ਇਹ ਫਰਮਾਇਸ਼ ਭੇਜਣ ਵਾਲੇ ਨੇ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨੀਤਿਕਾ ਲਹਿਰ, ਅਜੇ ਲਹਿਰ, ਏਂਜਲ ਲਹਿਰ ਅਤੇ ਲਾਡਲਾ ਪੋਤਾ ਅਨਵਰ ਲਹਿਰ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਇਹ ਆਈ ਹੈ ਜੀ ਗੁਰਚਰਨ ਪੱਟੀ, ਕਾਕਾ ਸਿੰਘ, ਪੱਟੀਦਾਰਾ ਸਿੰਘ ਪੱਟੀ, ਪਿੰਡ ਡੱਬ ਵਾਲਾ ਕਲਾਂ ਤੋਂ ਇਹਨਾਂ ਨੇ ਫਰਮਾਇਸ਼ ਭੇਜੀ ਹੈ ਜੀ। ਸੇਮ ਇਹ ਵੀ ਰਾਜਵੀਰ ਜਵੰਦਾ ਦੇ ਗਾਏ ਹੋਏ ਗੀਤ ਨੂੰ ਸੁਣਨਾ ਚਾਹੁੰਦੇ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ GR ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਫਰਮਾਇਸ਼ ਭੇਜ ਰਿਹਾ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਨੂੰ ਇਹ ਆਈ ਹੈ ਜੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਰਾਂ ਵੱਲੋਂ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਫਰਮਾਇਸ਼, ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਨ ਸਿੰਘ ਹਿਰੜਵਾਂ, ਹਾਜ਼ਰੀ ਲਾਲ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਵਰਮਾ, ਬਲਵੰਤ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਤੁਹਾਨੂੰ ਸੁਣਾਉਂਦੀ ਹਾਂ ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ।

0: नमस्कार।
1: प्रोग्राम ਵਸਦੇ ਵੜੇ ਲੈ ਕੇ ਅਰਚਨਾ ਹਾਜ਼ਰ
0: ਤੇ ਸਵਾਗਤ ਕਰਦੇ ਹਾਂ ਸਾਰਿਆਂ ਦਾ ਪ੍ਰੋਗਰਾਮ ਬਾਲ ਜਗਤ ਪ੍ਰੋਗਰਾਮ ਵਸਦੇ ਵੇੜੇ ਦੇ ਵਿੱਚ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਵਸਦੇ ਵੇੜੇ ਦੀ ਤੇ ਹਮੇਸ਼ਾ ਆਸ ਉਮੀਦ ਕਰਦੇ ਹਾਂ ਕਿ ਸਾਰਿਆਂ ਦੇ ਵੇੜੇ ਜਿਹੜੇ ਨੇ ਨਾ ਉਹ ਵਸਦੇ ਰਹਿਣ, ਖੁਸ਼ੀਆਂ ਖੇੜੇ ਇਸੇ ਤਰੀਕੇ ਚੱਲਦੇ ਰਹਿਣ ਔਰ ਜ਼ਿੰਦਗੀ ਜਿਹੜੀ ਹੈ ਸਾਡੀ ਇਸ ਤਰੀਕੇ ਬਸਰ ਹੋਵੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਜ਼ਿਆਦਾ ਮੱਲਾਂ ਮਾਰਦੇ ਰਹੀਏ।
1: ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਜਿਹੜਾ ਖੁਸ਼ ਰਹਿਣਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਕਹਿੰਦੇ ਖੁਸ਼ ਹੋਣ ਵਾਸਤੇ ਕੁਛ ਲੱਗਦਾ ਹੀ ਨਹੀਂ
0: ਜੀ,
1: 2 ਮਿੰਟ ਲੱਗਦੇ ਨੇ ਆਪਣੇ ਮਨ ਦਾ ਇੱਕ ਭਾਵ ਜਗਾਉਣਾ ਹੁੰਦਾ ਕਿ ਮੈਂ ਬਹੁਤ ਖੁਸ਼ ਹਾਂ। ਅਤੇ ਮਨ ਜਦੋਂ ਖੁਸ਼ ਹੁੰਦਾ ਨਾ, ਅਸੀਂ ਸਾਰਿਆਂ ਨਾਲ ਹੱਸ ਕੇ ਗੱਲ ਕਰਦੇ ਹਾਂ, ਸਾਡੇ ਆਸ ਪਾਸ ਖੁਸ਼ਹਾਲੀ ਆਉਣ ਲੱਗ ਜਾਂਦੀ ਹੈ, ਸਾਡਾ ਪਰਿਵਾਰ ਆਪਣੇ ਆਪ ਨੂੰ ਇੱਕ ਵਧੀਆ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦਾ ਅਤੇ ਸਾਰੇ ਕੰਮ ਨਾ ਫਟਾਫਟ ਬਣਨੇ ਸ਼ੁਰੂ ਹੋ ਜਾਂਦੇ ਨੇ।
0: ਬਿਲਕੁਲ। ਔਰ ਜਦੋਂ ਪਰਿਵਾਰ ਸਾਰੇ ਇਕੱਠਿਆਂ ਮਿਲ ਕੇ ਰਹਿੰਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਸਾਂਝ ਪਵਾਉਂਦੇ ਨੇ ਔਰ ਖਾਣਾ ਇਕੱਠਿਆਂ ਖਾਸ ਕਰਕੇ ਖਾਂਦੇ ਨੇ, ਤਾਂ ਉਹ ਅਜਿਹਾ ਸਮਾਂ ਹੁੰਦਾ ਹੈ ਜਿਸ ਦੇ ਵਿੱਚ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ, ਆਪਣੇ ਵਿਚਾਰਾਂ ਦੀ ਸਾਂਝ ਪਵਾਈ ਜਾ ਸਕਦੀ ਹੈ। ਜੇਕਰ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲਾਂ ਚੱਲ ਰਹੀਆਂ ਨੇ, ਉਹਨਾਂ ਨੂੰ ਸਾਂਝੀਆਂ ਕੀਤਾ ਜਾ ਸਕਦਾ ਹੈ। ਔਰ ਅਰਚਨਾ, ਜਦੋਂ ਅਸੀਂ ਗੱਲ ਕਰਦੇ ਹਾਂ ਉਸ ਬਹੁਤ ਹੀ ਸੋਹਣੀ ਜਿਹੀ ਪਿਆਰੀ ਜਿਹੀ ਥਾਲੀ ਦੀ, ਜਦੋਂ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਖਾਂਦੇ ਹਾਂ, ਰੰਗੀਨ ਥਾਲੀ ਜਿਸ ਦੇ ਵਿੱਚ ਕਿ ਹਰ ਉਹ ਨਿਊਟ੍ਰੀਸ਼ਨ ਹੁੰਦਾ ਹੈ ਜਿਹੜਾ ਕਿ ਸਾਡੇ ਸਰੀਰ ਦੇ ਹਰ ਅੰਗ ਨੂੰ ਵਧੀਆ ਤਰੀਕੇ ਦੇ ਨਾਲ ਪ੍ਰਫੁੱਲਿਤ ਕਰ ਸਕੇ, ਉਹ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਹੈ, ਕਿਉਂਕਿ ਉਹਦੇ ਵਿੱਚ ਅਸੀਂ ਸਾਂਝ ਵੀ ਪਾਉਂਦੇ ਹਾਂ ਗੱਲਾਂ ਬਾਤਾਂ ਦੀ ਅਤੇ ਆਪਣੇ ਸਰੀਰ ਦਾ ਧਿਆਨ ਵੀ ਰੱਖ ਰਹੇ ਹੁੰਦੇ ਹਾਂ।
1: ਗੁਰਪ੍ਰੀਤ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਭਾਵ ਦੀ ਗੱਲ ਕੀਤੀ ਨਾ, ਜਦੋਂ ਅੱਗੇ ਸਵਾਣੀਆਂ ਰੋਟੀ ਪਕਾਉਂਦੀਆਂ ਸੀ, ਸ਼ਾਇਦ ਹੁਣ ਵੀ ਕਈ ਘਰਾਂ 'ਚ ਹੋਵੇ ਨਿਯਮ ਕਿ ਇੱਦਾਂ ਹੀ ਕਰਨਾ ਹੈ, ਜਦੋਂ ਆਪਾਂ ਮਨ ਦੇ ਭਾਵ ਦੇ ਨਾਲ ਖੁਸ਼ ਹੋ ਕੇ ਰੋਟੀ ਪਕਾਉਂਦੇ ਹਾਂ ਅਤੇ ਉਹ ਆਪਣੇ ਬੱਚਿਆਂ ਨੂੰ ਵਰਤਾਉਂਦੇ ਹਾਂ ਜਾਂ ਘਰ ਦੇ ਹੋਰ ਜੀਆਂ ਨੂੰ ਵਰਤਾਉਂਦੇ ਹਾਂ, ਉਹਨਾਂ ਦੇ ਅੰਦਰ ਵੀ ਮੱਲੋ ਮੱਲੀ ਹੀ ਉਹ ਭਾਵ ਚਲੇ ਜਾਂਦਾ। ਔਰ ਅੱਗੇ ਸਵਾਣੀਆਂ ਕੀ ਕਰਦੀਆਂ ਸੀ, ਆਪਣੇ ਸਿਰ ਨੂੰ ਢੱਕ ਕੇ ਜਿਹੜੀ ਰੋਟੀ ਪਕਾਉਂਦੀਆਂ ਸੀਗੀਆਂ ਅਤੇ ਉਹਦੇ ਨਾਲ ਨਾਲ ਜਦੋਂ ਉਹਨੂੰ ਵਰਤਾਉਂਦੀਆਂ ਸੀ ਅਤੇ ਉਹ ਵੀ ਸਿਰ ਢੱਕ ਕੇ ਵਰਤਾਇਆ ਜਾਂਦਾ ਸੀ। ਉਹਦੇ ਪਿੱਛੇ ਨਾ ਇੱਕ ਬਹੁਤ ਹੀ ਵਧੀਆ ਇੱਕ ਵਜ੍ਹਾ ਹੈ, ਚਾਹੇ ਉਹਨੂੰ ਤੁਸੀਂ ਸਾਇੰਟੀਫਿਕ ਵੀ ਕਹਿ ਸਕਦੇ ਹੋ, ਉਹਦੇ ਪਿੱਛੇ ਵਜ੍ਹਾ ਇਹੀ ਹੁੰਦੀ ਸੀ, ਇੱਕ ਤਾਂ ਜਿਹੜੇ ਸਾਡੇ ਬਾਲ ਨੇ ਉਹ ਖਾਣੇ 'ਚ ਨਹੀਂ ਸੀ ਗਿਰਦੇ ਅਤੇ ਦੂਜਾ ਇਹ ਸੀਗਾ ਕਿ ਜਦੋਂ ਅਸੀਂ ਆਪਣਾ ਸਿਰ ਢੱਕ ਕੇ ਇੱਕ ਨਿਤਨੇਮ ਵਰਗੀ ਇੱਕ ਭਾਵ ਵੀ ਜਾਗ ਜਾਂਦਾ ਅਤੇ ਉਹਦੇ ਨਾਲ ਵੀ ਜਿਹੜਾ ਉਹ ਖਾਣਾ ਹੈ, ਉਹ ਭੋਜਨ ਹੈ, ਉਹ ਬਹੁਤ ਚੌਗਣਾ ਸਵਾਦਲਾ ਵੀ ਹੋ ਜਾਂਦਾ ਅਤੇ ਵਰਤਾਉਣ ਵਾਲੇ ਨੂੰ ਅਤੇ ਖਾਣ ਵਾਲੇ ਨੂੰ, ਛਕਣ ਵਾਲੇ ਨੂੰ ਵੀ ਬਹੁਤ ਆਨੰਦ ਆਉਂਦਾ।

0: ਅਸੀਂ ਕਿਉਂ ਮਨਾਉਂਦੇ ਹਾਂ, ਇਹਨਾਂ ਦਾ ਪਰਪਸ ਕੀ ਹੈ। ਜਿੱਦਾਂ ਅਸੀਂ 25 ਅਗਸਤ ਤੋਂ ਲੈ ਕੇ 8 ਅਗਸਤ ਤੱਕ, ਯਾਨੀ ਕਿ ਅੱਜ 8 ਸਪਟੰਬਰ ਤੱਕ ਅਸੀਂ ਇਹਨੂੰ ਸੈਲੀਬ੍ਰੇਟ ਕਰ ਰਹੇ ਹਾਂ, ਅਤੇ ਉਹਦੇ ਪਿੱਛੇ ਮਕਸਦ ਸਿਰਫ ਇੱਕੋ ਹੀ ਹੈ ਕਿ ਰਲ ਮਿਲ ਕੇ ਅਸੀਂ ਇੱਦਾਂ ਦੇ ਉਪਰਾਲੇ ਕਰੀਏ ਜਿਹੜੇ ਸਾਡੇ ਸਮਾਜ ਨੂੰ ਇੱਕ ਨਵੀਂ ਸੇਧ ਦੇ ਸਕਣ।
1: ਬਿਲਕੁਲ, ਔਰ ਜਦੋਂ ਅਸੀਂ ਖਾਸ ਕਰਕੇ ਇਹੋ ਜਿਹੇ ਦਿਨ ਮਨਾ ਰਹੇ ਹੁੰਦੇ ਹਾਂ, ਇਹ ਦੇਖ ਰਿਹਾ ਜਾਂਦਾ ਹੈ ਕਿ ਸਕੂਲਾਂ ਕਾਲਜਾਂ ਦੇ ਵਿੱਚ ਵੀ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਮੁਹੱਲਿਆਂ ਦੇ ਵਿੱਚ ਵੀ ਜ਼ਰੂਰ ਰੈਲੀਆਂ ਕੱਢੀਆਂ ਜਾਂਦੀਆਂ ਨੇ। ਸੋ ਸਾਰੀਆਂ ਸੁਆਣੀਆਂ ਖਾਸ ਕਰਕੇ ਜਿਹੜੀਆਂ ਨੇ ਨਾ, ਉਹਨਾਂ ਨੂੰ ਅਪ ਟੂ ਡੇਟ ਰਹਿਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਘਰ ਤੋਂ ਬਾਹਰ ਨਿਕਲਦੇ ਹਾਂ ਕਈ ਵਾਰ ਅਸੀਂ ਹੁੰਦਾ ਕਿ ਐਨਕਾਂ ਲਗਾਉਣੀਆਂ ਭੁੱਲ ਗਏ ਅੱਖਾਂ 'ਤੇ, ਜਾਂ ਹੈਲਮੇਟ ਚੁੱਕਣਾ ਭੁੱਲ ਗਏ, ਅਸੀਂ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ। ਔਰ ਉਹ ਕੋਈ ਗੱਲ ਨਹੀਂ ਜਿਹੜੀ ਹੌਲੀ ਹੌਲੀ ਅਣਗਹਿਲੀ ਜਿਹੜੀ ਹੁੰਦੀ ਹੈ, ਉਹ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਤ੍ਰਾਸਦੀਆਂ ਮੁਸ਼ਕਿਲਾਂ ਪੈਦਾ ਕਰ ਦਿੰਦੀ ਹੈ ਕਿ ਸੱਚੀ ਹੀ ਬਾਅਦ ਵਿੱਚ ਪਛਤਾਉਣਾ ਪੈਂਦਾ। ਇਸ ਕਰਕੇ ਸਮਾਂ ਰਹਿੰਦਿਆਂ ਹਰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਜਿਵੇਂ ਅਸੀਂ ਹੁਣ ਅੱਖਾਂ ਦਾਨ ਦੀ ਹੀ ਗੱਲ ਕਰ ਲਈਏ, ਅਸੀਂ ਤਾਂ ਹੀ ਅੱਖਾਂ ਦਾਨ ਖਾਸ ਕਰਕੇ ਕਰ ਸਕਦੇ ਹਾਂ ਜੇਕਰ ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਸੁਰੱਖਿਅਤ ਨੇ। ਅਸੀਂ ਤਾਂ ਹੀ ਕਿਸੇ ਦੇ ਲਈ ਮਦਦ ਜਿਹੜਾ ਹੈ ਉਹਦੇ ਹੱਥ ਅੱਗੇ ਵਧਾ ਸਕਦੇ ਹਾਂ ਜੇਕਰ ਉਹ ਚੀਜ਼ ਸਾਡੇ ਕੋਲ ਹੈ। ਸੋ ਇਹ ਚੀਜ਼ ਜਿਹੜੀ ਹੈ ਉਹ ਜ਼ਹਿਨ ਦੇ ਵਿੱਚ ਜ਼ਰੂਰ ਤੇ ਜ਼ਰੂਰ ਬਿਠਾਉਣੀ ਚਾਹੀਦੀ ਹੈ।
0: ਬਿਲਕੁਲ ਜੀ, ਸਾਨੂੰ ਆਪਣੀਆਂ ਅੱਖਾਂ ਦੀ ਸੁਰੱਖਿਆ ਬਹੁਤ ਜ਼ਿਆਦਾ ਕਰਨੀ ਚਾਹੀਦੀ ਹੈ, ਇਸ ਤੋਂ ਇਲਾਵਾ ਸਾਨੂੰ ਆਪਣੇ ਹਰ ਅੰਗ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਜਦੋਂ ਅਸੀਂ ਸੜਕ ਦੇ ਉੱਤੇ ਨਿਕਲਦੇ ਹਾਂ, ਅਤੇ ਇਹਨਾਂ ਚੀਜ਼ਾਂ ਦਾ ਸਾਨੂੰ ਬਹੁਤ ਸਾਰਾ ਖਿਆਲ ਰੱਖਣਾ ਚਾਹੀਦਾ ਹੈ। ਔਰ ਅੱਖਾਂ ਦਾਨ ਕਰਨਾ ਇੱਕ ਬਹੁਤ ਵੱਡਾ ਦਾਨ ਮੰਨਿਆ ਜਾਂਦਾ ਹੈ, ਕਿਉਂਕਿ ਅਸੀਂ ਆਪਣੀ ਜ਼ਿੰਦਗੀ ਤੋਂ ਬਾਅਦ ਵੀ ਕਿਸੇ ਨੂੰ ਇਹ ਦੁਨੀਆ ਦੇਖਣ ਦਾ ਮੌਕਾ ਦੇ ਸਕਦੇ ਹਾਂ।
1: ਬਿਲਕੁਲ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਖੁਸ਼ ਪਰਿਵਾਰ, ਖੁਸ਼ਹਾਲ ਪਰਿਵਾਰ, ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਹੱਸਣਾ। ਮਨੋਰੰਜਨ ਜ਼ਿੰਦਗੀ ਦਾ ਬਹੁਤ ਹੀ ਖੂਬਸੂਰਤ ਹਿੱਸਾ ਹੈ, ਔਰ ਅਸੀਂ ਜਦੋਂ ਹੱਸਦੇ ਖੇਡਦੇ ਰਹਿੰਦੇ ਹਾਂ, ਪਰਿਵਾਰਾਂ ਦੇ ਵਿੱਚ ਮਿਲ ਕੇ ਰਹਿੰਦੇ ਹਾਂ, ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਹਾਂ, ਇਹ ਖੁਸ਼ਹਾਲ ਪਰਿਵਾਰ, ਖਾਸ ਕਰਕੇ ਵਸਦੇ ਵਿਹੜੇ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੇ ਖੁਸ਼ਹਾਲ ਪਰਿਵਾਰ ਨੇ ਇਹ ਅੱਗਿਓਂ ਜਾ ਕੇ ਪ੍ਰਫੁੱਲਿਤ ਹੋਰ ਜ਼ਿਆਦਾ ਹੋ ਸਕਦੇ ਨੇ। ਔਰ ਜਿੱਥੇ ਜਾਣਕਾਰੀ ਹੈ, ਜਿੱਥੇ ਗੱਲਾਂ ਬਾਤਾਂ ਨੇ, ਉੱਥੇ ਜੇਕਰ ਮਨੋਰੰਜਨ ਨਾ ਹੋਏ ਤਾਂ ਚੰਗਾ ਬਿਲਕੁਲ ਵੀ ਨਹੀਂ ਲੱਗਦਾ। ਤੁਸੀਂ ਸਾਡਾ ਇਸ਼ਾਰਾ ਸਮਝ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਲੈ ਕੇ ਚੱਲਦੇ ਹਾਂ ਮਨੋਰੰਜਨ ਦੀ ਦੁਨੀਆ ਦੇ ਵੱਲ।

0: ਆਪਣੇ ਦਫ਼ਤਰ ਵਿੱਚ ਬੈਠਾ ਸੋਹਣ ਸਿੰਘ ਘੜੀ ਮੁੜੀ ਆਪਣੀ
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਬਦਲੋ ਬਦਲੋ ਆਦਤ ਬਦਲੋ।
3: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
2: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਪਾਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਂਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
4: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
5: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
4: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਕਿ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
6: हेलो,
7: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
8: सावधान, अजेही कोई भी फोन कॉल फ्रॉड हो सकती है। कोई भी बटन दबण तो पहला

0: ਸਾਖਰਤਾ ਜਿਹੜੀ ਹੈ ਇਹ ਵੱਖ ਵੱਖ ਤਰੀਕੇ ਦੇ ਨਾਲ ਸਾਡੇ ਸਾਰਿਆਂ ਦੇ ਸਾਹਮਣੇ ਆਈ ਹੈ, ਚਾਹੇ ਅਸੀਂ ਵਿੱਤੀ ਸਾਖਰਤਾ ਦੀ ਗੱਲ ਕਰ ਲਈਏ, ਮੀਡੀਆ ਸਾਖਰਤਾ ਦੀ ਗੱਲ ਕਰ ਲਈਏ, ਜਾਣਕਾਰੀ ਦੀ ਗੱਲ ਕਰ ਲਈਏ, ਔਰ ਨਾਲ ਦੀ ਨਾਲ ਇਹੋ ਜਿਹੀ ਜਾਣਕਾਰੀ ਜਿਹੜੀ ਮਨੋਰੰਜਨ ਦੇ ਤੌਰ 'ਤੇ ਸਾਡੇ ਤੱਕ ਪਹੁੰਚਦੀ ਹੈ ਉਹਨੂੰ ਲੈ ਕੇ ਵੀ ਸਾਖਰਤਾ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਬਣਦੀ ਹੈ, ਕਿਉਂਕਿ ਸਮਾਜ ਦਾ ਇੱਕ ਨੀਂਹ ਪੱਥਰ ਜਿਹੜਾ ਹੈ ਉਹ ਸਿੱਖਿਆ ਤੋਂ ਹੀ ਹੋਰ ਜ਼ਿਆਦਾ ਉਪਜਦਾ।
1: ਬਿਲਕੁਲ, ਜਿਹੜੀ ਪੜ੍ਹਾਈ ਲਿਖਾਈ ਹੈ ਉਹ ਸਾਨੂੰ ਬਹੁਤ ਜ਼ਿਆਦਾ ਹੋਰ ਸਮਾਰਟ ਬਣਾਉਂਦੀ ਹੈ, ਸੂਝਵਾਨ ਬਣਾਉਂਦੀ ਹੈ, ਬਟ ਉਹਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਗੀਤ ਦੀ ਤਾਂ ਗੀਤ ਵੀ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਅਸੀਂ ਸਾਖਰਤਾ ਦੀ ਗੱਲ ਕਰਦੇ ਪਏ ਹਾਂ ਅਤੇ ਸਾਂਝ ਪਾਉਂਦੇ ਹਾਂ ਸਾਰਿਆਂ ਨਾਲ ਇੱਕ ਗੀਤ ਦੀ।

0: ਜਾਂਚ ਸਿੱਖਣੀ ਹੁੰਦੀ ਆ।
1: ਲੇਕਿਨ
0: ਅਸੀਂ ਸਿਰਫ ਤੇ ਸਿਰਫ ਜਿਹੜਾ ਆ ਜਿਸ ਵਿਅਕਤੀ ਨੂੰ ਲਿਖਣਾ ਆ ਗਿਆ ਜਾਂ ਹਸਤਾਖਰ ਕਰਨੇ ਆ ਗਏ ਉਹਨੂੰ ਸਮਝ ਲੈਂਦੇ ਹਾਂ ਕਿ ਇਹ ਆਦਮੀ ਜਿਹੜਾ ਸਾਖਰ ਹੋ ਗਿਆ।
1: ਲੇਕਿਨ
0: ਇਸ ਤੋਂ ਵੀ ਅਸੀਂ ਅੱਗੇ ਜਾ ਕੇ ਸੋਚਣਾ ਆ ਕਿ ਸਾਖਰਤਾ ਦਾ ਮਤਲਬ ਇਹ ਆ ਜਾਂ ਸਿੱਖਿਅਤ ਜਿਹੜਾ ਪਰਸਨ ਆ ਉਹ ਹੋ ਸਕਦਾ ਆ ਜਿਸ ਨੂੰ ਆਪਣੇ ਅਧਿਕਾਰਾਂ ਬਾਰੇ ਅਤੇ ਫਰਜ਼ਾਂ ਬਾਰੇ ਜਿਹੜਾ ਆ ਅਹਿਮ ਜਾਣਕਾਰੀ ਹੋ ਜਾਵੇ, ਕਿਸ ਤਰ੍ਹਾਂ ਉਹਨੇ ਸਮਾਜ ਦੇ ਵਿੱਚ ਵਿਚਰਨਾ ਆ, ਕਿਸ ਤਰ੍ਹਾਂ ਇੱਕ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੀ ਜਿਹੜੀ ਡਿਊਟੀ ਆ ਉਹ ਨਿਭਾਉਣੀ ਆ, ਅਤੇ ਜੇ ਉਹਨੂੰ ਇਹ ਸਾਰਾ ਕੁਛ ਪਤਾ ਲੱਗ ਗਿਆ ਤਾਂ ਅਸੀਂ ਕਹਿ ਦਿੰਦੇ ਕਿ ਉਹ ਵਿਅਕਤੀ ਜਿਹੜਾ ਸਿੱਖਿਅਤ ਆ,
1: ਯਾਨੀ ਕਿ ਜੋ ਪੂਰੀ ਤਰ੍ਹਾਂ ਜ਼ਿੰਮੇਵਾਰ ਪੂਰੀ ਤਰ੍ਹਾਂ ਜਾਗਰੂਕ ਨਾਗਰਿਕ ਹੈ। ਜੇ ਅਸੀਂ ਸਾਖਰਤਾ ਦਰ ਦੀ ਜੇਕਰ ਗੱਲ ਕਰ ਲਈਏ ਤਾਂ ਜੋ ਸਾਖਰਤਾ ਦੇ ਅੰਕੜੇ ਨੇ ਸਾਡੇ ਦੇਸ਼ ਦੇ ਬਾਰੇ ਕੀ ਦੱਸਦੇ ਨੇ?
0: ਪੂਨਮ ਮੈਮ ਜੀ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 15 ਅਗਸਤ 1947 ਨੂੰ, ਉਸ ਵੇਲੇ ਹਾਲਾਤ ਕੁਛ ਇੰਨੇ ਵਧੀਆ ਨਹੀਂ ਸੀਗੇ ਕਿ ਪੜ੍ਹਾਈ ਦਾ ਮਾਹੌਲ ਨਹੀਂ ਸੀਗਾ, ਜਾਂ ਕਹਿ ਲਓ ਕਿ ਸਾਡੇ ਲਈ ਪੜ੍ਹਨ ਦੇ ਮੌਕੇ ਸਿੱਖਣ ਦੇ ਮੌਕੇ ਬਹੁਤ ਘੱਟ ਸੀਗੇ,
1: ਅਤੇ
0: ਉਸ ਵੇਲੇ ਸਾਖਰਤਾ ਜਿਹੜੀ ਰੇਟ ਸਾਡੇ ਦੇਸ਼ ਦਾ ਸੀ ਉਹ 12% ਦੇ ਕਰੀਬ ਸੀ। ਤੁਸੀਂ ਹੈਰਾਨ ਹੋਵੋਗੇ ਕਿ ਅੱਜ ਦੀ ਡੇਟ ਦੇ ਵਿੱਚ ਜੋ ਅਸੀਂ 1947 ਤੋਂ ਲੈ ਕੇ ਅੱਜ 2026 ਦੇ ਵਿੱਚ ਅਸੀਂ ਬੈਠੇ ਹਾਂ, ਇਸ ਦੇ ਵਿੱਚ ਬਹੁਤ ਜਿਹੜਾ ਕੁਛ ਅਸੀਂ ਕਰਕੇ ਬਹੁਤ ਕੋਸ਼ਿਸ਼ਾਂ ਕੀਤੀਆਂ, ਵੱਖਰੇ ਵੱਖਰੇ ਪ੍ਰੋਜੈਕਟ ਚਲਾ ਕੇ ਅੱਜ ਦੇਸ਼ ਨੂੰ ਅਸੀਂ ਜਿਹੜਾ ਆ ਲਗਭਗ 70-80% ਦੇ ਕਰੀਬ ਜਿਹੜਾ ਆ ਸਾਖਰਤਾ ਰੇਟ ਜਿਹੜਾ ਆ ਉਹ ਲਿਆਉਣ ਵਿੱਚ ਸਫਲ ਹੋਏ ਹਾਂ।
1: ਇੱਕ
0: ਇੱਥੇ ਮੈਂ ਗੱਲ ਇਹ ਵੀ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਸ ਵੇਲੇ ਦੇ ਅੰਕੜੇ ਅਤੇ ਅੱਜ ਦੇ ਅੰਕੜੇ ਜਿਹੜੇ ਅਸੀਂ ਦੇਖੀਏ, ਇਹਨਾਂ ਦੇ ਵਿੱਚ ਕੰਪੈਰੀਜ਼ਨ ਕਰੀਏ, ਤੁਲਨਾ ਕਰੀਏ ਤਾਂ ਬਹੁਤ ਜ਼ਿਆਦਾ ਫਰਕ ਨਜ਼ਰ ਆਉਂਦਾ ਆ। ਲੇਕਿਨ ਇੱਥੇ ਸਾਡਾ ਇਹ ਨਹੀਂ ਕਹਿ ਸਕਦੇ ਕਿ ਮੰਤਵ ਜਿਹੜਾ ਪੂਰਾ ਹੋ ਗਿਆ ਆ, ਹਜੇ ਬਹੁਤ ਕੁਛ ਕਰਨਾ ਬਾਕੀ ਆ। ਉਸ ਦੇ ਲਈ ਸਾਨੂੰ ਰਸਤੇ ਵਿੱਚ ਨਾ ਕਈ ਮੁਸ਼ਕਲਾਂ ਵੀ ਆਉਂਦੀਆਂ ਆ, ਉਹਨਾਂ ਨੂੰ ਸਰ ਕਰਨ ਦੇ ਲਈ ਸਾਨੂੰ ਜਿਹੜਾ ਆ ਹਮੇਸ਼ਾ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਨਿਰੰਤਰ ਜਾਰੀ ਰੱਖਣੀਆਂ ਪੈਣਗੀਆਂ। ਕਿਉਂਕਿ ਇੱਕ ਬਹੁਤ ਅੱਛੇ ਲੇਖਕ ਨੇ ਲਿਖਿਆ ਆ, ਮੁਸ਼ਕਿਲੋਂ ਸੇ ਭਾਗ ਜਾਣਾ ਆਸਾਨ ਹੋਤਾ ਹੈ, ਮੁਸ਼ਕਿਲੋਂ ਸੇ ਭਾਗ ਜਾਣਾ ਆਸਾਨ ਹੋਤਾ ਹੈ, ਹਰ ਪਹਿਲੂ ਜ਼ਿੰਦਗੀ ਕਾ ਇਮਤਿਹਾਨ ਹੋਤਾ ਹੈ, ਡਰਨੇ ਵਾਲੋਂ ਕੋ ਕੁਛ ਨਹੀਂ ਮਿਲਤਾ ਜ਼ਿੰਦਗੀ ਮੇਂ, ਕੋਸ਼ਿਸ਼ ਕਰਨੇ ਵਾਲੋਂ ਕੇ ਕਦਮੋਂ ਮੇਂ ਸਾਰਾ ਜਹਾਨ ਹੋਤਾ ਹੈ। ਬਸ ਅਸੀਂ ਕੋਸ਼ਿਸ਼ ਕਰਦੇ ਰਹਿਣਾ ਆ ਇਸ ਰੇਟ ਨੂੰ ਜੋ 12-70-80% ਲੈ ਕੇ ਆਏ ਹਾਂ ਇਸ ਨੂੰ ਵੀ ਇੰਪਰੂਵ ਕਰਨਾ ਆ। ਬਹੁਤ ਸਾਰੀਆਂ ਸਮੱਸਿਆਵਾਂ ਆਉਣਗੀਆਂ ਲੇਕਿਨ ਉਹਨਾਂ ਨੂੰ ਅਸੀਂ ਜਿਹੜਾ ਸਰ ਕਰਦੇ ਜਾਣਾ। ਜੀ ਮੈਮ
1: ਬਿਲਕੁਲ, ਤੁਸੀਂ ਇੱਕ ਜੋ ਅੰਕੜੇ ਸਾਂਝੇ ਕੀਤੇ ਨੇ ਉਸਦੇ ਮੁਤਾਬਕ ਅਸੀਂ ਕਾਫੀ ਤਰੱਕੀ ਕਰ ਚੁੱਕੇ ਹਾਂ ਤੇ ਅਜੇ ਬਹੁਤ ਤਰੱਕੀ ਕਰਨੀ ਬਾਕੀ ਵੀ ਹੈ। ਜਦੋਂ ਅਸੀਂ ਸਾਖਰਤਾ ਤੋਂ ਸਿੱਖਿਆ ਫਿਰ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਸਿੱਖਿਆ ਨੂੰ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਖਰਤਾ ਨੂੰ ਸਸ਼ਕਤੀਕਰਨ ਦਾ ਸਭ ਤੋਂ ਵੱਡਾ ਸਾਧਨ ਵੀ ਮੰਨਿਆ ਜਾਂਦਾ। ਤੁਹਾਡੇ ਮੁਤਾਬਕ ਕਿੰਨੀ ਸ਼ਕਤੀ ਹੈ ਸਾਖਰਤਾ ਦੇ ਵਿੱਚ, ਇਹ ਕਿਸੇ ਮੁਲਕ ਨੂੰ ਕਿਵੇਂ ਬਦਲ ਸਕਦੀ ਹੈ?
0: ਐਜੂਕੇਸ਼ਨ ਇਜ਼ ਦਾ ਮੋਸਟ ਇੰਪੋਰਟੈਂਟ ਵੈਪਨ
1: ਜੀ,
0: ਵਿਦ ਦ ਹੈਲਪ ਆਫ ਦ ਐਜੂਕੇਸ਼ਨ ਯੂ ਕੈਨ ਚੇਂਜ ਦਾ ਹੋਲ ਵਰਲਡ।
1: ਇਹ
0: ਨੈਲਸਨ ਮੈਂਡੇਲਾ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਇਹ ਬਿਆਨ ਕੀਤਾ ਸੀ ਐਜੂਕੇਸ਼ਨ ਦੀ ਮਹੱਤਤਾ ਦੱਸਦੇ ਹੋਏ। ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਗੱਲ ਕਰੀਏ, ਉਹਨਾਂ ਨੇ ਵੀ ਆਪਣੇ ਜਿਹੜੀ ਇਹ ਬਾਇਓਗ੍ਰਾਫੀ ਆ ਉਸਦੇ ਵਿੱਚ ਇਸ ਚੀਜ਼ ਨੂੰ ਮੈਨਸ਼ਨ ਕੀਤਾ ਕਿ ਕਿਸ ਤਰ੍ਹਾਂ ਇੱਕ ਸਿੱਖਿਆ ਜਿਹੜੀ ਆ ਇਨਸਾਨ ਦੀ ਜ਼ਿੰਦਗੀ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਆ। ਜੇ ਆਦਮੀ ਜਿਹੜਾ ਆ ਕੋਈ ਵੀ ਲੜਕਾ ਹੋਵੇ ਜਾਂ ਲੜਕੀ ਹੋਵੇ ਸਾਖਰ ਨਹੀਂ ਹੋਣਗੇ, ਸਿੱਖਿਅਤ ਨਹੀਂ ਹੋਣਗੇ, ਐਜੂਕੇਟ ਨਹੀਂ ਹੋਣਗੇ ਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਨਹੀਂ ਪਤਾ ਲੱਗੂਗਾ, ਆਪਣੇ ਫਰਜ਼ਾਂ ਬਾਰੇ ਨਹੀਂ ਪਤਾ ਲੱਗੂਗਾ। ਔਰ ਜਿਸ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਫਰਜ਼ ਤੇ ਅਧਿਕਾਰਾਂ ਬਾਰੇ ਨਹੀਂ ਜਾਣਕਾਰੀ, ਉਹਨਾਂ ਨੂੰ ਰਾਈਟਸ ਕਿਹੜੇ ਆ ਉਹਨਾਂ ਦੇ, ਕਿਸ ਦੀ ਵਰਤੋਂ ਕਰਕੇ ਅੱਗੇ ਵੱਧ ਸਕਦਾ ਆ, ਜੇ ਇਸ ਚੀਜ਼ ਤੋਂ ਇਹ ਇਗਨੋਰੈਂਟ ਆ ਤਾਂ ਮੈਨੂੰ ਲੱਗਦਾ ਕਿ ਉਹ ਦੇਸ਼ ਜਿਹੜਾ ਆ ਬਹੁਤ ਕਹਿ ਸਕਦੇ ਕਿ ਵਧੀਆ ਤਸਵੀਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਅਸੀਂ ਨਹੀਂ ਦੇਖ ਸਕਦੇ।
1: ਜੀ, ਇਹ ਤਾਂ ਹੋ ਗਈ ਕਿਸੇ ਦੇਸ਼ ਦੀ ਤਸਵੀਰ। ਜਦੋਂ ਅਸੀਂ ਵਿਅਕਤੀਗਤ ਸੁਧਾਰ ਦੀ ਗੱਲ ਕਰਦੇ ਹਾਂ ਜਾਂ ਬਿਹਤਰੀ ਦੀ ਗੱਲ ਕਰਦੇ ਹਾਂ ਕਿਸੇ ਇਨਸਾਨ ਦੇ ਵਿਅਕਤੀਗਤ ਜੀਵਨ ਦੇ ਵਿੱਚ ਸਾਖਰਤਾ ਕਿਵੇਂ ਬਦਲਾਅ ਲੈ ਕੇ ਆ ਸਕਦੀ ਹੈ?
0: ਵਿਅਕਤੀਗਤ ਦੀ ਜੇ ਆਪਾਂ ਗੱਲ ਕਰੀਏ, ਮੈਨੂੰ ਯਾਦ ਆ ਕਿ 2010 ਦੇ ਵਿੱਚ ਮੈਨੂੰ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਿਮ ਲਿੰਕਨ ਦੀ ਬਾਇਓਗ੍ਰਾਫੀ ਪੜ੍ਹਨ ਦਾ ਮੌਕਾ ਮਿਲਿਆ ਸੀ। ਕਹਾਣੀ ਤਾਂ ਬਹੁਤ ਲੰਬੀ ਹੈ ਪੂਨਮ ਮੈਮ ਜੀ, ਪਰ ਮੈਂ ਇਹੀ ਦੱਸਣਾ ਚਾਹੁੰਦਾ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੇ ਬੇਟੇ ਨੂੰ ਕੀ ਬਣਾਉਣਾ ਚਾਹੁੰਦੇ ਹਾਂ, ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂ, ਕਈ ਸਵਾਲ ਪੁੱਛੇ ਗਏ। ਲੇਕਿਨ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਮੇਰਾ ਬੇਟਾ ਵੱਡਾ ਹੋ ਕੇ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ, ਮੈਨੂੰ ਤਾਂ ਦਿਨ ਰਾਤ ਇੱਕੋ ਹੀ ਚਿੰਤਾ ਸਤਾ ਰਹੀ ਆ ਕਿ ਇਹ ਕੁਛ ਵੀ ਬਣਨ ਤੋਂ ਪਹਿਲਾਂ ਇੱਕ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਜ਼ਰੂਰ ਬਣ ਜਾਵੇ। ਤੇ ਜੇ ਦੇਸ਼ ਦਾ ਨਾਗਰਿਕ ਵਧੀਆ ਹੋਊਗਾ ਤੇ ਉਹ ਦੇਸ਼ ਦੇ ਹਰ ਜਿਹੜੇ ਆ ਪਹਿਲੂ ਆ, ਦੇਸ਼ ਦੀ ਹਰ ਜਿਹੜੀ ਮੁਹਿੰਮ ਆ ਉਹ ਬੇਸ਼ੱਕ ਆਰਥਿਕ ਹੋਵੇ ਜਾਂ ਸਮਾਜਿਕ ਹੋਵੇ ਜਾਂ ਰਾਜਨੀਤਿਕ ਚੇਤਨਾ ਦੀ ਗੱਲ ਕਰੀਏ, ਅਸੀਂ ਮਨੋਵਿਗਿਆਨਿਕ ਚੇਤਨਾ ਦੀ ਗੱਲ ਕਰੀਏ, ਤਾਂ ਹਰ ਜਿਹੜੀ ਚੇਤਨਾ ਮੁਹਿੰਮ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਊਗਾ। ਪੜ੍ਹਿਆ ਲਿਖਿਆ ਨਾਗਰਿਕ ਜਿਹੜਾ ਆ, ਪੜ੍ਹਿਆ ਲਿਖਿਆ ਨਾਗਰਿਕ ਦਾ ਮਤਲਬ ਆ ਕਿ ਉਸ ਦੇ ਵਿੱਚ ਚੇਤਨਾ ਆ ਗਈ ਆ, ਹਰ ਚੀਜ਼ ਨੂੰ ਆਪਣੇ ਦੇਸ਼ ਦੇ ਸੰਵਿਧਾਨ ਨੂੰ ਵਧੀਆ ਤਰੀਕੇ ਨਾਲ ਸਮਝ ਰਿਹਾ ਆ ਉਹ, ਔਰ ਉਸ ਨੂੰ ਅੱਗੇ ਰੱਖਦੇ ਹੋਏ

0: ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਸਾਖਰ ਇਨਸਾਨ ਹੀ ਪਾ ਸਕਦਾ ਹੈ।
1: ਬਹੁਤ ਵਧੀਆ ਤੁਸੀਂ ਗੱਲ ਕੀਤੀ ਕਿ ਦੇਸ਼ ਦੇ ਸੰਵਿਧਾਨ ਨੂੰ ਸਮਝ ਰਿਹਾ ਤੇ ਉਸ ਦੇ ਮੁਤਾਬਕ ਆਪਣੇ ਫਰਜ਼ ਨਿਭਾ ਰਿਹਾ। ਜਦੋਂ ਅਸੀਂ ਪਬਲਿਕ ਪ੍ਰੋਪਰਟੀਜ਼ ਨੂੰ ਸੰਭਾਲਣ ਦੀ ਗੱਲ ਕਰਦੇ ਹਾਂ, ਟੈਕਸ ਅਦਾ ਕਰਨ ਦੀ ਗੱਲ ਕਰਦੇ ਹਾਂ, ਸੜਕਾਂ ਨੂੰ, ਪਰਿਆਵਰਣ ਨੂੰ ਸਾਫ਼ ਸੁਥਰਾ ਰੱਖਣ ਦੀ ਗੱਲ ਕਰਦੇ ਹਾਂ, ਤਾਂ ਉਹ ਅਸੀਂ ਜਾਗਰੂਕ ਹੋਵਾਂਗੇ, ਸਾਖਰ ਹੋਵਾਂਗੇ, ਤਾਂ ਹੀ ਇਹ ਭੂਮਿਕਾ ਅਦਾ ਕਰ ਸਕਦੇ ਹਾਂ। ਸਮਾਜ ਵਿੱਚ ਬਹੁਤ ਸਾਰੇ ਇਹੋ ਜਿਹੀਆਂ ਕੁਰੀਤੀਆਂ ਨੇ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ, ਅਤੇ ਜੇਕਰ ਅਸੀਂ ਸਾਖਰ ਹੋਵਾਂਗੇ ਤਾਂ ਹੀ ਉਹ ਕੁਰੀਤੀਆਂ ਦੂਰ ਹੋ ਸਕਦੀਆਂ ਨੇ। ਤੁਸੀਂ ਕੀ ਸਮਝਦੇ ਹੋ ਕਿ ਵਾਕਈ ਸਮਾਜਿਕ ਕੁਰੀਤੀਆਂ ਨੂੰ ਸਾਖਰਤਾ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ?
0: 100% ਮੈਮ ਜੀ, ਆਈ ਡੂ ਐਗਰੀ ਵਿਦ ਦਿਸ ਸਟੇਟਮੈਂਟ ਕਿ ਸਾਖਰਤਾ ਦੇ ਨਾਲ ਜਿਹੜਾ ਸਮਾਜਿਕ ਕੁਰੀਤੀਆਂ ਨੂੰ ਹੀ ਦੂਰ ਕੀਤਾ ਜਾ ਸਕਦਾ। ਉਦਾਹਰਣ ਦੇ ਤੌਰ 'ਤੇ ਦਹੇਜ ਪ੍ਰਥਾ ਦੀ ਗੱਲ ਕਰ ਲਈ, ਅਸੀਂ ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰ ਲਈਏ, ਡਰੱਗ ਡੀ ਅਡਿਕਸ਼ਨ ਜਿਹਦੇ ਕਹਿੰਦੇ ਹਾਂ, ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਸ ਨੇ ਸਾਡੇ ਦੇਸ਼ ਦੀ ਜਿਹੜੀ ਤਸਵੀਰ ਹੈ ਉਹਦੇ ਵਿੱਚ ਵਧੀਆ ਵਧੀਆ ਰੰਗ ਭਰਨੇ ਸੀ, ਅਤੇ ਜੇ ਉਹ ਸਾਖਰ ਨਹੀਂ ਹੋਣਗੇ ਤਾਂ ਮੈਨੂੰ ਲੱਗਦਾ ਕਿ ਸਾਡਾ ਸੁਪਨਾ ਜਿਹੜਾ ਅਧੂਰਾ ਰਹਿ ਜਾਊਗਾ। ਹਰ ਮੁਹਿੰਮ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰ ਲਈਏ, ਫੈਮਿਲੀ ਪਲਾਨਿੰਗ ਦੀ ਅਸੀਂ ਗੱਲ ਕਰਦੇ ਹਾਂ, ਇਹ ਸਾਰਾ ਕੁਛ ਜਿਹੜਾ ਡਿਪੈਂਡ ਕਰਦਾ ਆ ਸਾਖਰ ਜਿਹੜੇ ਸਾਡੇ ਸਿਟੀਜ਼ਨ ਦੇਸ਼ ਦੇ ਆ। ਅਤੇ ਇਸ ਕਰਕੇ ਸਰਕਾਰਾਂ ਜਿਹੜੀਆਂ ਆ ਟਾਈਮ ਅਤੇ ਬੇਸ਼ੱਕ ਉਹ ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਰਾਜ ਸਰਕਾਰ ਹੋਵੇ, ਹਮੇਸ਼ਾ ਜਿਹੜਾ ਆ ਇਸ ਤਰ੍ਹਾਂ ਦੀਆਂ ਵੱਖਰੀਆਂ ਵੱਖਰੇ ਪ੍ਰੋਗਰਾਮ ਜਿਹੜੇ ਲਾਂਚ ਕਰਦੇ ਆ ਜਿਸ ਦੇ ਨਾਲ ਦੇਸ਼ ਦੇ ਨਾਗਰਿਕਾਂ ਨੂੰ ਸਾਖਰ ਜਿਹੜਾ ਕੀਤਾ ਜਾ ਸਕੇ। ਉਦਾਹਰਣ ਦੇ ਤੌਰ 'ਤੇ ਅਸੀਂ ਗੱਲ ਕਰਦੇ ਮਿਡ ਡੇ ਮੀਲ ਦੀ ਗੱਲ ਕਰ ਲਈਏ, ਮਿਡ ਡੇ ਮੀਲ ਵੀ ਇਸ ਦੇ ਲਈ ਇੱਕ ਬਹੁਤ ਅਹਿਮ ਕਦਮ ਕਹਿ ਸਕਦੇ ਹਾਂ, ਕਿ ਬੱਚੇ ਜਿਹੜੇ ਆ ਇਸ ਤਰ੍ਹਾਂ ਦੇ ਪਰਿਵਾਰਾਂ 'ਚੋਂ ਆਉਂਦੇ ਆ ਜਿਨ੍ਹਾਂ ਦੇ ਘਰ ਜਿਹੜਾ ਆ ਕੁਛ ਆਰਥਿਕ ਕੰਡੀਸ਼ਨ ਠੀਕ ਨਹੀਂ ਆ, ਲੇਕਿਨ ਉਹਨਾਂ ਨੂੰ ਇਹ ਗੌਰਮੈਂਟ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੂੰ ਮਿਡ ਡੇ ਮੀਲ ਦਿੱਤਾ ਜਾਵੇ, ਸਰਬ ਸਿੱਖਿਆ ਅਭਿਆਨ ਪ੍ਰੋਗਰਾਮ ਸ਼ੁਰੂ ਹੋਇਆ ਸੀ। ਇਹ ਸਾਰੇ ਜਿਹੜੇ ਆ ਸਾਖਰਤਾ ਨੂੰ ਜਿਹੜਾ ਆ ਇੰਪਰੂਵ ਕਰਨ ਦੇ ਨਤੀਜੇ ਆ।
1: ਤੁਸੀਂ ਗੱਲ ਕੀਤੀ ਹੈ ਸਰਕਾਰ ਦੇ ਵੱਖ ਵੱਖ ਪ੍ਰੋਜੈਕਟਸ ਦੀ, ਜੇਕਰ ਅਸੀਂ ਸਾਖਰਤਾ ਦੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਜਾਂ ਸਹਿਯੋਗ ਨੇ ਸਾਖਰਤਾ ਨੂੰ ਇੰਪਰੂਵ ਕਰਨ ਦੇ ਲਈ?
0: ਮੈਂ ਜਿਸ ਤਰ੍ਹਾਂ ਮੈਂ ਆਪ ਜੀ ਦੇ ਨਾਲ ਪਹਿਲਾਂ ਵੀ ਜ਼ਿਕਰ ਕਰ ਹਟਿਆ ਕਿ ਸਰਕਾਰਾਂ ਹਮੇਸ਼ਾ ਚਾਹੁੰਦੀਆਂ ਆ, ਬੇਸ਼ੱਕ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰਾਂ ਹੋਣ, ਉਹਨਾਂ ਦਾ ਇੱਕ ਆਪਾਂ ਜੇ ਸਿੰਪਲ ਇੱਕ ਇਗਜ਼ਾਮਪਲ ਦੇਖੀਏ, ਕੋਈ ਵੀ ਦੇਸ਼ ਜਿਹੜਾ ਹੈ ਨਾ ਉਸਨੂੰ ਮਾਪਣਾ ਹੋਵੇ ਕਿੰਨਾ ਕੁ ਪ੍ਰੋਗਰੈਸ ਕਰ ਗਿਆ, ਉੱਥੇ ਦੇ ਸਿੱਖਿਆ ਤੰਤਰ ਅਤੇ ਸਿਹਤ ਸੇਵਾਵਾਂ ਨੂੰ ਦੇਖ ਲਿਆ ਜਾਵੇ, ਅਤੇ ਉਸ ਦੇ ਨਾਲ ਜਿਹੜਾ ਸਾਰੀ ਤਸਵੀਰ ਜਿਹੜੀ ਆ ਕਲੀਅਰ ਹੋ ਜਾਂਦੀ ਹੈ। ਜੇ ਸਿਹਤ ਸੇਵਾਵਾਂ ਵਧੀਆ ਆ ਤਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਰਕਾਰਾਂ ਹੈ ਉਹ ਬਹੁਤ ਵਧੀਆ ਯੋਗਦਾਨ ਪਾ ਰਹੀਆਂ ਹੈ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਨੂੰ ਠੀਕ ਕਰਨ ਦੇ ਲਈ। ਦੂਸਰਾ ਅਸੀਂ ਸਾਖਰਤਾ ਦੀ ਗੱਲ ਕਰੀਏ ਤਾਂ ਉਹਦੇ ਲਈ ਸਰਕਾਰ ਜਿਹੜੀ ਆ ਮੈਕਸੀਮਮ ਜਿਹੜਾ ਬਜਟ ਆ ਉਹ ਐਲੋਕੇਟ ਕਰਦੀ ਆ ਸਿੱਖਿਆ ਰੇਟ ਨੂੰ, ਸਾਖਰਤਾ ਜਿਹੜੀ ਆ ਲਿਟਰੇਸੀ ਰੇਟ ਨੂੰ ਜਿਹੜਾ ਇੰਪਰੂਵ ਕਰਨ ਦੇ ਲਈ। ਅਤੇ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ, ਜਿਸ ਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਆ ਸਕਦੀ ਆ, ਉਸ ਤੋਂ ਬਾਅਦ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਵਿਕਸਿਤ ਭਾਰਤ, ਜੇ ਅਸੀਂ ਵਿਕਸਿਤ ਭਾਰਤ ਬਣਾਉਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਨਾਗਰਿਕਾਂ ਨੂੰ ਜਿਹੜਾ ਲਿਟਰੇਸੀ ਰੇਟ ਜਾਂ ਨਾਗਰਿਕਾਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਆ, ਉਹਨਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਦੇਸ਼ ਦੇ ਸੰਵਿਧਾਨ ਬਾਰੇ ਜਿਹੜਾ ਜਾਗਰੂਕ ਕਰਨਾ ਜ਼ਰੂਰੀ ਆ।
1: ਜੀ, ਤੁਸੀਂ ਅਲੱਗ ਅਲੱਗ ਪ੍ਰੋਜੈਕਟਸ ਦੀ ਗੱਲ ਕੀਤੀ ਹੈ, ਸਰਕਾਰ ਦਾ ਜੋ ਵੀ ਕੋਈ ਉਪਰਾਲਾ ਹੈ ਉਹ ਜਨਤਾ ਦੀ ਭਾਗੀਦਾਰੀ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿਹੜੀਆਂ ਕਿਹੜੀਆਂ ਰੁਕਾਵਟਾਂ ਔਂਕੜਾਂ ਜਿਹੜੀਆਂ ਆਉਂਦੀਆਂ ਨੇ ਇਹਨਾਂ ਸਾਰੇ ਪ੍ਰੋਜੈਕਟਸ ਨੂੰ ਪੂਰਾ ਕਰਨ ਦੇ ਲਈ, ਕਿਹੜੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਨੇ?
0: ਜਦੋਂ ਦੇਸ਼ ਦੇ ਨਾਗਰਿਕ ਪੜ ਜਾਣਗੇ ਤਾਂ ਮੈਨੂੰ ਲੱਗਦਾ ਕੋਈ ਸਮੱਸਿਆ ਹੀ ਨਹੀਂ ਫਿਰ ਆਊਗੀ, ਕਿਉਂਕਿ ਉਹਨਾਂ ਨੂੰ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਬਾਰੇ ਪਤਾ ਲੱਗ ਜਾਊਗਾ, ਪਹਿਲਾਂ ਹੀ ਜਾਣੂ ਹੋ ਜਾਣਗੇ। ਜਦੋਂ ਤੱਕ ਸਾਡੇ ਦੇਸ਼ ਦੇ ਵਿੱਚ ਲਿਟਰੇਸੀ ਰੇਟ ਜਿਹੜਾ ਆ ਉਹ ਇੰਪਰੂਵ ਨਹੀਂ ਹੁੰਦਾ, ਉਸ ਸਮੇਂ ਸਾਨੂੰ ਜਿਹੜਾ ਆ ਬਹੁਤ ਸਾਰੀਆਂ, ਇੱਕ ਨਹੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ। ਬੇਰੁਜ਼ਗਾਰੀ ਦੀ ਸਮੱਸਿਆ ਇੱਕ ਸਭ ਤੋਂ ਵੱਡੀ ਕਹਿ ਸਕਦੇ ਹਾਂ ਅਸੀਂ, ਠੀਕ ਹੈ ਜੀ। ਜਿਸ ਦੇਸ਼ ਦੇ ਨਾਗਰਿਕ ਜਿਹੜੇ ਬੇਰੁਜ਼ਗਾਰ ਹੋਣਗੇ, ਪੈਸਾ ਨਹੀਂ ਉਹਨਾਂ ਦੇ ਕੋਲ ਹੋਊਗਾ ਆਪਣੇ ਘਰ ਨੂੰ ਚਲਾਉਣ ਦੇ ਲਈ, ਅਤੇ ਮੈਨੂੰ ਲੱਗਦਾ ਕਿ ਉਹ ਦੇਸ਼ ਜਿਹੜਾ ਕਦੀ ਵੀ ਨਹੀਂ ਤਰੱਕੀ ਕਰ ਸਕਦਾ। ਉਸ ਤੋਂ ਬਾਅਦ ਜਿਹੜਾ ਆ ਸਾਖਰਤਾ ਜੇ ਰੇਟ ਅੱਛਾ ਨਹੀਂ ਹੋਊਗਾ ਅਤੇ ਲੋਕ ਜਿਹੜੇ ਆ ਉਹ ਗਲਤ ਸੁਸਾਇਟੀ ਦੇ ਵਿੱਚ ਚਲ ਜਾਣਗੇ, ਉਹਨਾਂ ਦੀਆਂ ਆਦਤਾਂ ਜਿਹੜੀਆਂ ਉਹ ਠੀਕ ਨਹੀਂ ਹੋਣਗੀਆਂ, ਨਸ਼ਿਆਂ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰ ਲੈਣਗੇ, ਫਿਰ ਕ੍ਰਾਈਮ ਰੇਟ ਜਿਹੜਾ ਆ ਜਿਸ ਤਰ੍ਹਾਂ ਆਪਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਚੋਰੀਆਂ ਡਾਕੇ ਰੇਪ ਵਗੈਰਾ, ਇਹ ਸਿਰਫ ਜਿਹੜਾ ਇਲੀਟਰੇਸੀ ਦਾ ਹੀ ਇੱਕ ਜਿਹੜਾ ਨਤੀਜਾ ਕਹਿ ਸਕਦੇ ਹਾਂ, ਕਿ ਜਿਹਨਾਂ ਨੂੰ ਪਤਾ ਹੀ ਨਹੀਂ ਆ ਕਿ ਇੱਕ ਉਹਨਾਂ ਨੇ ਜੇ ਜਨਮ ਲਿਆ ਆ ਉਸ ਦਾ ਜਿਹੜਾ ਆ ਕੀ ਪਰਪਜ਼ ਕੀ ਆ, ਉਹ ਸਿਰਫ ਇਹੀ ਸਮਝਦੇ ਆ ਕਿ ਐਸ਼ ਪ੍ਰਸਤੀ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਜਿਹੜੀਆਂ ਬਹੁਤ ਜ਼ਿਆਦੀਆਂ ਆ, ਕਿ ਅਗਰ ਅਸੀਂ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਚਾਹੁੰਦੇ ਹਾਂ ਜਾਂ ਵਿਸ਼ਵ ਗੁਰੂ ਬਣਾਉਣਾ ਚਾਹੁੰਦੇ ਹਾਂ ਤਾਂ ਇੱਕ ਵਿਅਕਤੀ ਨਹੀਂ ਕਿ ਜਿਹੜਾ ਇਸ ਦੇ ਵਿੱਚ ਯੋਗਦਾਨ ਪਾਵੇ ਤਾਂ ਬਣ ਜਾਊਗਾ ਭਾਰਤ ਵਿਕਸਿਤ, ਉਸ ਦੇ ਲਈ ਪੂਰੇ ਭਾਰਤ 140 ਕਰੋੜ ਜਿਹੜੀ ਆ ਸਾਡੀ ਜਨਤਾ ਹੈ ਨਾ, ਦੇਸ਼ ਦੇ ਨਾਗਰਿਕ ਆ, ਉਹਨਾਂ ਸਾਰਿਆਂ ਨੂੰ ਇਕੁਅਲ ਜਿਹੜੀ ਆ ਕੰਟਰੀਬਿਊਸ਼ਨ ਜਿਹੜੀ ਆ ਕਰਨੀ ਪਊਗੀ, ਸਹਿਯੋਗ ਦੇਣਾ ਪਊਗਾ ਜੀ।
1: ਡਾਕਟਰ ਸੁਰਜੀਤ ਲਾਲ ਜੀ,

0: ਹੁਣ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਸਾਖਰਤਾ ਦਾ ਜੋ ਅਰਥ ਹੈ ਬੜਾ ਵਿਆਪਕ ਹੈ। ਅੱਜ ਦੇ ਸਮੇਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਕੱਲ੍ਹ ਡਿਜੀਟਲ ਸਾਖਰਤਾ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਅਸੀਂ ਡਿਜੀਟਲੀ ਜੋ ਡਿਵਾਈਸ ਯੂਜ਼ ਕਰ ਰਹੇ ਹਾਂ ਉਸ ਪ੍ਰਤੀ ਵੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਡਿਜੀਟਲ ਕ੍ਰਾਈਮ ਬਹੁਤ ਹੋ ਗਿਆ ਹੈ, ਸਾਈਬਰ ਕ੍ਰਾਈਮਸ ਹੋ ਗਏ ਨੇ। ਡਿਜੀਟਲ ਸਾਖਰਤਾ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਕਿੰਨਾ ਕੁ ਜ਼ਰੂਰੀ ਹੈ?
1: ਅੱਜ ਦੀ ਡੇਟ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਨੇ ਸਾਡੇ ਉੱਪਰ ਇੰਨਾ ਸਾਡੇ 'ਤੇ ਹਾਵੀ ਹੋ ਗਈ ਆ ਕਿ ਅਸੀਂ ਇੱਕ ਮਿੰਟ ਵੀ ਦੀ ਜਿਹੜਾ ਆ ਇਸ ਤੋਂ ਦੂਰ ਨਹੀਂ ਜਾ ਸਕਦੇ। ਇੱਕ ਕਹਿ ਲਓ ਕਿ ਇਹਨੂੰ ਅਸੀਂ ਨਿਰਭਰ ਹੋ ਗਏ ਹਾਂ, ਕਿਉਂਕਿ ਵਿਦ ਦ ਸਿੰਗਲ ਕਲਿੱਕ ਆਫ ਦਾ ਕੰਪਿਊਟਰ ਯੂ ਕੈਨ ਸੀ ਦਾ ਹੋਲ ਵਰਲਡ ਰਾਈਟ ਫਰੰਟ ਆਫ ਯੂ।
0: ਬਿਲਕੁਲ
1: ਸਾਰਾ ਕੁਝ ਤੁਹਾਡੇ ਮੋਬਾਈਲ ਦੇ ਜ਼ਰੀਏ, ਕੰਪਿਊਟਰ ਦੇ ਜ਼ਰੀਏ, ਇੰਟਰਨੈਟ ਦੇ ਜ਼ਰੀਏ ਤੁਹਾਡੇ ਸਾਰਾ ਹੀ ਪੋਕਿਟ ਦੇ ਵਿੱਚ ਆ। ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਆ ਬਹੁਤ ਅਲਰਟ ਹੋਣ ਦੀ ਜ਼ਰੂਰਤ ਆ। ਜੇ ਅਸੀਂ ਅਲਰਟ ਨਾ ਹੋਵਾਂਗੇ ਤਾਂ ਫਿਰ ਸਾਨੂੰ ਜਿਹੜਾ ਆ ਬਹੁਤ ਵੱਡੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਬਹੁਤ ਅੱਛੇ ਲੇਖਕ ਦੀਆਂ ਲਾਈਨਾਂ ਪੂਨਮ ਮੈਮ ਜੀ ਮੈਨੂੰ ਯਾਦ ਆ ਰਹੀਆਂ, ਜੋ ਸਮੇਂ ਕੀ ਨਜ਼ਾਕਤ ਕੋ ਸਮਝ ਨਹੀਂ ਪਾਤੇ ਵੋ ਕਭੀ ਵੀ ਆਪਣੀ ਗਮੀ ਕੋ ਖੁਸ਼ੀ ਮੇਂ ਬਦਲ ਨਹੀਂ ਪਾਤੇ। ਇਹ ਜਿੰਨੀਆਂ ਵੀ ਡਿਵਾਈਸਿਸ ਬਣੀਆਂ ਆ ਇੰਟਰਨੈਟ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਆ ਸਾਡੇ ਫਾਇਦੇ ਲਈ ਸੀ, ਲੇਕਿਨ ਅੱਜ ਦੀ ਡੇਟ ਦੇ ਵਿੱਚ ਇਗਨੋਰੈਂਸ ਦੇ ਕਾਰਨ, ਅਗਿਆਨਤਾ ਦੇ ਕਾਰਨ, ਜਾਂ ਇਹ ਹੀ ਕਹਿ ਲਈਏ ਕਿ ਅੱਜ ਦੇ ਵਿਸ਼ੇ ਨੂੰ ਲੈ ਕੇ ਸਾਖਰਤਾ ਰੇਟ ਘੱਟ ਹੋਣ ਦੇ ਕਾਰਨ ਅਸੀਂ ਇਸ ਜੰਜਾਲ ਦੇ ਵਿੱਚ ਫਸ ਜਾਂਦੇ ਹਾਂ। ਆਨਲਾਈਨ ਆ ਡਿਜੀਟਲ ਅਰੈਸਟ ਵਰਗੀਆਂ ਜਿਹੜੀਆਂ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ। ਈਵਨ ਕਿ ਮੈਂ ਤਾਂ ਜਦੋਂ ਸਕੂਲਾਂ ਕਾਲਜਾਂ ਦੇ ਵਿੱਚ ਮੁੰਡੇ ਕੁੜੀਆਂ ਦੇ ਨਾਲ ਗੱਲਬਾਤ ਕਰਦਾ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਗੱਲ ਕਰਦਾ ਉਹਨਾਂ ਦੇ ਨੁਮਾਇੰਦਿਆਂ ਨਾਲ, ਤਾਂ ਜਿੱਥੇ ਅਸੀਂ ਵੱਖ ਵੱਖ ਮੁੱਦਿਆਂ 'ਤੇ ਗੱਲ ਕਰੀਦੀ ਆ ਉੱਥੇ ਜਿਹੜੀ ਡਿਜੀਟਲ ਲਿਟਰੇਸੀ ਆ ਉਹਦੇ 'ਤੇ ਵੀ ਅਸੀਂ ਗੱਲ ਕਰਦੇ ਹਾਂ ਵੀ ਦੇਖੋ ਤੁਸੀਂ ਘਰ ਬੈਠ ਕੇ ਹੀ ਜਿਹੜੇ ਸਾਰੇ ਕੰਮ ਕਰ ਸਕਦੇ ਹਾਂ, ਪੈਸਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜ ਸਕਦੇ ਹਾਂ। ਵੋਟਰ ਜਾਗਰੂਕਤਾ ਦੀ ਗੱਲ ਕਰੀਏ, ਘਰ ਬੈਠੇ ਤੁਸੀਂ ਵੋਟ ਬਣਾ ਸਕਦੇ ਹਾਂ, ਬੱਚੇ ਆ ਆਨਲਾਈਨ ਪੇਮੈਂਟ ਜਿਹੜੀਆਂ ਸਕੂਲਾਂ ਕਾਲਜਾਂ ਦੀਆਂ ਫੀਸਾਂ ਦੇ ਸਕਦੇ ਹਾਂ, ਅਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇੱਕ ਨਾਗਰਿਕ ਦਾ ਜਾਗਰੂਕ ਹੋਣਾ ਬਹੁਤ ਅਹਿਮ ਗੱਲ ਬਣ ਜਾਂਦੀ ਹੈ, ਇੱਕ ਅਹਿਮ ਵਿਸ਼ਾ ਆ। ਇਸ ਦੇ ਲਈ ਆਲ ਇੰਡੀਆ ਰੇਡੀਓ ਦੇ ਮਾਧਿਅਮ ਰਾਹੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਦੇਸ਼ ਦੇ ਨਾਗਰਿਕਾਂ ਨੂੰ, ਠੀਕ ਹੈ ਕਿ ਹਰ ਵਿਅਕਤੀ ਜਿਹੜਾ ਡਾਕਟਰ ਨਹੀਂ ਬਣ ਸਕਦਾ, ਹਰ ਜਿਹੜਾ ਆ ਇੰਜੀਨੀਅਰ ਨਹੀਂ ਬਣ ਸਕਦਾ, ਲੇਕਿਨ ਜਿਸ ਵੀ ਲੈਵਲ 'ਤੇ ਤੁਸੀਂ ਹੈ, ਜੋ ਵੀ ਤੁਹਾਡੇ ਅੰਦਰ ਪੋਟੈਂਸ਼ੀਅਲ ਹੈ, ਉਸ ਨੂੰ ਪਹਿਚਾਣਦੇ ਹੋਏ ਤੁਹਾਨੂੰ ਸਾਖਰ ਹੋਣ ਦੀ ਜ਼ਰੂਰਤ ਹੈ।
0: ਬਿਲਕੁਲ ਬਿਲਕੁਲ, ਜਦੋਂ ਅਸੀਂ ਮਹਿਲਾਵਾਂ ਦੀ ਸਾਖਰਤਾ ਦੀ ਗੱਲ ਕਰਦੇ ਹਾਂ, ਮਹਿਲਾਵਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ, ਤਾਂ ਅਸੀਂ ਇੱਕ ਬਹੁਤ ਵੱਡਾ ਇਹ ਇੱਕ ਕਦਮ ਸਮਝਦੇ ਹਾਂ ਕਿ ਦੇਸ਼ ਦੇ ਵਿਕਾਸ ਵੱਲ ਬਹੁਤ ਜ਼ਰੂਰੀ ਹੈ। ਪਰਿਵਾਰਾਂ ਦੇ ਆਧਾਰ ਉਸਦੀ ਨੀਂਹ ਮਜ਼ਬੂਤ ਹੋਣ ਦੇ ਲਈ ਜ਼ਰੂਰੀ ਹੈ, ਉਹਨਾਂ ਦੇ ਅੱਗੇ ਵਧਣ ਦੇ ਲਈ ਮਹਿਲਾਵਾਂ ਦਾ ਸਾਖਰ ਹੋਣਾ ਜ਼ਰੂਰੀ ਹੈ। ਮਹਿਲਾਵਾਂ ਦੀ ਸਾਖਰਤਾ ਦੇ ਲਈ ਸਾਡੇ ਦੇਸ਼ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕਾਫੀ ਕੰਮ ਕੀਤਾ ਜਾ ਰਿਹਾ ਹੈ, ਤੁਸੀਂ ਇਸ ਲਈ ਕੀ ਕਹਿਣਾ ਚਾਹੋਗੇ?
1: ਇੱਕ ਸਮਾਂ ਸੀ ਜਦੋਂ ਅਸੀਂ ਕਹਿੰਦੇ ਸੀ ਕਿ ਵਿਮੈਨ ਜਿਹੜੀ ਆ ਬਸ ਉਹ ਘਰ ਤੱਕ, ਚੁੱਲ੍ਹੇ ਚੌਂਕੇ ਤੱਕ ਹੀ ਸੀਮਤ ਆ, ਲੇਕਿਨ ਸਮਾਂ ਬਦਲਦਾ ਗਿਆ, ਕਾਫੀ ਕੁਛ ਬਦਲਿਆ। ਉਸ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਜਿਹੜੀ ਜ਼ਿੰਦਗੀ ਦੀ ਰੇਲ ਹੈ ਇਹਦੇ ਦੋ ਪਹੀਏ ਆ, ਮੇਲ ਅਤੇ ਫੀਮੇਲ ਦੋਨੇ ਆ। ਜਦੋਂ ਤੱਕ ਇਹ ਦੋਨੇ ਪਹੀਏ ਬਰਾਬਰ ਬੈਲੈਂਸ ਹੋ ਕੇ ਜਿਹੜਾ ਆ ਨਹੀਂ ਚੱਲਣਗੇ ਤਾਂ ਜ਼ਿੰਦਗੀ ਦੀ ਰੇਲ ਜਿਹੜੀ ਆ ਅੱਗੇ ਨਹੀਂ ਵੱਧ ਸਕਦੀ। ਤਾਂ ਅੱਜ ਦੀ ਡੇਟ ਦੇ ਵਿੱਚ ਦੇਖੀਏ, ਮੈਨੂੰ ਕਾਫੀ ਪੂਨਮ ਮੈਮ ਜੀ ਬਾਹਰਲੇ ਮੁਲਕਾਂ ਦੇ 25 ਤੋਂ 30 ਮੁਲਕਾਂ ਦੇ ਵਿੱਚ ਮੈਨੂੰ ਘੁੰਮਣ ਦਾ ਮੌਕਾ ਮਿਲਿਆ, ਤਾਂ ਮੈਂ ਨਾ ਉੱਥੇ ਰਹਿ ਕੇ ਇਹ ਮਹਿਸੂਸ ਕੀਤਾ ਕਿ ਸਾਡੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਵਿਮੈਨ ਆ ਉਹਨੂੰ ਜਿਹੜੀ ਜੋ ਉਹਦੀ ਅਧਿਕਾਰ ਆ, ਠੀਕ ਹੈ ਕਿ ਜਦੋਂ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ ਭਾਰਤੀ ਸੰਵਿਧਾਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੇ ਲਿਖਿਆ ਅਤੇ ਉਸ ਦੇ ਵਿੱਚ ਜਿਹੜੇ ਈਕੁਅਲ ਰਾਈਟਸ ਦੀ ਜਿਹੜੀ ਆ ਗੱਲ ਕੀਤੀ, ਰਾਈਟ ਟੂ ਵੋਟ ਦੀ ਗੱਲ ਕਰ ਲਈਏ ਬੇਸ਼ੱਕ ਭਾਵੇਂ, ਅਤੇ ਬਹੁਤ ਕੁਛ ਕੀਤਾ ਜਾ ਚੁੱਕਾ ਆ, ਅਜੇ ਬਹੁਤ ਕੁਝ ਕਰਨਾ ਜਿਹੜਾ ਬਾਕੀ ਆ, ਤਾਂ ਜੋ ਵਿਮੈਨ ਨੂੰ ਉਹਦਾ ਬਣਦਾ ਜਿਹੜਾ ਹੱਕ ਆ ਸਮਾਜ ਦੇ ਵਿੱਚ ਉਹਦੀ ਪੋਜੀਸ਼ਨ ਜਿਹੜੀ ਆ ਉਹਨੂੰ ਮੇਨਟੇਨ ਕੀਤਾ ਜਾਵੇ ਜੇ ਅਸੀਂ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ। ਜੇ ਅਸੀਂ ਸਿਰਫ ਇਹ ਕਹਿ ਦਈਏ ਕਿ ਜਿਹੜਾ ਵਿਅਕਤੀ ਆ ਮੇਲ ਜਿਹੜਾ ਪਰਸਨ ਆ ਉਹਨੂੰ ਹੀ ਰਾਈਟਸ ਦਿੱਤੇ ਜਾਣ, ਫੀਮੇਲ ਨੂੰ ਜਿਹੜਾ ਥੋੜ੍ਹਾ ਜਿਹਾ ਘੱਟ ਦਿੱਤੇ ਜਾਣ, ਤਾਂ ਮੈਨੂੰ ਲੱਗਦਾ ਕਿ ਇਟ ਵਿਲ ਬੀ ਇਨਜਸਟਿਸ ਅਗੇਂਸਟ ਹਿਊਮੈਨਿਟੀ, ਕਿਉਂਕਿ ਪਰਮਾਤਮਾ ਨੇ ਜਦੋਂ ਮੇਲ ਅਤੇ ਫੀਮੇਲ ਬਣਾਇਆ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਕੀਤਾ, ਲੇਕਿਨ ਅਸੀਂ ਜਿਹੜਾ ਆ ਕੁਝ ਕਾਰਨਾਂ ਕਰਕੇ ਡਿਸਕ੍ਰੀਮੀਨੇਟ ਕੀਤਾ ਕਿ ਵਿਮੈਨ ਨੂੰ ਜਿਹੜਾ ਉਹਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ, ਵਿਅਕਤੀ ਨੂੰ ਜਿਹੜੇ ਮੇਲ ਆ ਉਹਨੂੰ ਜ਼ਿਆਦਾ ਅਧਿਕਾਰ ਦੇ ਦਿੱਤੇ, ਲੇਕਿਨ ਸਮਾਂ ਬਦਲਦਾ ਜਾ ਰਿਹਾ। ਸਰਕਾਰਾਂ ਜਿਹੜੀਆਂ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ, ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਇਹ ਨਹੀਂ ਕਿ ਜਿਹੜਾ ਜੈਂਡਰ ਇਕੁਐਲਿਟੀ ਜਾਂ ਕਹਿ ਲਓ ਕਿ ਉਹਦਾ ਬਰਥ ਰੇਟ ਨੂੰ ਜਿਹੜਾ ਇੰਪਰੂਵ ਕਰਨਾ ਆ, ਉੱਥੇ ਜੈਂਡਰ ਇਕੁਐਲਿਟੀ ਦੀ ਵੀ ਗੱਲ ਕੀਤੀ ਗਈ ਹੈ। ਜੈਂਡਰ ਬਾਇਸ ਜਿਹੜਾ ਆ ਨਾ ਇਹ ਉਹਨੂੰ ਖਤਮ ਕਰਨ ਦੇ ਲਈ ਅਸੀਂ ਦੇਖਦੇ ਹਾਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸਰਕਾਰਾਂ ਬਹੁਤ ਪ੍ਰਚਾਰ ਪ੍ਰਸਾਰ ਕਰ ਰਹੀਆਂ, ਪ੍ਰਿੰਟ ਮੀਡੀਆ ਦੇ ਵਿੱਚ। ਈਵਨ ਕਿ ਪੂਨਮ ਮੈਮ ਜੀ ਤੁਸੀਂ ਇਸ ਗੱਲ ਤੋਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਹੜਾ ਸਿਲੇਬਸ ਆ ਸਾਡਾ ਬੱਚਿਆਂ ਦਾ ਜਿਹੜਾ ਆ, ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਸੋਸ਼ੋਲੋਜੀ ਆ, ਬੇਸ਼ੱਕ ਭਾਵੇਂ ਇੰਗਲਿਸ਼ ਲਿਟਰੇਚਰ ਆ, ਪੰਜਾਬੀ ਲਿਟਰੇਚਰ ਆ।

0: ਹਰ ਵਿਸ਼ੇ ਦੇ ਵਿੱਚ ਜਿਹੜਾ ਇਹ ਟੌਪਿਕ ਜਿਹੜਾ ਐਡ ਕਰ ਦਿੱਤਾ ਗਿਆ ਆ ਵਿਮੈਨ ਇੰਪਾਵਰਮੈਂਟ ਦੇ ਲਈ।
1: ਜੀ ਬਹੁਤ ਵਧੀਆ ਗੱਲ ਹੈ, ਕਿਉਂਕਿ ਕਹਿੰਦੇ ਨੇ ਕਿ ਜੇਕਰ ਕਿਸੇ ਪਰਿਵਾਰ ਦੇ ਵਿੱਚ ਕੋਈ ਮਹਿਲਾ ਪੜ੍ਹੀ ਲਿਖੀ ਹੈ ਤਾਂ ਉਸ ਦੀਆਂ ਕਈ ਪੀੜ੍ਹੀਆਂ ਜਿਹੜੀਆਂ ਨੇ ਉਹ ਜਾਗਰੂਕ ਹੋ ਜਾਂਦੀਆਂ ਨੇ ਆਪਣੇ ਅਧਿਕਾਰਾਂ ਦੇ ਲਈ, ਸਿੱਖਿਆ ਦੇ ਲਈ, ਅਤੇ ਕਈਆਂ ਦਾ ਜੀਵਨ ਫਿਰ ਸਵਰ ਜਾਂਦਾ ਹੈ। ਅਸੀਂ ਜਦੋਂ ਪੜ੍ਹਾਈ ਲਿਖਾਈ ਦੀ ਗੱਲ ਕਰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਕਿ ਡਿਗਰੀਆਂ ਲੈਣਾ, ਸਾਖਰ ਹੋਣਾ ਜਾਂ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਣਾ, ਉਹੀ ਅਸਲ ਦੇ ਵਿੱਚ ਪੜ੍ਹੇ ਲਿਖੇ ਹੋਣਾ ਹੈ, ਸਾਖਰ ਹੋਣਾ ਹੈ। ਪਰ ਅਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਿਆ ਹੈ ਪੜ੍ਹੇ ਲਿਖੇ ਅਨਪੜ੍ਹ, ਯਾਨੀ ਕਿ ਤੁਸੀਂ ਸਾਖਰ ਹੋ, ਪੜ੍ਹੇ ਲਿਖੇ ਹੋ, ਪਰ ਫਿਰ ਵੀ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਨਹੀਂ ਹੋ ਜਾਂ ਫਿਰ ਸਮਾਜ ਦੇ ਵਿੱਚ ਕੁਰੀਤੀਆਂ ਫੈਲਾ ਰਹੇ ਹੋ, ਇਹਦੀ ਸਾਖਰਤਾ ਦਾ ਸ਼ਾਇਦ ਇੱਕ ਵਿਸ਼ਾ ਹੋ ਸਕਦਾ ਹੈ।
0: ਬਿਲਕੁਲ ਮੈਮ ਜੀ, ਅੱਜ ਪੂਨਮ ਮੈਮ ਜੀ ਅਸੀਂ ਦੇਖੀਏ ਨਾ, ਕੋਈ ਪੜ੍ਹਿਆਂ ਲਿਖਿਆਂ ਦੀ ਕਮੀ ਨਹੀਂ ਆ, ਹਰ ਜਿਹੜਾ ਵਿਅਕਤੀ ਹੈ ਦੋ ਦੋ ਚਾਰ ਚਾਰ ਮੀਟਰ ਦੀਆਂ ਲੰਬੀਆਂ ਡਿਗਰੀਆਂ ਲੈ ਕੇ ਘੁੰਮ ਰਿਹਾ ਆ, ਲੇਕਿਨ ਤੁਸੀਂ ਦੇਖਿਆ ਕਿ ਆਪਣੇ ਬੇਰੁਜ਼ਗਾਰੀ ਦਾ ਫਿਰ ਸ਼ੋਰ ਸ਼ਰਾਬਾ ਹੋ ਰਿਹਾ, ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬੇਰੁਜ਼ਗਾਰੀ ਆ। ਉਸ ਦਾ ਇੱਕੋ ਇੱਕ ਕਾਰਨ ਆ ਪੂਨਮ ਮੈਮ ਜੀ ਕਿ ਜਿਹੜੇ ਬੱਚਿਆਂ ਦੇ ਕੋਲ ਡਿਗਰੀਆਂ ਆ ਉਹਨਾਂ ਦੇ ਕੋਲ ਉਸ ਲੈਵਲ ਦੀ ਨੌਲੇਜ ਨਹੀਂ ਆ, ਜਿਸ ਕਰਕੇ ਉਹਨਾਂ ਨੂੰ ਜਿਹੜਾ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਆ। ਜੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਆ ਸਾਡੇ ਉਹ ਸਾਖਰ ਹੋਣ ਔਰ ਆਪਣੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣ, ਅਤੇ ਸਾਡਾ ਜਿਹੜਾ ਆ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਆ। ਇਹ ਸਿਰਫ ਸਰਕਾਰਾਂ ਤਾਂ ਦੇਖੋ ਆਪਣੇ ਲੈਵਲ 'ਤੇ ਕਰ ਹੀ ਰਹੀਆਂ ਨਾ, ਜੋ ਕੁਛ ਉਹਨਾਂ ਨੇ ਕਰਨਾ ਆ ਉਹ ਕਰ ਹੀ ਰਹੀਆਂ, ਕਾਨੂੰਨ ਬਣ ਜਾਂਦੇ ਆ, ਲੇਕਿਨ ਇਹ ਆਫਟਰ ਆਲ ਅਸੀਂ ਰਿਸਪੋਂਡ ਤਾਂ ਉਸ ਕਾਨੂੰਨ ਨੂੰ ਅਸੀਂ ਕਰਨਾ ਹੈ ਨਾ। ਜੇ ਅਸੀਂ ਪ੍ਰੋਪਰਲੀ 100% ਵਿਦ ਪੋਜ਼ਿਟਿਵ ਐਟੀਟਿਊਡ ਜਿਹੜਾ ਆ ਉਸ ਨੂੰ ਰਿਸਪੋਂਡ ਨਹੀਂ ਕਰਦੇ, ਤਾਂ ਮੈਨੂੰ ਲੱਗਦਾ ਸਰਕਾਰ ਦੀਆਂ ਜਿਹੜੀਆਂ ਪੋਲਿਸੀਜ਼ ਆ ਵੈਲਫੇਅਰ ਦੇ ਨਾਲ ਸੰਬੰਧਿਤ ਹੋਣ ਜਾਂ ਸਾਖਰਤਾ ਦੇ ਨਾਲ ਹੋਣ, ਸੰਬੰਧਿਤ ਸਰਵ ਸਿੱਖਿਆ ਅਭਿਆਨ ਦੀ ਗੱਲ ਹੋਵੇ, ਸਮੱਗਰਾ ਦੀ ਗੱਲ ਹੋਵੇ, ਉਹ ਸਾਰੀਆਂ ਜਿਹੜੀਆਂ ਅਧੂਰੀਆਂ ਰਹਿ ਜਾਂਦੀਆਂ। ਇਸ ਕਰਕੇ ਸਾਡਾ ਫਰਜ਼ ਬਣਦਾ ਆ ਕਿ ਅਸੀਂ ਜਿੱਥੇ ਵੀ ਬੈਠੇ ਹਾਂ, ਹੁਣ ਇੱਕ ਗੱਲ ਕਰੀਏ ਆਪਾਂ, ਸਰਕਾਰ ਵੱਲੋਂ ਜਿਹੜੀਆਂ ਲਾਇਬ੍ਰੇਰੀਆਂ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਖੋਲੀਆਂ ਗਈਆਂ ਆ, ਉਸ ਦੇ ਪਿੱਛੇ ਇੱਕੋ ਹੀ ਇੱਕ ਮੰਤਵ ਆ ਕਿ ਜਿਹੜੇ ਜ਼ਿਲ੍ਹਾ ਪੱਧਰ 'ਤੇ ਆ ਉਸ ਬਲੋਕ ਪੱਧਰ 'ਤੇ ਵੀ ਆ। ਈਵਨ ਕਿ ਤੁਸੀਂ ਪੂਨਮ ਮੈਡਮ ਜੀ ਹੈਰਾਨ ਹੋਵੋਗੇ, ਅੱਜ ਕੱਲ੍ਹ ਤਾਂ ਮਹੱਲੇ ਵਾਲਿਆਂ ਨੇ ਲਾਇਬ੍ਰੇਰੀਜ਼ ਜਿਹੜੀਆਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ਭਾਰਤ ਦੇ ਆਪਾਂ ਸਾਊਥ ਇੰਡੀਆ ਦੀ ਗੱਲ ਕਰੀਏ, ਉੱਥੇ ਸਾਖਰਤਾ ਰੇਟ ਕਿਉਂ ਜ਼ਿਆਦਾ ਆ? ਕਿਉਂਕਿ ਲਾਇਬ੍ਰੇਰੀਜ਼ ਦਾ ਜਿਹੜਾ ਉੱਥੇ ਫੈਸ਼ਨ ਜ਼ਿਆਦਾ ਆ। ਸਾਡੇ ਕਿਤੇ ਨਾ ਕਿਤੇ ਕਹਿ ਲਈਏ ਕਿ ਨੌਰਥ ਇੰਡੀਆ ਦੇ ਵਿੱਚ ਅਤੇ ਸਾਊਥ ਇੰਡੀਆ ਦੇ ਵਿੱਚ ਜਿਹੜਾ ਗੈਪ ਹੈ ਲਿਟਰੇਸੀ ਰੇਟ ਦਾ, ਉਹਦੇ ਪਿੱਛੇ ਇਹੋ ਹੀ ਕਾਰਨ ਆ ਕਿ ਲਾਇਬ੍ਰੇਰੀਆਂ ਜਿਹੜੀਆਂ ਖੋਲ੍ਹੀਆਂ ਗਈਆਂ ਆ ਉਸ ਤੱਕ ਸਾਡੀ ਅਸੀਂ ਆਪਣੀ ਪਹੁੰਚ ਹੀ ਨਹੀਂ। ਇੱਕ ਗੱਲ ਆਪ ਜੀ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ, ਮੈਂ ਇਟਾਲੀਅਨ ਲੈਂਗੁਏਜ ਪੜ੍ਹਨ ਦੇ ਲਈ ਇਟਲੀ ਗਿਆ ਸੀ, ਤਾਂ ਮੈਨੂੰ ਹੈਰਾਨੀ ਹੋਈ ਪੂਨਮ ਮੈਮ ਜੀ ਕਿ ਉੱਥੇ ਨਾ ਮਹੱਲਿਆਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਨਹੀਂ ਤਾਂ ਛੋਟੀਆਂ ਛੋਟੀਆਂ ਲਾਇਬ੍ਰੇਰੀਜ਼ ਜਿਹੜੀਆਂ ਨਾ ਉਹਨਾਂ ਨੇ ਖੋਲ੍ਹੀਆਂ ਹੋਈਆਂ, ਜਿੱਥੇ ਉੱਥੇ ਬੱਚੇ ਜਿਹੜੇ ਜਾਂਦੇ ਆ ਕਾਰਟੂਨ ਟਾਈਪ ਛੋਟੀਆਂ ਸਟੋਰੀ ਬੁੱਕਸ ਜਿਹੜੀਆਂ ਪੜ੍ਹਦੇ ਆ। ਲੇਕਿਨ ਇੱਕ ਮੈਂ ਆਈ ਫੀਲ ਸੋਰੀ ਔਨ ਦਾ ਪਾਰਟ ਆਫ ਦ ਯੂਥ ਕਿ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਲਾਇਬ੍ਰੇਰੀਆਂ ਵੱਲੋਂ ਘੱਟ ਮੋਬਾਈਲ ਵੱਲੋਂ ਜ਼ਿਆਦਾ ਹੋ ਗਈ ਆ, ਮੋਬਾਈਲ ਨੂੰ ਹੀ ਉਹ ਸਮਝਦੇ ਆ ਕਿ ਸਾਡਾ ਸਭ ਕੁਛ ਇਹ ਹੀ ਆ। ਠੀਕ ਹੈ ਉਸ ਦੇ ਵਿੱਚ ਸਭ ਕੁਛ ਜਿਹੜਾ ਅਵੇਲੇਬਲ ਆ, ਪਰ ਪੂਨਮ ਮੈਮ ਜੀ ਇੱਕ ਤੁਸੀਂ ਨੋਟ ਕਰਿਓ, ਇੱਕ ਤੁਸੀਂ ਕਿਤਾਬ ਮੋਬਾਈਲ 'ਤੇ ਪੜ੍ਹ ਕੇ ਦੇਖ ਲਿਓ ਜਾਂ ਕੰਪਿਊਟਰ 'ਤੇ ਪੜ੍ਹ ਕੇ ਦੇਖ ਲਿਓ, ਇੱਕ ਉਹਦੀ ਹਾਰਡ ਕਾਪੀ ਪੜ੍ਹ ਕੇ ਦੇਖ ਲਿਓ, ਦੋਨਾਂ ਦਾ ਫਲੇਵਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨਾ ਤੁਸੀਂ ਇੰਜੋਏ ਕੀਤਾ ਜਦੋਂ ਤੁਹਾਡੇ ਸਾਹਮਣੇ ਹਾਰਡ ਕਾਪੀ ਸੀ, ਔਰ ਡਿਜੀਟਲ ਕਾਪੀ ਦੇ ਵਿੱਚ ਕਿੰਨਾ ਕੁ ਤੁਸੀਂ ਜਿਹੜਾ ਡਿਸਟਰਬ ਵੀ ਹੋਏ, ਕਦੀ ਐਡ ਆ ਗਏ, ਕਦੀ ਕੁਛ ਆ ਗਿਆ।
1: ਬਿਲਕੁਲ ਜੀ, ਗੁਲਜ਼ਾਰ ਹੋਣਾ ਨੇ ਵੀ ਬਹੁਤ ਸੋਹਣੀ ਇਸ ਦੇ ਬਾਰੇ ਕਵਿਤਾ ਲਿਖੀ ਹੈ ਕਿ ਕਿਤਾਬਾਂ ਦੇ ਜੋ ਪੰਨੇ ਪਲਟਣ ਦਾ ਜੋ ਸਵਾਦ ਹੈ, ਅਤੇ ਜਾਂ ਫਿਰ ਕਿਤਾਬਾਂ ਨੂੰ ਸੰਭਾਲਣ ਦਾ ਜਾਂ ਉਹਨਾਂ ਨਾਲ ਜੁੜੀਆਂ ਯਾਦਾਂ ਨੂੰ ਸਾਡੇ ਜ਼ਿਹਨ ਦੇ ਵਿੱਚ ਵਸਾ ਕੇ ਰੱਖਣ ਦਾ ਜੋ ਇੱਕ ਵੱਖਰਾ ਹੀ ਆਨੰਦ ਹੈ, ਉਸ ਦੀ ਜਗ੍ਹਾ ਮੋਬਾਈਲ ਕਦੇ ਵੀ ਨਹੀਂ ਲੈ ਸਕਦਾ। ਸੋ ਕੁੱਲ ਮਿਲਾ ਕੇ ਗੱਲ ਇਹ ਅਸੀਂ ਕਹਿ ਸਕਦੇ ਹਾਂ ਕਿ ਜੋ ਸਾਖਰਤਾ ਹੈ ਸਾਨੂੰ ਬਿਹਤਰ ਸੋਚ, ਬਿਹਤਰ ਦ੍ਰਿਸ਼ਟੀਕੋਣ ਦਿੰਦੀ ਹੈ, ਸਾਨੂੰ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਜਾਣੂ ਕਰਵਾਉਂਦੀ ਹੈ, ਸਾਨੂੰ ਬਿਹਤਰ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਪ੍ਰਤੀ ਇੱਕ ਹੁਲਾਰਾ ਦਿੰਦੀ ਹੈ, ਸੰਦੇਸ਼ ਦਿੰਦੀ ਹੈ। ਸੋ ਉਹੀ ਇਨਸਾਨ ਸਾਖਰ ਹੈ ਜੋ ਇਹਨਾਂ ਸਾਰੀਆਂ ਭੂਮਿਕਾਵਾਂ ਨੂੰ ਜਾਣਦਾ ਹੈ ਅਤੇ ਅਦਾ ਕਰਦਾ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਆਖਿਰ ਦੇ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਸੰਦੇਸ਼ ਦੇਣਾ ਚਾਹੋ?
0: ਪੂਨਮ ਮੈਮ ਜੀ, ਮੈਂ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਵੀ ਦੇਖੋ, ਹਰ ਪ੍ਰੋਜੈਕਟ ਨੂੰ ਉਹਦੀ ਸਫਲਤਾ ਜਿਹੜੀ ਆ ਉਹਨੂੰ ਅਚੀਵ ਕਰਨ ਦੇ ਲਈ ਥੋੜ੍ਹਾ ਟਾਈਮ ਤਾਂ ਲੱਗਦਾ, ਸਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਆ। ਸਾਖਰਤਾ ਜਿਹੜਾ 100% ਤੱਕ ਵੀ ਪਹੁੰਚ ਜਾਊਗਾ, ਬਸ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਸਾਰਥਿਕ ਹੋਣੀਆਂ ਚਾਹੀਦੀਆਂ। ਇੱਕ ਬਹੁਤ ਅੱਛੇ ਲੇਖਕ ਨੇ ਲਿਖਿਆ, ਗਮ ਕੀ ਅੰਧੇਰੀ ਰਾਤ ਮੇਂ ਖੁਦ ਕੋ ਨਾ ਇਤਨਾ ਬੇਕਰਾਰ ਕਰ, ਸੁਬਾ ਜ਼ਰੂਰ ਆਏਗੀ, ਬਸ ਥੋੜ੍ਹਾ ਸਾ ਇੰਤਜ਼ਾਰ ਕਰ।
1: ਬਹੁਤ ਬਹੁਤ ਸ਼ੁਕਰੀਆ ਜੀ।
2: ਸੋ ਸ਼ੁਕਰੀਆ ਬਹੁਤ ਜ਼ਿਆਦਾ। ਜਦੋਂ ਅਸੀਂ ਗੱਲ ਕਰਦੇ ਹਾਂ ਸਾਖਰਤਾ ਤੋਂ ਸਿੱਖਿਆ ਅਤੇ ਸਾਖਰਤਾ ਵੱਲ, ਡਾਕਟਰ ਸੁਰਜੀਤ ਲਾਲ ਜੀ ਦੇ ਨਾਲ ਕੀਤੀ ਹੋਈ ਗੱਲਬਾਤ ਸੀ ਅਤੇ ਗੱਲਬਾਤ ਕਰ ਰਹੇ ਸੀ ਪੂਨਮ ਜੀ, ਅਤੇ ਹੁਣ ਅਸੀਂ ਰੁੱਖ ਕਰਦੇ ਹਾਂ ਆਪਣੇ ਅਗਲੇ ਸਿਲਸਿਲੇ ਯਾਨੀ ਕਿ ਸਾਡਾ ਵਿਰਸਾ ਦੇ ਵੱਲ 'ਤੇ ਗੱਲਬਾਤ ਕਰਾਂਗੇ ਪੰਜਾਬ ਦੇ ਪੁਰਾਣੇ ਘਰਾਂ ਦੇ ਬਾਰੇ।
3: ਬਿਲਕੁਲ ਜੀ, ਇੱਕ ਪੁਰਾਣਾ ਜਿਹਾ ਪੰਜਾਬੀ ਘਰ, ਮਿੱਟੀ ਦੀਆਂ ਕੰਧਾਂ, ਵੱਡਾ ਸਾਰਾ ਵਿਹੜਾ, ਵਿਹੜੇ ਦੇ ਵਿੱਚ ਪਿਆ ਮੰਜਾ ਅਤੇ ਇੱਕ ਕੋਨੇ

0: ਵਿੱਚ ਚੁੱਲ੍ਹਾ ਕਿਤੇ ਮਧਾਣੀ ਦੀ ਛਨ ਛਨ ਤੇ ਚੁਬਾਰੇ ਵਿੱਚੋਂ ਆਉਂਦੀ ਆਵਾਜ਼ ਦਾਦੀ ਦੀ ਆਵਾਜ਼ ਜੀ ਆ ਜਾਓ ਪੁੱਤਰੋ ਆ ਕੇ ਰੋਟੀ ਖਾ ਲਓ। ਬਈ ਇਹ ਜਿਹੜਾ ਉਹ ਪਿਆਰ ਸੀਗਾ ਉਹਨਾਂ ਵੇਲਿਆਂ ਦੇ ਵਿੱਚ ਅਤੇ ਉਹਦੇ ਵਿੱਚ ਕੋਈ ਮੁੱਲ ਨਹੀਂ ਸੀ ਲੱਗਦਾ ਅਤੇ ਬੜਾ ਹੀ ਸਿੰਪਲ ਜਿਹਾ ਇੱਕ ਵਿਹੜਾ ਹੁੰਦਾ ਸੀਗਾ ਅਤੇ ਇੱਕ ਪੁਰਾਣਾ ਪੰਜਾਬੀ ਘਰ
1: ਜੀ। ਉਹਨਾਂ ਘਰਾਂ ਦੇ ਵਿੱਚ ਏਸੀ ਨਹੀਂ ਸੀ ਪਰ ਮਿੱਟੀ ਦੀਆਂ ਮੋਟੀਆਂ ਕੰਧਾਂ ਠੰਡਕ ਦਿੰਦੀਆਂ ਸਨ। ਮਹਿੰਗੇ ਫਲੋਰ ਨਹੀਂ ਸਨ ਪਰ ਵਿਹੜਾ ਹਰ ਸਵੇਰ ਚਮਕਦਾ ਸੀ। ਵੱਡੇ ਇੰਟੀਰੀਅਰ ਡਿਜ਼ਾਈਨਰ ਨਹੀਂ ਸਨ ਪਰ ਘਰਾਂ ਵਿੱਚ ਆਪਣਾਪਣ ਅਤੇ ਸੁਹੱਪਣ ਹੁੰਦਾ ਸੀ ਅਤੇ ਸ਼ਾਇਦ ਪੁਰਾਣੇ ਘਰ ਜਿਹੜੇ ਸੀ ਉਹ ਸਾਨੂੰ ਅੱਜ ਵੀ ਸਿੱਖਿਆ ਦਿੰਦੇ ਨੇ ਕਿ ਘਰ ਦੀ ਖੂਬਸੂਰਤੀ ਸਿਰਫ ਘਰ ਦੀਆਂ ਕੰਧਾਂ ਦੇ ਵਿੱਚ ਨਹੀਂ ਹੁੰਦੀ, ਉਸਨੂੰ ਸੰਭਾਲਣ ਵਾਲੇ ਹੱਥਾਂ ਅਤੇ ਉਸ ਵਿੱਚ ਵਸਦੇ ਰਿਸ਼ਤਿਆਂ ਦੇ ਵਿੱਚ ਹੁੰਦੀ ਹੈ।

0: ਜੀ ਜਦੋਂ ਅਸੀਂ ਉਹਨਾਂ ਪਿੰਡ ਦੀਆਂ ਸਵਾਣੀਆਂ ਦੀ ਗੱਲ ਕਰਦੇ ਹਾਂ ਨਾ ਜਿਹੜੀਆਂ ਕਾਰਗੁਜ਼ਾਰੀ ਕਰਦਿਆਂ ਭੱਜੀਆਂ ਫਿਰਦੀਆਂ ਹੁੰਦੀਆਂ ਸਨ ਤੇ ਉਹਨਾਂ ਦੇ ਘਰਾਂ ਦੇ ਵਿੱਚ ਕੀ ਹੁੰਦਾ ਸੀ ਪੀੜੀ ਮੰਜਾ ਪੱਖੀਆਂ ਪੁਰਾਣੇ ਘਰ ਦੀਆਂ ਚੀਜ਼ਾਂ ਵੀ ਆਪਣੇ ਆਪ ਦੇ ਵਿੱਚ ਇੱਕ ਕਹਾਣੀ ਬਣਦੀਆਂ ਸਨ ਤੇ ਜਿਹੜੀ ਇਹ ਪੀੜੀ ਸੀ ਇਹ ਬੈਠ ਕੇ ਦਾਦੀ ਉਹਦੇ ਉੱਪਰ ਸਬਜ਼ੀ ਕੱਟਦੀ ਹੁੰਦੀ ਸੀ ਮੰਜੇ ਤੇ ਬੈਠ ਕੇ ਬਜ਼ੁਰਗ ਗੱਲਾਂ ਕਰਦੇ ਸੀ ਤੇ ਗਰਮੀਆਂ ਦੇ ਵਿੱਚ ਪੱਖੀ ਹੱਥ ਦੇ ਵਿੱਚ ਚੱਲਿਆ ਕਰਦੇ ਸਨ
1: ਵੀ ਉਹਦੇ ਨਾਲ ਨਾਲ ਜੇ ਅਸੀਂ ਚਰਖੇ ਦੀ ਗੱਲ ਕੀਤੀ ਜਾਵੇ ਤੇ ਚਰਖਾ ਵੀ ਅਣਦੇਖਿਆ ਨਹੀਂ ਰਹਿ ਸਕਦਾ ਕਿਉਂਕਿ ਸਬਰ ਤੇ ਸਿਰਜਣਾ ਦੀ ਨਿਸ਼ਾਨੀ ਪੰਜਾਬੀ ਘਰ ਦੇ ਵਿੱਚ ਇੱਕ ਚਰਖੇ ਦੀ ਆਪਣੀ ਆਪ ਇੱਕ ਖਾਸ ਮਹੱਤਤਾ ਹੁੰਦੀ ਸੀ
0: ਜੀ ਔਰ
1: ਜੀ ਜੀ ਬਿਲਕੁਲ ਤੇ ਚਰਖਾ ਸਿਰਫ ਧਾਗਾ ਕੱਤਣ ਦਾ ਸਾਧਨ ਨਹੀਂ ਸੀਗਾ ਆਪਸ ਚ ਪਿਆਰ ਤੇ ਇੱਕ ਹੁਨਰ ਨੂੰ ਵੀ ਜੋੜਦਾ ਸੀ
0: ਜੀ ਔਰ ਜਦੋਂ ਅਸੀਂ ਗਰਮੀਆਂ ਦੀਆਂ ਰਾਤਾਂ ਦੀ ਗੱਲ ਕਰਦੇ ਹਾਂ ਤੇ ਘਰ ਦੀ ਛੱਤ ਮੰਜੇ ਖੁੱਲ੍ਹਾ ਅਸਮਾਨ ਤੇ ਤਾਰਿਆਂ ਨੂੰ ਦੇਖਦੇ ਹੋਏ ਦਾਦੀ ਦੀਆਂ ਕਹਾਣੀਆਂ ਬੱਚਿਆਂ ਲਈ ਇਹ ਉਹੀ ਸਮਾਂ ਸੀ ਜਿਸ ਦੇ ਵਿੱਚ ਸਿਨੇਮਾ ਐਂਟਰਟੇਨਮੈਂਟ ਤੇ ਫੈਮਿਲੀ ਟਾਈਮ ਜਿਹੜਾ ਹੈ ਉਹ ਸਿਰਫ ਤੇ ਸਿਰਫ ਘਰਾਂ ਦੀਆਂ ਛੱਤਾਂ ਤੇ ਜਾਂ ਵਿਹੜੇ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਨਾ ਹੁੰਦਾ ਸੀ
1: ਆਪਾਂ ਕਹਿੰਦੇ ਨਾ ਬੱਲੇ ਨੀ ਪੰਜਾਬ ਦੀ ਇਹ ਸ਼ੇਰ ਬੱਚੀ ਹੈ ਤੇ ਸ਼ੇਰ ਬੱਚੀ ਵੀ ਅਧੂਰੀ ਰਹਿ ਜਾਂਦੀ ਹੈ ਜੇ ਅਸੀਂ ਮਧਾਣੀ ਦੀ ਤੇ ਲੱਸੀ ਦੀ ਗੱਲ ਨਾ
0: ਕਰੀਏ
1: ਪੁਰਾਣੇ ਘਰਾਂ ਦੇ ਵਿੱਚ ਮਧਾਣੀ ਤੇ ਲੱਸੀ ਦੀ ਗੱਲ ਵੀ ਹੁੰਦੀ ਸੀ ਕਿਉਂਕਿ ਲੱਸੀ ਦੇ ਨਾਲ ਹੀ ਜਿਹੜੀ ਦਿਨ ਚਰਿਆ ਸ਼ੁਰੂ ਹੁੰਦੀ ਸੀ ਅੱਜ ਦੀ ਤਰ੍ਹਾਂ ਬੈਡੀ ਦੀ ਤਰ੍ਹਾਂ ਨਹੀਂ
0: ਜੀ ਔਰ ਜਦੋਂ ਅਸੀਂ ਪੱਖਿਆਂ ਦੀ ਗੱਲ ਕਰਦੇ ਹਾਂ ਤੇ ਬਿਜਲੀ ਵਾਲੇ ਪੱਖੇ ਨਹੀਂ ਹੁੰਦੇ ਸਨ ਹੱਥਾਂ ਦੇ ਵਿੱਚ ਪੱਖੀਆਂ ਫੜੀਆਂ ਹੁੰਦੀਆਂ ਸੀ ਉਹਨਾਂ ਦੀ ਠੰਡਕ ਜਿਹੜੀ ਹੈ ਉਹ ਆਪਣਾਪਨ ਹੋਰ ਉਸਦਾ ਅਹਿਸਾਸ ਸਾਨੂੰ ਦਵਾ ਦਿੰਦੀ ਸੀ ਤੇ ਇਹ ਜਿਹੜੀਆਂ ਗਰਮੀਆਂ ਦੇ ਦਿਨ ਹੁੰਦੇ ਸੀ ਸਰਦੀਆਂ ਦੇ ਦਿਨ ਹੁੰਦੇ ਸੀ ਇਹਨਾਂ ਦੇ ਵਿੱਚ ਖਾਸ ਤਰੀਕੇ ਦੇ ਨਾਲ ਜਿਹੜੀ ਸਾਂਝ ਪੁਆਈ ਜਾਂਦੀ ਸੀ ਗੱਲਾਂ ਬਾਤਾਂ ਦੀ ਵਿਚਾਰਾਂ ਦੀ ਉਹ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਸੀ
1: ਤੇ ਇਹਦੇ ਨਾਲ ਚੁੱਲ੍ਹੇ ਨੂੰ ਆਪਾਂ ਕਿੱਦਾਂ ਭੁੱਲ ਸਕਦੇ ਹਾਂ ਕਿਉਂਕਿ ਜਿਹੜਾ ਚੁੱਲ੍ਹਾ ਹੁੰਦਾ ਸੀਗਾ ਉਹਨੂੰ ਤਿਖਾਉਣਾ ਹੁੰਦਾ ਸੀਗਾ ਜਦੋਂ ਦਾਦੀ ਉਹਦੇ ਵਿੱਚ ਜਿਹੜੇ ਪਾਥੀਆਂ ਰੱਖ ਕੇ ਉਹਨੂੰ ਬਾਲਦੀ ਸੀ ਤੇ ਉਹਦੇ ਉੱਤੇ ਕੜ ਕੜ ਕੇ ਚਾਹੇ ਸਾਗ ਹੁੰਦਾ ਸੀ ਤੇ ਚਾਹੇ ਉਹ ਹੁੰਦੀ ਸੀਗੀ ਮਾਂ ਦੀ ਦਾਲ ਉਹਦਾ ਆਨੰਦ ਅਲੱਗ ਹੀ ਹੁੰਦਾ ਸੀ
0: ਜੀ
1: ਨਾਲ ਹੱਥ ਲੱਗਾ ਹੁੰਦਾ ਸੀ ਦਾਦੀ ਤੇ ਨਾਨੀ ਦਾ
0: ਜੀ ਔਰ ਜਦੋਂ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਇਹਨਾਂ ਘਰਾਂ ਨੂੰ ਸੰਭਾਲਣ ਦੀ ਤੇ ਇਹਨਾਂ ਘਰਾਂ ਨੂੰ ਸੰਭਾਲਣ ਦੇ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ ਜਾਂਦੇ ਸਨ ਜਦੋਂ ਅਸੀਂ ਲੱਕੜ ਦੇ ਦਰਵਾਜ਼ੇ ਤੇ ਖਿੜਕੀਆਂ ਦੀ ਗੱਲ ਕਰਦੇ ਹਾਂ ਤੇ ਪੁਰਾਣੀ ਲੱਕੜ ਦੇ ਦਰਵਾਜ਼ਿਆਂ ਦੀ ਸੰਭਾਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕੀਤੀ ਜਾਂਦੀ ਸੀ ਸਮੇਂ ਸਮੇਂ ਤੇ ਕੁੰਡੇ ਤੇ ਕਬਜ਼ੇ ਠੀਕ ਕੀਤੇ ਜਾਂਦੇ ਸਨ ਲੱਕੜ ਨੂੰ ਸਾਫ਼ ਕੀਤਾ ਜਾਂਦਾ ਸੀ ਲੱਕੜ ਦੀਆਂ ਜਿਹੜੀਆਂ ਚੁਗਾਠਾਂ ਹੁੰਦੀਆਂ ਸਨ ਉਹਨਾਂ ਨੂੰ ਸਹੀ ਤੇ ਮਜ਼ਬੂਤ ਬਣਾਏ ਰੱਖਣ ਲਈ ਬਹੁਤ ਸਾਰੀਆਂ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਸਨ
1: ਤੇ ਉਹਦੇ ਨਾਲ ਨਾਲ ਜੇ ਅਸੀਂ ਮਿੱਟੀ ਦੀ ਗੱਲ ਕਰਦੇ ਹਾਂ ਤੇ ਅੱਜ ਦੀ ਤਰ੍ਹਾਂ ਪੇਂਟ ਨਹੀਂ ਸੀ ਕੀਤੇ ਜਾਂਦੇ ਦੀਵਾਰਾਂ ਜਿਹੜੀਆਂ ਕੱਚੀਆਂ ਕੰਧਾਂ ਹੁੰਦੀਆਂ ਸੀ ਉਹਨਾਂ ਨੂੰ ਮਿੱਟੀ ਦੇ ਨਾਲ ਲਿਪਿਆ ਜਾਂਦਾ ਸੀਗਾ ਤੇ ਉਹਨਾਂ ਨੂੰ ਸਵਾਰਿਆ ਜਾਂਦਾ ਸੀਗਾ ਕੱਚੇ ਘਰ ਹੁੰਦੇ ਸੀਗੇ ਤੇ ਮਹੱਤਵਪੂਰਨ ਹੁੰਦਾ ਸੀ ਉਹਨਾਂ ਦੀ ਸਾਂਭ ਸੰਭਾਲ ਤੇ ਮਿੱਟੀ ਦੇ ਨਾਲ ਤੇ ਗੋਬਰ ਦੇ ਨਾਲ ਉਹਨਾਂ ਨੂੰ ਲਿਪ ਕੇ ਹੋਰ ਵੀ ਨਵਾਂ ਤੇ ਤਰੋ ਤਾਜ਼ਾ ਕਰ ਦਿੱਤਾ ਜਾਂਦਾ ਸੀ
0: ਜੀ ਔਰ ਜਦੋਂ ਅਸੀਂ ਤਿਉਹਾਰਾਂ ਤੋਂ ਪਹਿਲੇ ਸਮੇਂ ਦੀ ਗੱਲ ਕਰਦੇ ਹਾਂ ਤੇ ਵਿਸ਼ੇਸ਼ ਤੌਰ ਤੇ ਸਫਾਈ ਕੀਤੀ ਜਾਂਦੀ ਸੀ ਤਿਉਹਾਰ ਵਿਆਹ ਜਾਂ ਕੋਈ ਵੱਡਾ ਸਮਾਗਮ ਆਉਣ ਤੋਂ ਪਹਿਲਾਂ ਘਰ ਦੇ ਵਿੱਚ ਇਹ ਸਜਾਵਟ ਕੀਤੀ ਜਾਂਦੀ ਸੀ ਜਿਵੇਂ ਤੁਸੀਂ ਦੱਸਿਆ ਕਿ ਵਿਹੜਾ ਲਿਪਿਆ ਜਾਂਦਾ ਸੀ ਕੰਧਾਂ ਸਾਫ਼ ਕੀਤੀਆਂ ਜਾਂਦੀਆਂ ਸਨ ਔਰ ਕਈ ਵਾਰ ਤਾਂ ਕੰਧਾਂ ਦੇ ਉੱਪਰ ਚੂਨੇ ਜਾਂ ਫਿਰ ਕੁਦਰਤੀ ਰੰਗਾਂ ਦੇ ਨਾਲ ਹੀ ਬਹੁਤ ਹੀ ਜ਼ਿਆਦਾ ਸੋਹਣਾ ਸਜਾਵਟੀ ਵਾਲਾ ਕੰਮ ਕੀਤਾ ਜਾਂਦਾ ਸੀ ਔਰ ਵਿਆਹ ਵੇਲੇ ਤਾਂ ਪੂਰਾ ਘਰ ਬਿਲਕੁਲ ਨਵਾਂ ਤਰੋ ਤਾਜ਼ਾ ਹੋ ਜਾਂਦਾ ਸੀ
1: ਬਈ ਜਿਸ ਤਰ੍ਹਾਂ ਅਸੀਂ ਦੱਸਿਆ ਪਹਿਲਾਂ ਵੀ ਕਿ ਸਾਰਿਆਂ ਨੂੰ ਵੈਸੇ ਪਤਾ ਹੀ ਹੈ ਜਿਹੜੇ ਘਰ ਹੁੰਦੇ ਸੀ ਪਹਿਲਾਂ ਕੱਚੇ ਹੁੰਦੇ ਸੀਗੇ ਤੇ ਛੱਤ ਦਾ ਖਾਸ ਖਿਆਲ ਰੱਖਣਾ ਪੈਂਦਾ ਸੀ ਕਿਉਂਕਿ ਛੱਤ ਦੇ ਉੱਤੇ ਹੀ ਸਾਰੇ ਘਰ ਦਾ ਦੀਵਾਰਾਂ ਦਾ ਇੱਕ ਭਾਰ ਪਿਆ ਹੁੰਦਾ ਸੀ ਤੇ

0: ਛੱਤ ਦਾ ਖਿਆਲ ਰੱਖਣਾ ਤਾਂ ਬਣਦਾ ਹੀ ਸੀ ਅਤੇ ਪੁਰਾਣੇ ਘਰਾਂ ਦੀ ਜਿਹੜੀ ਛੱਤਾਂ ਹੁੰਦੀਆਂ ਸੀ ਉਹ ਕੱਚੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਖਾਸ ਦੇਖਭਾਲ ਵਾਸਤੇ ਉਹਨਾਂ ਨੂੰ ਟਾਈਮ ਟੂ ਟਾਈਮ ਉਹਨਾਂ ਦੀ ਮੁਰੰਮਤ ਕੀਤੀ ਜਾਂਦੀ ਸੀ ਅਤੇ ਉਹਨਾਂ ਨੂੰ ਜਿਹੜੇ ਖੱਡੇ ਵਿੱਚ ਭਰ ਜਾਂਦੇ ਸੀ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਭਰਨ ਵਾਸਤੇ ਇੱਕ ਅਲੱਗ ਤਰ੍ਹਾਂ ਦੇ ਇੱਕ ਚੂਨੇ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ ਤਾਂ ਉਹਦੀਆਂ ਦਰਾਰਾਂ ਜਿਹੜੀਆਂ ਨੇ ਭਰੀਆਂ ਜਾ ਸਕਣ
1: ਜੀ। ਔਰ ਜਦੋਂ ਅਸੀਂ ਘਰ ਦੇ ਆਲੇ ਦੁਆਲੇ ਦੀ ਗੱਲ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਰੁੱਖ ਬੂਟੇ ਵੱਡੇ ਵਿਹੜੇ ਜਿਹੜੇ ਜ਼ਰੂਰ ਹੁੰਦੇ ਸਨ ਪੁਰਾਣੇ ਘਰਾਂ ਦੇ ਵਿੱਚ ਅਕਸਰ ਨਿੰਮ ਕਿੱਕਰ ਬੇਰੀ ਜਾਮਣ ਹੋਰ ਬਹੁਤ ਸਾਰੇ ਜਿਹੜੇ ਰੁੱਖ ਨੇ ਉਹ ਲਗਾਏ ਜਾਂਦੇ ਸਨ। ਵਿਹੜੇ ਦੇ ਵਿੱਚ ਤੁਲਸੀ ਦਾ ਹੋਣਾ ਔਰ ਰੁੱਖਾਂ ਦੀ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੀ ਉਸ ਲੁੱਕ ਹੁੰਦੀ ਸੀ ਬਹੁਤ ਸੋਹਣੀ ਲੱਗਦੀ ਸੀ ਸੁੰਦਰਤਾ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਸੀ ਔਰ ਨਾਲ ਦੀ ਨਾਲ ਉਹਦੀ ਠੰਡੀ ਛਾਂ ਜਿਹੜੀ ਹੈ ਬਹੁਤ ਚੰਗੀ ਲੱਗਦੀ ਸੀ ਜਿਹੜੀ ਕਿ ਸਾਨੂੰ ਸਾਰਿਆਂ ਨੂੰ ਮਤਲਬ ਜਿਹੜੇ ਵਿਚਰਦੇ ਸੀ ਉਸ ਸਮੇਂ 'ਤੇ ਉਹਨਾਂ ਨੂੰ ਤਾਂ ਆਸਰਾ ਦਿੰਦੀ ਸੀ ਪੰਛੀਆਂ ਲਈ ਵੀ ਆਸਰੇ ਦਾ ਇੱਕ ਸਾਧਨ ਬਣਦੀ ਸੀ।
0: ਬਈ ਬਿਲਕੁਲ ਜੀ ਅਸੀਂ ਚੁੱਲ੍ਹੇ ਦੀ ਗੱਲ ਕਰੀਏ ਤਾਂ ਚੁੱਲ੍ਹੇ ਦੀ ਸੰਭਾਲ ਤਾਂ ਬਣਦੀ ਹੀ ਹੈ ਕਿਉਂਕਿ ਜਿੱਥੇ ਰਸੋਈ ਘਰ ਦੇ ਵਿੱਚ ਖਾਣਾ ਬਣਨਾ ਹੈ ਉਹਨੂੰ ਵੀ ਸਾਫ਼ ਰੱਖਣ ਦੀ ਜ਼ਿੰਮੇਵਾਰੀ ਵੀ ਗ੍ਰਹਿਣੀਆਂ ਦੇ ਉੱਤੇ ਸਵਾਣੀਆਂ ਦੇ ਉੱਤੇ ਹੁੰਦੀ ਸੀ ਅਤੇ ਉਹਨੂੰ ਸੰਭਾਲ ਕਰਨ ਵਾਸਤੇ ਕਿਉਂਕਿ ਆਪਾਂ ਕਹਿੰਦੇ ਹਾਂ ਜਿਹੜਾ ਚੁੱਲ੍ਹਾ ਹੁੰਦਾ ਉਹ ਘਰ ਦਾ ਦਿਲ ਹੁੰਦਾ ਹੈ ਅਤੇ ਇਸ ਕਰਕੇ ਉਹਦੀ ਜਿਹੜੀ ਸਾਫ਼ ਸਫਾਈ ਹੈ ਉਹ ਚੁੱਲ੍ਹੇ ਦੀ ਸਵਾਹ ਦੇ ਨਾਲ ਭਾਂਡੇ ਜਿਹੜੇ ਸੀ ਸਾਫ਼ ਕੀਤੇ ਜਾਂਦੇ ਸੀਗੇ ਅਤੇ ਬੜੇ ਸਾਫ਼ ਸੁਥਰੇ ਅਤੇ ਚਮਕੀਲੇ ਹੋ ਜਾਂਦੇ ਸੀਗੇ ਅਤੇ ਜਿਸ ਤਰ੍ਹਾਂ ਅਸੀਂ ਅੱਜ ਸੋਚਦੇ ਹਾਂ ਵੀ ਇਹ ਹਾਈਜੀਨਿਕ ਨਹੀਂ ਹੈਗਾ ਕਿਉਂਕਿ ਜਿਹੜੀ ਚੁੱਲ੍ਹੇ ਦੀ ਸਵਾਹ ਹੁੰਦੀ ਹੈ ਨਾ ਉਹ ਬੜੀ ਹਾਈਜੀਨਿਕ ਹੁੰਦੀ ਹੈ ਵੈਸੇ ਅਸੀਂ ਸਾਰਿਆਂ ਨਾਲ ਸਾਂਝ ਪਾ ਦਿੰਦੇ ਇਸ ਵਿਚਾਰ ਦੀ ਵੀ
1: ਬਿਲਕੁਲ
0: ਅਤੇ ਭਾਂਡਿਆਂ ਨੂੰ ਚਮਕਾਉਣ ਵਾਸਤੇ ਜੇ ਚੁੱਲ੍ਹੇ ਦੀ ਸਵਾਹ ਮਿਲ ਜਾਏ ਤਾਂ ਕਹਿੰਦੇ ਨੇ ਕਿਆ ਹੀ ਤੁਹਾਡੇ ਸਾਰੇ ਹੋਰ ਜਿੰਨੇ ਵੀ ਚੀਜ਼ਾਂ ਤੁਸੀਂ ਇਸਤੇਮਾਲ ਕਰਦੇ ਹੋ ਭਾਂਡੇ ਧੋਣ ਵਾਸਤੇ ਉਹ ਸਾਰੀਆਂ ਫੇਲ ਨੇ ਇਹਦੇ ਸਾਹਮਣੇ।
1: ਬਿਲਕੁਲ ਸਹੀ ਕਿਹਾ ਤੁਸੀਂ ਅਰਚਨਾ। ਔਰ ਜਦੋਂ ਅਸੀਂ ਮੰਜਿਆਂ ਪੀੜੀਆਂ ਅਤੇ ਘਰੇਲੂ ਸਮਾਨ ਦੀ ਗੱਲ ਕਰਦੇ ਹਾਂ ਤੇ ਸੰਦੂਕ ਪਿੱਤਲ ਦੇ ਭਾਂਡੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਵੀ ਸੰਭਾਲ ਕੇ ਬਹੁਤ ਹੀ ਸੋਹਣੇ ਸੁਚੱਜੇ ਢੰਗ ਦੇ ਨਾਲ ਰੱਖਿਆ ਜਾਂਦਾ ਸੀ। ਮੰਜੇ ਦੇ ਉੱਪਰ ਜਿਹੜੀ ਟੁੱਟੀ ਬਾਣ ਹੁੰਦੀ ਸੀ ਉਸਨੂੰ ਵੀ ਦੁਬਾਰਾ ਬੁਣ ਕੇ ਸਹੀ ਕੀਤਾ ਜਾਂਦਾ ਸੀ। ਲੱਕੜ ਦੀ ਪੀੜੀ ਜਾਂ ਸੰਦੂਕ ਟੁੱਟ ਜਾਂਦਾ ਸੀ ਜਾਂ ਉਸ ਦੇ ਵਿੱਚ ਕੋਈ ਖਰਾਬੀ ਹੋ ਜਾਂਦੀ ਸੀ ਉਸਨੂੰ ਸੁੱਟਿਆ ਨਹੀਂ ਜਾਂਦਾ ਸੀ, ਉਸਦੀ ਮੁਰੰਮਤ ਕੀਤੀ ਜਾਂਦੀ ਸੀ। ਅਤੇ ਇਹ ਉਹ ਸਮਾਂ ਸੀ ਜਦੋਂ ਇੱਕ ਬਹੁਤ ਹੀ ਜ਼ਿਆਦਾ ਵੱਡੀ ਖੂਬੀ ਇਸ ਦੇ ਵਿੱਚ ਹੁੰਦੀ ਸੀ ਕਿ ਚੀਜ਼ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਸੁੱਟੋ ਨਾ, ਸੰਭਾਲੋ ਅਤੇ ਠੀਕ ਕਰੋ।
0: ਬਈ ਜਦੋਂ ਅਸੀਂ ਗਰਮੀਆਂ ਦੀ ਗੱਲ ਕਰਦੇ ਹਾਂ ਤਾਂ ਗਰਮੀਆਂ ਨੂੰ ਘਰ ਨੂੰ ਹੁਣ ਠੰਡਾ ਕਿੱਦਾਂ ਰੱਖਿਆ ਜਾਂਦਾ ਸੀਗਾ, ਜਿਸ ਤਰ੍ਹਾਂ ਗੁਰਪ੍ਰੀਤ ਨੇ ਪਹਿਲਾਂ ਹੀ ਦੱਸਿਆ ਉਦੋਂ ਪੱਖੇ ਅਤੇ ਨਾਲ ਨਾਲ ਕੂਲਰ ਏਸੀ ਨਹੀਂ ਸੀ ਹੁੰਦੇ। ਬਿਲਕੁਲ ਜੀ, ਅਜਿਹਾ ਨਹੀਂ ਸੀ ਹੁੰਦਾ ਉਦੋਂ ਅਤੇ ਜਿਹੜੇ ਘਰ ਦੀਆਂ ਦੀਵਾਰਾਂ ਹੁੰਦੀਆਂ ਸੀ ਉਹ ਮੋਟੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਛੱਤਾਂ ਸੀਗੀਆਂ ਉਹ ਉੱਚੀਆਂ ਹੁੰਦੀਆਂ ਸੀਗੀਆਂ ਅਤੇ ਘਰ ਦੇ ਵਿੱਚ ਹਵਾ ਦੀ ਆਵਾਜਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਸੀਗਾ ਕਿ ਗਰਮੀ ਦੇ ਵਿੱਚ ਘਰ ਠੰਡੇ ਰਹਿ ਸਕਣ।
1: ਔਰ ਘਰ ਦੀ ਦੇਖਭਾਲ ਜਿਹੜਾ ਹੈ ਉਹ ਪਰਿਵਾਰਕ ਜ਼ਿੰਮੇਵਾਰੀ ਹੁੰਦੀ ਸੀ। ਇਹ ਸਮਾਂ ਜਿਹੜਾ ਹੈ ਦੁਬਾਰਾ ਵਾਪਸ ਤਾਂ ਨਹੀਂ ਆ ਸਕਦਾ, ਪਰ ਅਸੀਂ ਇਹਨਾਂ ਨੂੰ ਯਾਦ ਕਰ ਸਕਦੇ ਹਾਂ, ਉਹ ਕਦਰਾਂ ਕੀਮਤਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆ ਸਕਦੇ ਹਾਂ ਅਤੇ ਸਾਰੇ ਪਰਿਵਾਰ ਇਕੱਠੇ ਮਿਲ ਕੇ ਬਹਿ ਸਕਦੇ ਹਾਂ। ਵਸਦੇ ਵਿਹੜੇ ਦੇ ਵਿੱਚ ਹਮੇਸ਼ਾ ਤੁਹਾਨੂੰ ਅਸੀਂ ਇਹ ਕਹਿੰਦੇ, ਲੇਕਿਨ ਘੜੀ ਦੀਆਂ ਸੂਈਆਂ ਸਾਨੂੰ ਹੋਰ ਜ਼ਿਆਦਾ ਬੋਲਣ ਦੇ ਲਈ ਇਜਾਜ਼ਤ ਨਹੀਂ ਦਿੰਦੀਆਂ। ਆਸ ਕਰਦੇ ਹਾਂ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਏਗੀ। ਹੁਣ ਅਸੀਂ ਲੈਂਦੇ ਹਾਂ ਇਜਾਜ਼ਤ।
2: ਨਮਸਕਾਰ।

ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਸੁਣੋਗੇ ਪ੍ਰੋਗਰਾਮ ਫੌਜੀ ਵੀਨਾ ਲਈ।

ਸਬਜ਼ੀ ਸਭਾ ਦੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮੀ 4 ਵਜੇ ਤੇ ਸ਼ਾਮੀ 4 ਵਜੇ ਮੁੱਖ ਖਬਰਾਂ ਤੋਂ ਬਾਅਦ 4:02 ਤੇ ਸੁਣੋਗੇ ਪੰਜਾਬੀ ਫਿਲਮ ਸੰਗੀਤ।

ਸ਼ਾਮੀ 4:30 ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ, ਤੇ ਸ਼ਾਮੀ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

6:05 ਤੇ ਕੁਝ ਦੇਸ਼ ਪਿਆਰ ਦੇ ਗੀਤ ਸੁਣਵਾਏ ਜਾਣਗੇ ਤੇ ਨਾਲ ਹੀ ਮੌਸਮ ਦਾ ਹਾਲ ਸੁਣਵਾਇਆ ਜਾਏਗਾ। ਸ਼ਾਮੀ 6:30 ਦਿਹਾਤੀ ਪ੍ਰੋਗਰਾਮ ਸੁਣੋਗੇ। ਅੱਜ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਨਿੰਮ ਆਧਾਰਿਤ ਕੋਲ ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ RS ਚੰਦੀ। ਰਾਤ 7:00 ਕਿਸਾਨ ਵਾਣੀ ਇੱਕ ਪ੍ਰਯੋਜਿਤ ਪ੍ਰੋਗਰਾਮ ਸੁਣੋਗੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਕਿਸਾਨ ਸੰਦੇਸ਼, ਕਿਸਾਨ ਸਮਾਚਾਰ, ਮੰਡੀਆਂ ਦੇ ਭਾਅ ਤੇ ਸਫਲ ਕਿਸਾਨ ਯਾਦਵਿੰਦਰ ਸਿੰਘ ਤੇ ਹਲਦੀ ਦੀ ਕਾਸ਼ਤ ਤੋਂ ਇਲਾਵਾ ਮੌਸਮ ਦਾ ਹਾਲ ਸੁਣਾਇਆ ਜਾਏਗਾ। ਰਾਤ 7:40 ਤੇ ਇੱਕ ਅੰਗਰੇਜ਼ੀ ਟਾਕ ਸੁਣੋਗੇ, ਸੁਸਾਈਡ ਅਮੰਗਸ ਸਟੂਡੈਂਟਸ causes and preventions। ਰਾਤ 8:00 ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:30 ਸੁਣੋਗੇ ਪ੍ਰੋਗਰਾਮ ਖੇਡ ਸੰਸਾਰ। ਅੱਜ ਇਸ ਪ੍ਰੋਗਰਾਮ 'ਚ ਪਦਮ ਭੂਸ਼ਣ ਬਹਾਦੁਰ ਸਿੰਘ ਤੇ ਇੱਕ ਫੀਚਰ ਪੇਸ਼ ਕੀਤਾ ਜਾਏਗਾ। ਰਾਤ 10:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਵਿੱਚ ਪੰਡਿਤ ਰਵੀ ਕੁਮਾਰ ਦਾ ਸੰਤੂਰ ਤੇ ਵਜਾਇਆ ਰਾਗ ਸੋਹਣੀ ਸੁਣਾਇਆ ਜਾਏਗਾ। ਤੇ ਰਾਤ 10:30 ਸੁਣੋਗੇ ਪ੍ਰੋਗਰਾਮ ਸਰਗਮ। ਸਮਾਚਾਰ ਤੇ ਮੁੱਖ ਸਮਾਚਾਰ ਆਪਣੇ ਮਿੱਥੇ ਸਮੇਂ ਤੇ ਨਿਰਧਾਰਿਤ ਸਮੇਂ ਤੇ ਵਾਰੋ ਵਾਰ ਪ੍ਰਸਾਰਿਤ ਕੀਤੇ ਜਾਣਗੇ। ਇਹ ਸਨ ਸਾਡੇ ਅੱਜ ਦੇ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:10 ਵੱਜ ਰਹੇ ਨੇ। ਲਓ ਸੁਣੋ ਪ੍ਰਦੇਸ਼ਿਕ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਭਗਵੰਤ ਮਾਨ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਦੀਆਂ ਮੁੱਖ ਮੰਗਾਂ ਨੂੰ ਸਵੀਕਾਰ ਕਰਨ ਦੇ ਲਿਖਤੀ ਭਰੋਸੇ ਤੋਂ ਬਾਅਦ ਚੰਡੀਗੜ੍ਹ ਮੋਹਾਲੀ ਸਰਹੱਦ 'ਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਕੱਲ੍ਹ ਸ਼ਾਮ ਨੂੰ ਆਪਣਾ ਧਰਨਾ ਖਤਮ ਕਰ ਦਿੱਤਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨ ਪ੍ਰਤੀਨਿਧੀਆਂ ਨੂੰ ਰਸਮੀ ਲਿਖਤੀ ਭਰੋਸਾ ਸੌਂਪਿਆ। ਲਿਖਤੀ ਸਮਝੌਤੇ ਮੁਤਾਬਿਕ ਪੰਜਾਬ ਸਰਕਾਰ ਮੁੱਖ ਮੁੱਦਿਆਂ 'ਤੇ ਮਤੇ ਪਾਸ ਕਰਨ ਅਤੇ ਉਹਨਾਂ ਨੂੰ ਕੇਂਦਰ ਨੂੰ ਭੇਜਣ ਲਈ 1 ਮਹੀਨੇ ਦੇ ਅੰਦਰ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਏਗੀ। ਇਨ੍ਹਾਂ ਵਿੱਚ ਦਹਾਕਿਆਂ ਪੁਰਾਣੇ ਗੈਰ ਸੰਵਿਧਾਨਕ ਪਾਣੀ ਵੰਡ ਸਮਝੌਤਿਆਂ 'ਤੇ ਮੁੜ ਵਿਚਾਰ ਕਰਨ, ਰਾਜ ਦੇ ਰਿਪੇਰੀਅਨ ਅਧਿਕਾਰਾਂ ਨੂੰ ਬਹਾਲ ਕਰਨ ਲਈ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਨੂੰ ਰੱਦ ਕਰਨਾ, ਡੈਮ ਸੁਰੱਖਿਆ ਕਾਨੂੰਨ ਨੂੰ ਰੱਦ ਕਰਨਾ ਅਤੇ ਬੀਜ ਬਿੱਲ 2025 ਨੂੰ ਵਾਪਸ ਲੈਣਾ ਸ਼ਾਮਿਲ ਏ। ਕਿਸਾਨਾਂ 'ਤੇ ਮਾਲੀ ਬੋਝ ਨੂੰ ਘਟਾਉਣ, ਖਾਸ ਕਰਕੇ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਸਹਿਕਾਰੀ ਸਭਾਵਾਂ ਤੋਂ ਲੈ ਕੇ ਕਰਜ਼ਿਆਂ ਲਈ। ਖੇਤੀਬਾੜੀ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਬਕਾਇਆ ਕਰਜ਼ਿਆਂ ਲਈ ਇੱਕ ਵਨ ਟਾਈਮ ਸੈਟਲਮੈਂਟ ਨੀਤੀ ਤਿਆਰ ਕੀਤੀ ਜਾਏਗੀ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਸਾਰੀਆਂ ਸਰਕਾਰੀ ਇਮਾਰਤਾਂ, ਪੁਲਾਂ ਅਤੇ ਪੁਲਾਂ ਦੇ ਹੋਰ ਢਾਂਚਿਆਂ ਦਾ ਸੁਰੱਖਿਆ ਨਿਰੀਖਣ, ਢਾਂਚਾਗਤ ਆਡਿਟ ਕਰਨ ਦੇ ਹੁਕਮ ਜਾਰੀ ਕੀਤੇ ਨੇ। ਨਿਰੀਖਣ ਦੌਰਾਨ ਪਾਏ ਗਏ ਨੁਕਸ, ਖਾਮੀ ਜਾਂ ਕਮਜ਼ੋਰੀਆਂ ਨੂੰ ਜ਼ਰੂਰੀ ਰੋਕਥਾਮ

ਹਾਂ ਜੀ ਵੀਰੋ, ਜੈ ਹਿੰਦ। ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਗੀਤ ਲੈ ਕੇ ਤੁਹਾਡੇ ਮਨੋਰੰਜਨ ਵਾਸਤੇ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
1: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
0: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
1: ਉਹ ਕਿਵੇਂ ਡਾਕਟਰ ਸਾਹਿਬ?
0: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
4: डाउनलोड वेव्स OTT ऐप नाउ एंड वॉच फॉर फ्री।
5: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
6: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
5: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਵਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV/AIDS ਕਿਵੇਂ ਨਹੀਂ ਫੈਲਦਾ। HIV/AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
7: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ, ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ, ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਲਾਂ ਬਾਅਦ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਤੇ ਉਸ ਤੋਂ ਬਾਅਦ 1:50 ਤੇ ਉਰਦੂ ਵਿੱਚ ਸਮਾਚਾਰ ਪ੍ਰਸਾਰਿਤ ਕੀਤੇ ਜਾਣਗੇ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਡੋਦਰਾ ਵਿੱਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਸ੍ਰੀਲੰਕਾ ਦੇ 3 ਦਿਨਾਂ ਸਰਕਾਰੀ ਦੌਰੇ 'ਤੇ ਹੋਣਗੇ। ਬੰਬੇ ਹਾਈਕੋਰਟ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਮਾਮਲੇ ਵਿੱਚ ਜਾਰੀ ਕੀਤਾ ਗਿਆ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਹੈ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਾਖਰਤਾ ਗਿਆਨ, ਮੌਕਿਆਂ ਅਤੇ ਬਿਹਤਰ ਭਵਿੱਖ ਦਾ ਰਾਹ ਖੋਲ੍ਹਦੀ ਹੈ। ਅਤੇ ਭਾਰਤੀ ਜੂਨੀਅਰ ਹਾਕੀ ਟੀਮ ਨੇ ਏਸ਼ੀਆ ਕੱਪ ਦੇ ਪੂਲ ਮੈਚ ਵਿੱਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਡੋਦਰਾ ਵਿੱਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਵੈਸਟਰਨ ਸਮਰਪਿਤ ਫਰੇਟ ਕੋਰੀਡੋਰ ਦੇ 3 ਮੁੱਖ ਭਾਗ ਰਾਸ਼ਟਰ ਨੂੰ ਸਮਰਪਿਤ ਕੀਤੇ, ਜੋ ਕਿ ਫਰੇਟ ਕੋਰੀਡੋਰ ਨੈਟਵਰਕ ਦੇ ਪੂਰੀ ਤਰ੍ਹਾਂ ਸੰਪੂਰਨਤਾ ਅਤੇ ਸੰਚਾਲਨ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨੇ ਨਿਊ ਸਾਨੰਦ, ਨਿਊ ਮਕਰਪੁਰਾ, ਨਿਊ ਅੰਬਰਗਾਂਵ ਅਤੇ ਨਿਊ JNPT ਤੋਂ ਫਰੇਟ ਰੇਲ ਸੇਵਾਵਾਂ ਨੂੰ ਵੀ ਹਰੀ ਝੰਡੀ ਦਿਖਾਈ। ਉਨ੍ਹਾਂ ਟਾਂਡਾ ਰੋਡ ਅਤੇ ਵਡੋਦਰਾ ਵਿਚਕਾਰ ਇੱਕ ਨਵੀਂ ਯਾਤਰੀ ਰੇਲ ਸੇਵਾ, ਜੋ ਅਲੀ ਰਾਜਪੁਰ ਦੇ ਦੂਰ ਦੁਰਾਡੇ ਆਦਿਵਾਸੀ ਖੇਤਰਾਂ ਨੂੰ ਰਾਸ਼ਟਰੀ ਰੇਲ ਗ੍ਰਿਡ ਨਾਲ ਜੋੜਦੀ ਹੈ, ਵੀ ਸ਼ੁਰੂ ਕੀਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੇ ਆਵਾਜਾਈ ਅਤੇ ਲੌਜਿਸਟਿਕਸ ਸੈਕਟਰ ਦੇ ਤੇਜ਼ੀ ਨਾਲ ਬਦਲਾਅ ਤੇ ਚਾਨਣਾ ਪਾਇਆ।
2: ਆਜ 2,800 ਕਿਲੋਮੀਟਰ ਸੇ ਅਧਿਕ ਕਾ ਡੈਡੀਕੇਟਿਡ ਫਰੇਟ ਕੋਰੀਡੋਰ ਪ੍ਰੋਜੈਕਟ ਪੂਰਾ ਹੋ ਗਿਆ। ਇਹ 21ਵੀਂ ਸਦੀ ਕੇ ਭਾਰਤ ਕੇ ਲਈ ਬਹੁਤ ਇਤਿਹਾਸਿਕ ਕਾਰਜ ਸੰਪੰਨ ਹੁਆ ਹੈ। ਇਹ ਡੈਡੀਕੇਟਿਡ ਫਰੇਟ ਕੋਰੀਡੋਰ ਇਸ ਬਾਤ ਕਾ ਸਾਕਸ਼ੀ ਹੈ ਕਿ ਬੀਤੇ 12 ਸਾਲ ਮੈਂ ਦੇਸ਼ ਕੀ ਕਾਮ ਕਰਨੇ ਕੀ ਸੰਸਕ੍ਰਿਤੀ ਕੈਸੇ ਬਦਲੀ ਹੈ।
1: ਸ੍ਰੀ ਮੋਦੀ ਨੇ ਦੱਸਿਆ ਕਿ ਹਾਲਾਂਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ 2006 ਵਿੱਚ ਕੀਤੀ ਗਈ

ਸੀ ਪਰ ਇਹ ਸਾਲਾਂ ਤੱਕ ਲਟਕਦਾ ਰਿਹਾ। ਇਸ ਦੇ ਉਲਟ ਪਿਛਲੇ ਦਹਾਕੇ ਦੌਰਾਨ ਤੇਜ਼ੀ ਨਾਲ ਕੀਤੇ ਗਏ ਅਮਲ ਨੇ ਰਾਸ਼ਟਰੀ ਲੌਜਿਸਟਿਕਸ ਇਕੋਸਿਸਟਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜੋ ਦੇਸ਼ ਦੇ ਆਵਾਜਾਈ ਖੇਤਰ ਲਈ ਇੱਕ ਜੀਵਨ ਰੇਖਾ ਵਜੋਂ ਕੰਮ ਕਰਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਸ੍ਰੀਲੰਕਾ ਦੇ 3 ਦਿਨਾਂ ਦੇ ਸਰਕਾਰੀ ਦੌਰੇ ਤੇ ਹੋਣਗੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਚੱਲੀ ਆ ਰਹੀ ਭਾਈਵਾਲੀ ਅਤੇ ਡੂੰਘੇ ਇਤਿਹਾਸਕ ਅਤੇ ਦਹਾਕਿਆਂ ਪੁਰਾਣੇ ਸਬੰਧਾਂ ਦੇ ਨਾਲ ਸ੍ਰੀਲੰਕਾ ਗੁਆਂਢੀ ਪਹਿਲਾਂ ਅਤੇ ਮਹਾਂਸਾਗਰ ਪਹਿਲ ਤਹਿਤ ਭਾਰਤ ਦੇ ਸਭ ਤੋਂ ਮਹੱਤਵਪੂਰਨ ਭਾਈਵਾਲਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀਲੰਕਾ ਦੀ ਲੀਡਰਸ਼ਿਪ ਨਾਲ ਅਰਥਪੂਰਨ ਵਿਚਾਰ ਵਟਾਂਦਰੇ ਦੀ ਉਮੀਦ ਕਰਦੇ ਨੇ। ਦੌਰੇ ਦੌਰਾਨ ਰੱਖਿਆ ਮੰਤਰੀ ਸ੍ਰੀਲੰਕਾ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸੱਤੇ ਨਿਕੇਤਨ ਇਮਾਰਤ ਢਹਿਣ ਦੀ ਘਟਨਾ ਵਿਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਏਮਸ ਵਿਖੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਪ੍ਰਭਾਵਿਤ ਵਿਦਿਆਰਥੀਆਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਸ੍ਰੀਮਤੀ ਗੁਪਤਾ ਨੇ ਕਿਹਾ ਕਿ ਇਸ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 12 ਪੀੜਤਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਮਜ਼ਦੂਰ ਦੀ ਲੱਤ ਵਿਚ ਗੰਭੀਰ ਸੱਟ ਲੱਗੀ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜ਼ਖਮੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਮਿਲੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਬਿਹਤਰੀਨ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾਏਗੀ। ਬੰਬੇ ਹਾਈ ਕੋਰਟ ਨੇ ਅੱਜ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਟਿੱਪਣੀਆਂ ਨੂੰ ਲੈ ਕੇ ਜਾਰੀ ਕੀਤੇ ਗਏ ਸੰਮਨ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐਨ ਆਰ ਬੋਰਕਰ ਦੀ ਸਿੰਗਲ ਬੈਂਚ ਨੇ ਰਾਹੁਲ ਗਾਂਧੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਸਬੰਧੀ ਮੈਜਿਸਟਰੇਟ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਹਾਲਾਂਕਿ ਹਾਈਕੋਰਟ ਨੇ ਮੈਜਿਸਟਰੇਟ ਸਾਹਮਣੇ ਸੁਣਵਾਈ ਨੂੰ 6 ਹਫ਼ਤਿਆਂ ਲਈ ਮੁਲਤਵੀ ਕਰਨ ਦੇ ਆਪਣੇ 2021 ਦੇ ਨਿਰਦੇਸ਼ ਨੂੰ ਜਾਰੀ ਰੱਖਿਆ ਜਿਸ ਨਾਲ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਸਮਾਂ ਮਿਲ ਗਿਆ ਹੈ। ਇਹ ਮਾਮਲਾ ਰਾਫੇਲ ਸੌਦੇ ਬਾਰੇ ਰਾਹੁਲ ਗਾਂਧੀ ਦੀ 2018 ਦੀ ਟਿੱਪਣੀ ਖਿਲਾਫ਼ ਮਾਣਹਾਨੀ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ। ਬੀਜੇਪੀ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਰਾਨੀ ਹੇਠ ਨਸ਼ਿਆਂ ਦਾ ਗਠਜੋੜ ਵੱਧ ਫੁੱਲ ਰਿਹਾ ਹੈ ਪਰ ਫਿਰ ਵੀ ਇਸ ਨੂੰ ਰੋਕਣ ਲਈ ਡਰੱਗ ਮਾਫੀਆ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਸ੍ਰੀ ਭਾਟੀਆ ਨੇ ਸੰਗਰੂਰ ਜ਼ਿਲ੍ਹੇ ਵਿਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਇਕ ਨਿਵਾਸੀ ਨੇ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੂੰ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਧਮਕੀ ਦਿੱਤੀ ਅਤੇ ਮੰਤਰੀ ਤੋਂ ਮੁਆਫ਼ੀ ਮੰਗਣ ਲਈ ਕਿਹਾ ਅਤੇ ਬਾਅਦ ਵਿਚ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ। ਇਹ ਦਿਨ ਹਰ ਸਾਲ 8 ਸਤੰਬਰ ਨੂੰ ਸਭਨਾਂ ਨੂੰ ਵਿਅਕਤੀਆਂ, ਭਾਈਚਾਰਿਆਂ ਅਤੇ ਸਮਾਜਾਂ ਲਈ ਸਾਖਰਤਾ ਦੀ ਮਹੱਤਤਾ ਦੀ ਯਾਦ ਦਿਵਾਉਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਨੇ 1966 ਵਿੱਚ ਆਪਣੀ ਜਨਰਲ ਕਾਨਫਰੰਸ ਦੇ 14ਵੇਂ ਸੈਸ਼ਨ ਦੌਰਾਨ 8 ਸਤੰਬਰ ਨੂੰ ਸਾਖਰਤਾ ਦਿਵਸ ਵਜੋਂ ਐਲਾਨਿਆ ਸੀ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਾਖਰਤਾ ਗਿਆਨ, ਮੌਕਿਆਂ ਅਤੇ ਬਿਹਤਰ ਭਵਿੱਖ ਦਾ ਰਾਹ ਖੋਲ੍ਹਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਸਿੱਖਣ ਤੋਂ ਵਾਂਝਿਆ ਨਾ ਰਹੇ। ਸ੍ਰੀ ਜੋਸ਼ੀ ਨੇ ਕਿਹਾ ਕਿ ਪੜ੍ਹੇ ਲਿਖੇ ਅਤੇ ਸਮਰੱਥ ਨਾਗਰਿਕ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਸਿੱਧ ਗਾਇਕ, ਅਸਾਮ ਵਿਧਾਨ ਸਭਾ ਦੇ ਸਾਬਕ ਮੈਂਬਰ ਅਤੇ ਭਾਰਤ ਰਤਨ ਭੁਪਨ ਹਜ਼ਾਰਿਕਾ ਨੂੰ ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਂਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਹਜ਼ਾਰਿਕਾ ਦੀ ਆਵਾਜ਼ ਨੇ ਅਸਾਮ ਦੀ ਆਤਮਾ ਅਤੇ ਉੱਤਰ ਪੂਰਬ ਦੀ ਭਾਵਨਾ ਨੂੰ ਪੂਰੇ ਦੇਸ਼ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਮਹਾਨ ਗਾਇਕ ਦੇ ਗੀਤਾਂ ਨੇ ਲੋਕਾਂ ਨੂੰ ਨੇੜੇ ਲਿਆਉਣ ਦਾ ਕੰਮ ਕੀਤਾ। ਆਪਣੇ ਸੰਗੀਤ ਰਾਹੀਂ ਡਾਕਟਰ ਹਜ਼ਾਰਿਕਾ ਨੇ ਅਣਗਿਣਤ ਲੋਕਾਂ ਦੇ ਵਿਚਾਰਾਂ ਅਤੇ ਇੱਛਾਵਾਂ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਾਰਤ ਰਤਨ ਡਾਕਟਰ ਭੁਪਨ ਹਜ਼ਾਰਿਕਾ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ ਭੇਂਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਭੁਪਨ ਹਜ਼ਾਰਿਕਾ ਦੇ ਸੰਗੀਤ ਨੇ ਅਸਾਮੀ ਸੱਭਿਆਚਾਰ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ ਹੈ। ਬਿਹਾਰ ਵਿਚ ਗੰਗਾ, ਗੰਡਕ, ਕੋਸੀ ਅਤੇ ਸੋਨ ਸਮੇਤ ਵੱਖ ਵੱਖ ਨਦੀਆਂ ਵਿਚ ਪਾਣੀ ਦਾ ਪੱਧਰ ਘਟਣ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਹਾਲਾਂਕਿ ਪਾਣੀ ਦੇ ਪੱਧਰ ਵਿਚ ਵਾਧਾ ਹੋਣ ਕਾਰਨ ਕੁਝ ਹੇਠਲੇ ਇਲਾਕਿਆਂ ਵਿਚ ਹੜ੍ਹਾਂ ਦੀ ਸਥਿਤੀ ਹਾਲਾਂ ਵੀ ਗੰਭੀਰ ਬਣੀ ਹੋਈ ਹੈ। ਅੱਜ ਸਵੇਰੇ ਧਨਬਾਦ ਦੇ ਸਿਜਵਾ ਇਲਾਕੇ ਵਿਚ ਜ਼ਮੀਨ ਧਸਣ ਕਾਰਨ ਕਈ ਮਕਾਨ ਜ਼ਮੀਨ ਦੋਜ਼ ਹੋ ਗਏ ਅਤੇ ਜ਼ਮੀਨ ਵਿਚ ਵੱਡੀਆਂ ਤਰੇੜਾਂ ਪੈ ਗਈਆਂ। ਇਸ ਹਾਦਸੇ ਵਿਚ 2 ਬੱਚੇ ਅਤੇ ਕਈ ਔਰਤਾਂ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਕਿਸ਼ੋਰ ਕੁਮਾਰ ਤੇ ਆਸ਼ਾ ਭੋਸਲੇ ਦੀ ਆਵਾਜ਼ਾਂ ਵਿੱਚ ਸੁਣਦੇ ਸੁਣਦੇ ਸੀ ਫਿਲਮ ਗ੍ਰਿਫਤਾਰ ਚ ਲਿਆ ਗਿਆ ਗੀਤ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਜੀਵਾ ਚ ਲਿਆ ਗਿਆ, ਆਵਾਜ਼ਾਂ ਅਮਿਤ ਕੁਮਾਰ ਤੇ ਆਸ਼ਾ ਭੋਸਲੇ ਦੀਆਂ।

ਤੁਸੀਂ ਸੁਣ ਰਹੇ ਪ੍ਰੋਗਰਾਮ ਰੰਗਲੀ ਧਰਤੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਜ ਇਸ ਪ੍ਰੋਗਰਾਮ ਚ ਤੁਸੀਂ ਸੌਦਾਗਰ ਲਾਲ ਕੋਮਲ ਤੇ ਸਾਥੀਆਂ ਕੋਲੋਂ ਮਾਤਾ ਦੀਆਂ ਭੇਟਾਂ ਸੁਣ ਰਹੇ ਹੋ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਚ ਸੌਦਾਗਰ ਮਲ ਕੋਮਲ ਤੇ ਸਾਥੀਆਂ ਕੋਲੋਂ ਤੁਸੀਂ ਕੁਝ ਮਾਤਾ ਦੀਆਂ ਭੇਟਾਂ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ ਦਿਨ ਵੱਜ ਰਹੇ ਨੇ, ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮੀ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਨਮਸਕਾਰ।
1: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਸ੍ਰੀਲੰਕਾ ਦੇ 3 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਬੰਬੇ ਹਾਈ ਕੋਰਟ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਮਾਮਲੇ ਵਿਚ ਜਾਰੀ ਕੀਤਾ ਗਿਆ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਹੈ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ। ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਸਾਖਰਤਾ ਗਿਆਨ ਮੌਕਿਆਂ ਅਤੇ ਬਿਹਤਰ ਭਵਿੱਖ ਦਾ ਰਾਹ ਖੋਲਦੀ ਹੈ। ਬੀਜੇਪੀ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਭਗਵੰਤ ਮਾਨ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਦੀਆਂ ਮੁੱਖ ਮੰਗਾਂ ਨੂੰ ਸਵੀਕਾਰ ਕਰਨ ਦੇ ਲਿਖਤੀ ਭਰੋਸੇ ਤੋਂ ਬਾਅਦ ਚੰਡੀਗੜ੍ਹ ਮੋਹਾਲੀ ਸਰਹੱਦ ਤੇ ਮੁਜ਼ਾਹਰ ਕਰ ਰਹੇ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਏ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਗੌਰਮੈਂਟ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਲੰਧਰ ਪੱਛਮੀ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ETO ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਵਿਚ ਲੋਕ ਨਿਰਮਾਣ ਵਿਭਾਗ ਅਧਿਕਾਰ ਖੇਤਰ ਵਿਚ ਆਉਣ ਵਾਲੀਆਂ ਸਾਰੀਆਂ ਸਰਕਾਰੀ ਇਮਾਰਤਾਂ, ਪੁਲਾਂ ਅਤੇ ਪੁਲਾਂ ਦੇ ਹੋਰ ਢਾਂਚਿਆਂ ਦੇ ਸੁਰੱਖਿਆ ਨਿਰੀਖਣ ਕਰਨ ਦੇ ਹੁਕਮ ਜਾਰੀ ਕੀਤੇ ਨੇ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 230ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਰਾਜ ਭਰ ਵਿਚ ਗੈਂਗਸਟਰਾਂ ਦੇ ਸਾਥੀਆਂ ਪਛਾਣੇ ਗਏ ਅਤੇ ਮੈਪ ਕੀਤੇ 558 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਭਾਰਤ ਨੇ ਅੱਜ ਅਹਿਮਦਾਬਾਦ ਵਿਚ ਵਿਸ਼ਵ ਪੈਰਾ ਤੀਰ ਅੰਦਾਜ਼ੀ ਸੀਰੀਜ਼ ਦੇ ਤੀਜੇ ਪੜਾਅ ਵਿਚ ਸੋਨੇ ਦੇ 2 ਤਮਗੇ ਜਿੱਤੇ ਨੇ ਤੇ ਭਾਰਤੀ ਜੂਨੀਅਰ ਹਾਕੀ ਟੀਮ ਨੇ ਏਸ਼ੀਆ ਕੱਪ ਦੇ ਪੂਲ ਮੈਚ ਵਿਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾ ਦਿੱਤਾ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਤੁਹਾਡਾ ਆਪਣਾ ਪ੍ਰੋਗਰਾਮ ਜਿਸ ਦਾ ਨਾਂ ਹੈ ਚਿੱਠੀਆਂ ਮਿੱਠੀਆਂ।

ਵਿਖਰੇ ਨੇ ਸੋਮਦਤ, ਕੈਰਮ, ਜੋਤੀ ਰਾਣੀ ਅਤੇ ਗੁਰਮੰਤ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮਨੀਸ਼ ਬਜਾਜ ਅਤੇ ਸਾਰਾ ਪਰਿਵਾਰ। ਲਓ ਜੀ, ਸੁਣਾ ਰਹੇ ਇਹਨਾਂ ਸਾਰਿਆਂ ਨੂੰ ਨਿਮਰਤ ਖਹਿਰਾ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

DTS ਦੀ ਪੰਜਾਬੀ ਪ੍ਰਸਾਰਣ ਸੇਵਾ ਤੇ ਚੱਲ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲਿਖ ਰਹੇ ਨੇ ਹਾਜੀਪੁਰ ਤੋਂ ਵਿਜੇ ਕੁਮਾਰ ਕੌਂਡਲ ਤੇ ਬਹੁਤ ਸਾਰੇ ਸਾਥੀ ਮੁਹੰਮਦਪੁਰ ਸੋਥਰ ਠਾਣੀਆਂ ਠਾਣੀ ਰਤੀਆ ਤੋਂ ਲਿਖ ਰਹੇ ਨੇ ਜੀਵਨ ਸਿੰਘ ਬੋਕ ਸ਼ੰਟੀ ਸਿਮਰਨ ਕੌਸ਼ਲਿਆ ਗੁਰਛਿੰਦਰ ਬੱਬੂ ਕੁਲਦੀਪ ਕਿਰਤ ਭੂਸ਼ਣ ਜਸ਼ਨ ਤੇ ਸਾਰਾ ਪਰਿਵਾਰ ਮਸੀਤਾ ਡੱਬਵਾਲੀ ਤੋਂ ਦਰਸ਼ਨ ਲੌਟ ਸਰਗੁਣ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਤੇ ਹਨੀ ਲੌਟ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਤੇ ਸਾਰਾ ਪਰਿਵਾਰ ਪਿੰਡ ਘੁੜਿਆਣਾ ਤੋਂ ਲਿਖ ਰਹੇ ਨੇ ਨਿਛੱਤਰ ਸਿੱਧੂ ਪ੍ਰਕਾਸ਼ ਸਿੱਧੂ ਗੁਰਸਾਹਿਬ ਤੇ ਲਿਖ ਰਹੇ ਨੇ ਸੇਵਕ ਸਿੱਧੂ ਤੇ ਸਾਰਾ ਪਰਿਵਾਰ ਲਿਖ ਰਹੇ ਨੇ ਕੁਲਦੀਪ ਤੇ ਨਾਲ ਇਹਨਾਂ ਦੇ ਬਾਜ ਸਿੰਘ ਇਹ ਲਿਖ ਰਹੇ ਨੇ ਸਾਨੂੰ ਫਾਜ਼ਿਲਕਾ ਤੋਂ ਤੇ ਸੁਣਨਾ ਚਾਹੁੰਦੇ ਨੇ ਜਸ ਦਮੀ ਦੀ ਆਵਾਜ਼ ਵਿੱਚ ਗੀਤ ਹੈ ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

0: ਆਪਾਂ ਕੋਸ਼ਿਸ਼ ਪੂਰੀ ਕਰ ਰਹੇ ਕਿ ਇੱਥੇ ਦਾ ਰਾਸ਼ਨ ਪਾਣੀ ਸਹੀ ਹੈ।
1: 200 ਕਿਲੋ ਕਰਨਾ ਹੈ ਕਹਿੰਦਾ 160 ਹੈ।

ਕਿ ਇਹ ਸ਼ੂਟ ਬਹੁਤ ਵਧੀਆ ਚੱਲ ਰਿਹਾ ਅਤੇ ਬਾਕੀ ਹੈ ਨਾ ਬਹੁਤ ਵਧੀਆ ਡਾਇਰੈਕਟਰ ਨੇ ਸਾਡੇ ਭਰਾ ਨੇ।

ਜੀ ਬਿਲਕੁਲ, ਛੋਟੇ ਹੁੰਦਿਆਂ ਦੀ ਨਾ ਗੱਲ ਯਾਦ ਆ ਗਈ ਕਿ ਜਦ ਵੀ ਦੂਰਦਰਸ਼ਨ 'ਚ ਕੋਈ ਖਰਾਬੀ ਹੋ ਜਾਂਦੀ ਸੀ, ਟੀਵੀ 'ਚ ਨਹੀਂ ਆਉਂਦਾ ਸੀ, ਕਨੈਕਸ਼ਨ ਨਹੀਂ ਲੱਗਦਾ ਸੀ, ਅਤੇ ਆਪਾਂ ਇੱਕਦਮ ਜਾ ਕੇ ਨਾ ਐਂਟੀਨਾ ਠੀਕ ਕਰ ਲੈ ਜਾਂਦੇ ਸੀ। ਤੁਸੀਂ ਵੀ ਇੱਦਾਂ ਹੀ ਕਰਦੇ ਸੀ, ਲਿਖ ਕੇ ਭੇਜ ਸਕਦੇ ਹੋ ਅਗਲੀ ਚਿੱਠੀ ਦੇ ਨਾਲ। ਅਤੇ ਲਓ ਜੀ, ਚਿੱਠੀ ਲਿਖ ਰਹੇ ਨੇ ਸਾਨੂੰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ, ਲਵਪ੍ਰੀਤ, ਕਾਲੀ, ਵਿੱਕੀ ਅਤੇ ਵੀਰੂ। ਛੱਤੀਸਗੜ੍ਹ ਤੋਂ ਲਿਖ ਰਹੇ ਨੇ ਦਤਰੇਂਗੀ ਤੋਂ ਭਾਗਵਤ ਵਰਮਾ, ਲੇਵਈ ਤੋਂ ਗੁਲਾਬ ਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਰ ਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਅਤੇ ਸਾਥੀ। ਲੁਧਿਆਣਾ ਤੋਂ ਲਿਖ ਰਹੇ ਨੇ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬਿੱਕੇ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ, ਲਾਲਸਾ, ਰਮਾ, ਕੁੰਡਲ, ਨਿਧੀ, ਹਰੀਸ਼, ਕੁਨਾਲ, ਸਤੀਸ਼, ਰਕੇਸ਼, ਵਿਨੋਦ, ਪਾਲੀ, ਡੀ ਸੀ, ਅਰੁਣਪੁਰੀ, ਨੇਹਾ, ਏਕਤਾ, ਸ਼ੰਮੀ, ਬੋਧੀ, ਸੁਨੀਲ, ਵਿਕੇਪੁਰੀ ਅਤੇ ਆਰ ਐੱਸ ਪੁਰੀ। ਸੁਣਨਾ ਚਾਹੁੰਦੇ ਨੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ। ਪਿੰਡ ਕੁੜਿਆਣਾ ਤੋਂ ਲਿਖ ਰਹੇ ਨੇ ਸਾਨੂੰ ਬਾਬਾ ਤ੍ਰਿਲੋਕ ਸਿੰਘ, ਦੋਤਾ ਸ਼ਿਵਜੋਤ ਸਿੰਘ, ਗੁਰਸਿਮਰਨ, ਰਾਜਦੀਪ ਅਤੇ ਪ੍ਰੀਤ, ਅਤੇ ਦੋਸਤ ਨੇ ਬਲਤੇਜ, ਦੀਪਾ ਅਤੇ ਭੋਲਾ ਸਵਾਗ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਰਾਜਨਾਥ ਅਤਾਪੁਰ, ਰਾਮਨਾਥ, ਸੁਖਮਨਜੀਤ, ਸਹਿਜਪ੍ਰੀਤ ਕੌਰ ਅਤੇ ਸਾਰੇ ਸਾਥੀ। ਜਮਸ਼ੇਦਪੁਰ ਤੋਂ ਲਿਖ ਰਹੇ ਨੇ ਹਰਜਿੰਦਰ ਸਿੰਘ ਭਾਟੀਆ, ਏਂਜਲ, ਨਵਨੀਤ ਅਤੇ ਪੱਪੀ ਭਾਟੀਆ, ਅਤੇ ਇਸ ਨਾਲ ਜਾ ਰਹੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਮਿਡੀਵੇਂ 347.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੋਂ ਜਲੰਧਰ ਬੋਲ ਰਹੇ ਹਾਂ। ਡੀਆਰਐਮ 864 ਕਿਲੋਹਰਟਜ਼, ਐਫਐਮ 100.8 ਮੈਗਾਹਰਟਜ਼, ਐਫਐਮ 100.9 ਮੈਗਾਹਰਟਜ਼ ਤੇ ਐਫਐਮ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਸ਼ਾਮ ਦੇ 4 ਵੱਜ ਚੁੱਕੇ ਨੇ। ਸਭਾ ਦੇ ਸ਼ੁਰੂ ਵਿੱਚ ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਸ੍ਰੀਲੰਕਾ ਦੇ 3 ਦਿਨਾਂ ਸਰਕਾਰੀ ਦੌਰੇ ਤੇ ਰਹਿਣਗੇ। ਬੰਬੇ ਹਾਈ ਕੋਰਟ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2019 ਦੇ ਮਾਨਹਾਨੀ ਮਾਮਲੇ ਵਿੱਚ ਜਾਰੀ ਕੀਤਾ ਗਿਆ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਹੈ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ। ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਸਾਖਰਤਾ ਗਿਆਨ ਮੌਕਿਆਂ ਤੇ ਬਿਹਤਰ ਭਵਿੱਖ ਦਾ ਰਾਹ ਖੋਲਦੀ ਹੈ। ਬੀਜੇਪੀ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ। ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਦੀ ਮੁੱਖ ਮੰਗਾਂ ਨੂੰ ਸਵੀਕਾਰ ਕਰਨ ਤੇ ਲਿਖਤੀ ਭਰੋਸੇ ਤੋਂ ਬਾਅਦ ਚੰਡੀਗੜ੍ਹ ਮੋਹਾਲੀ ਸਰਹੱਦ ਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਆਪਣਾ ਧਰਨਾ ਵਾਪਸ ਖਤਮ ਕਰ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਗੌਰਮੈਂਟ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਲੰਧਰ ਪੱਛਮੀ ਬਲਾਕ ਪੱਧਰੀ ਖੇਡ ਮੁਕਾਬਲੇ ਦਾ ਉਦਘਾਟਨ ਕੀਤਾ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ETO ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਸਾਰੀਆਂ ਸਰਕਾਰੀ ਇਮਾਰਤਾਂ, ਪੁਲਾਂ ਤੇ ਪੁਲਾਂ ਦੇ ਹੋਰ ਢਾਂਚਿਆਂ ਦੇ ਸੁਰੱਖਿਅਤ ਨਿਰੀਖਣ ਕਰਨ ਦੇ ਹੁਕਮ ਜਾਰੀ ਕੀਤੇ ਨੇ। ਗੈਂਗਸਟਰਾਂ ਦੇ ਵਾਰ ਮੁਹਿੰਮ ਦੇ 230ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀ ਪਛਾਣੇ ਗਏ ਤੇ ਮੈਪ ਕੀਤੇ 558 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਭਾਰਤ ਨੇ ਅੱਜ ਅਹਿਮਦਾਬਾਦ ਵਿੱਚ ਵਿਸ਼ਵ ਪੈਰਾ ਤੀਰਅੰਦਾਜ਼ੀ ਸੀਰੀਜ਼ ਦੇ 3ਜੇ ਪੜਾਅ ਵਿੱਚ ਸੋਨੇ ਦੇ 2 ਤਮਗੇ ਜਿੱਤੇ ਨੇ ਤੇ ਪੰਜਾਬ ਭਾਰਤੀ ਜੂਨੀਅਰ ਹਾਕੀ ਟੀਮ ਨੇ ਏਸ਼ੀਆ ਕੱਪ ਦੇ ਪੂਲ ਮੈਚ ਵਿੱਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾ ਦਿੱਤਾ ਹੈ। ਹੁਣ ਤੱਕ ਦੇ ਮੁੱਖ ਸਮਾਚਾਰ ਅਸੀਂ

ਕਾਸ਼ਵਨੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 4 ਵਜ ਕੇ 2 ਮਿੰਟ ਵਜ ਰਹੇ ਨੇ, ਸਮਾਂ ਹੋ ਰਿਹਾ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਕੁਝ ਪੰਜਾਬੀ ਫਿਲਮੀ ਗੀਤ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ ਦੇ ਤਹਿਤ। ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ ਲੈ ਕੇ ਤੁਹਾਡੀ ਦੋਸਤ ਵੀਨਸ ਹਾਜ਼ਰ ਹੈ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਹਰਭਜਨ ਮਾਨ ਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਵਿੱਚ ਤੁਸੀਂ ਸੁਣ ਰਹੇ ਸੀ ਜੀ ਆਇਆਂ ਨੂੰ ਫਿਲਮ ਚੁਲਿਆ ਗਿਆ ਇਹ ਗੀਤ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਜੱਟ ਐਂਡ ਜੂਲੀਅਟ ਚੁਲਿਆ ਗਿਆ, ਆਵਾਜ਼ ਸੁਖਵਿੰਦਰ ਸਿੰਘ ਦੀ।

ਤੁਸੀਂ ਸੁਣ ਰਹੇ ਹੋ ਕੁਝ ਪੰਜਾਬੀ ਫਿਲਮੀ ਗੀਤ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ ਦੇ ਤਹਿਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਕਰਮਜੀਤ ਅਨਮੋਲ ਦੀ ਆਵਾਜ਼ ਵਿੱਚ ਫਿਲਮ ਜੱਟ ਬੋਇਜ਼ ਪੁੱਤ ਜੱਟਾਂ ਦੇ ਝੋਲਿਆਂ ਗਿਆ।

ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ ਤਹਿਤ ਕੁਝ ਪੰਜਾਬੀ ਫਿਲਮੀ ਗੀਤ। ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਤੋਂ ਮੈਂ ਸਤਿਗੁਰੂ ਦੀ ਸ਼ਰਨ ਪੈ ਕੇ ਗੁਰੂ ਜੀ ਦੀ ਚਰਨੀ ਲੱਗਾ ਹਾਂ, ਉਦੋਂ ਤੋਂ ਮੈਨੂੰ ਪ੍ਰਭੂ ਜੀ ਦੇ ਨਾਮ ਦਾ ਆਸਰਾ ਮਿਲ ਗਿਆ। ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲ ਜਾਣ ਦੀ ਬਰਕਤ ਨਾਲ ਹੁਣ ਮੈਨੂੰ ਕੋਈ ਕਿਸੇ ਵੀ ਕਿਸਮ ਦਾ ਡਰ ਨਹੀਂ ਸਤਾਉਂਦਾ। ਗੁਰਦੇਵ ਸ਼ਬਦ ਦੇ ਦੂਜੇ ਪਦ ਵਿੱਚ ਬਚਨ ਉਚਾਰਨ ਕਰਦੇ ਹਨ, ਅੰਤਰਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ। ਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਉਸ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ 'ਤੇ ਐਸਾ ਯਕੀਨ ਬਣ ਗਿਆ ਹੈ, ਜਿਸ ਪਾਰ ਬ੍ਰਹਮ ਪਰਮੇਸ਼ਰ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪ੍ਰਭੂ ਦੀ ਪਰਮ ਹਸਤੀ ਮੌਤ ਤੋਂ ਰਹਿਤ ਹੈ। ਉਹ ਪਰਮਾਤਮਾ ਇਸ ਸਮੇਂ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਅਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਜਿਨ੍ਹਾਂ ਸੇਵਕਾਂ 'ਤੇ ਨਦਰੇ ਕਰਮ ਕਰਦਾ ਹੈ, ਉਹਨਾਂ ਨੂੰ ਆਪਣੀ ਪ੍ਰੀਤ ਦੀ ਦਾਤ, ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਪਿਆਰੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਗੁਰਵਾਕ ਹੈ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਮੇਰੇ ਗੁਰੂ ਦੀ ਵਡਿਆਈ ਬਹੁਤ ਮਹਾਨ ਹੈ, ਮੇਰਾ ਸਤਿਗੁਰੂ ਬੜੀ ਵੱਡੀ ਵਡਿਆਈ ਵਾਲਾ ਹੈ, ਉਸ ਦੀ ਸ਼ੋਭਾ ਵੀ ਬੜੀ ਅਚਰਜ ਹੈ, ਉਹ ਅਚਰਜ ਸ਼ੋਭਾ ਵਾਲਾ ਹੈ। ਉਸ ਦੀ ਸ਼ਰਨ ਪੈਣ ਨਾਲ ਮਨੁੱਖਾ ਜ਼ਿੰਦਗੀ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਂਦਾ ਹੈ। ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ। ਪੂਰੇ ਗੁਰੂ ਜੀ ਦੇ ਮਿਲਾਪ ਦੀ ਬਰਕਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਇਸ ਪਰਥਾਏ ਗੁਰਵਾਕ ਹੈ, ਵੱਡੀ ਵਡਿਆਈ ਆਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ।
1: ਆਪਣੇ ਸਤਿਗੁਰ ਕਹਿ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਕਰ ਆਨੰਦ ਹਮਾਰੈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਬੀਰ ਸਿੰਘ। ਪਰਮੇਸ਼ਵਰ ਪ੍ਰਭੂ ਤੋਂ ਬਲਿਹਾਰੇ ਜਾਣ ਦੀ ਬਾਤ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸੋਰਠ ਰਾਗ ਵਿੱਚ ਉਚਾਰਿਤ ਸ਼ਬਦ ਵਿੱਚ ਕਰਦੇ ਨੇ ਕਿ ਮੇਰੀ ਸੋਹਣੇ ਲਾਲ ਪ੍ਰਭੂ ਨਾਲ ਪ੍ਰੀਤ ਸਥਾਪਿਤ ਹੋ ਗਈ ਹੈ। ਇਸ ਪ੍ਰੀਤ ਦੀ ਡੋਰੀ ਪ੍ਰਭੂ ਦੇ ਹੱਥ ਵਿੱਚ ਇਸ ਕਦਰ ਹੈ ਕਿ ਇਹ ਪ੍ਰੀਤ ਧਾਗਾ ਨਾ ਤੋੜਿਆਂ ਟੁੱਟਦਾ ਹੈ ਅਤੇ ਨਾ ਹੀ ਹੱਥੋਂ ਛੁੱਟਦਾ ਹੈ। ਦਿਨ ਰਾਤ ਹਰ ਵਕਤ ਮੇਰੇ ਮਨ ਵਿੱਚ ਵਸਣ ਵਾਲੇ ਪ੍ਰਭੂ, ਤੂੰ ਮੇਰੇ 'ਤੇ ਆਪਣੀ ਮਿਹਰ ਕਰੀ। ਮੈਂ ਤਾਂ ਉਸ ਸਾਂਵਲ ਸੁੰਦਰ ਪ੍ਰਭੂ ਦੀ ਅਕਹਿ ਵਡਿਆਈ ਸੁਣ ਕੇ ਉਸ ਤੋਂ ਵਾਰਨੇ ਬਲਿਹਾਰਨੇ ਜਾਂਦੀ ਹਾਂ। ਹੇ ਪ੍ਰਭੂ, ਮੈਂ ਤੇਰੇ ਦਾਸਾਂ ਦਾ ਦਾਸ ਅਖਵਾਉਂਦਾ ਹੋਇਆ ਬੇਨਤੀ ਕਰਦਾ ਹਾਂ ਕਿ ਹੇ ਠਾਕੁਰ ਪ੍ਰਭੂ, ਮੇਰੇ 'ਤੇ ਇੰਜ ਹੀ ਕਿਰਪਾ ਕਰਦੇ ਰਹੋ, ਕਿਉਂਕਿ ਮੇਰੀ ਤਾਂ ਹੇ ਲਾਲਨ ਪ੍ਰਭੂ ਤੇਰੇ ਨਾਲ ਹੀ ਪ੍ਰੀਤ ਬਣ ਗਈ ਹੈ। ਮੂੰਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਇਸ ਸ਼ਬਦ ਦਾ ਗਾਇਨ ਕੀਤਾ ਆਸ਼ਾ ਭੋਂਸਲੇ ਅਤੇ ਲਤਾ ਮੰਗੇਸ਼ਕਰ ਹੋਰਾਂ ਨੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਦੇਸ਼ ਵਿਚ ਸਾਉਣੇ ਦੀਆਂ ਫਸਲਾਂ ਹੇਠ ਬੀਜਿਆ ਗਿਆ ਕੁੱਲ ਰਕਬਾ 1086 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ ਹੈ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਪੰਜਾਬ ਪੁਲਿਸ ਨੇ ਅੱਜ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ 10ਵੀਂ ਮੀਟਿੰਗ ਕੀਤੀ। ਪੰਜਾਬ ਭਰ ਵਿਚ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਇਆ ਗਿਆ ਤੇ ਭਾਰਤ ਨੇ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਚ ਅੱਜ ਆਖਰੀ ਦਿਨ ਮਰਦਾਂ ਦੇ ਟੀਮ ਮੁਕਾਬਲੇ ਵਿਚ 2 ਸੋਨੇ ਦੇ ਅਤੇ ਔਰਤਾਂ ਦੇ ਰਿਕਰਵ ਵਰਗ ਵਿਚ 1 ਚਾਂਦੀ ਦਾ ਤਮਗਾ ਜਿੱਤਿਆ ਏ। ਹੁਣ ਖਬਰਾਂ ਵਿਸਥਾਰ ਨਾਲ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਦੱਸਿਆ ਕਿ 4 ਸਤੰਬਰ ਤੱਕ ਦੇਸ਼ ਵਿਚ ਸਾਉਣੀ ਦੀਆਂ ਫਸਲਾਂ ਹੇਠ ਬੀਜਿਆ ਗਿਆ ਕੁੱਲ ਰਕਬਾ 1086 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਝੋਨੇ ਦੀ ਕਾਸ਼ਤ 421 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ, ਜਦੋਂ ਕਿ ਦਾਲਾਂ ਦੀ ਕਾਸ਼ਤ 117 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕੀਤੀ ਗਈ ਏ। ਮੰਤਰਾਲੇ ਮੁਤਾਬਕ ਕਣਕ ਅਤੇ ਮੋਟੇ ਅਨਾਜ ਦੀ ਕਾਸ਼ਤ 181 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕੀਤੀ ਗਈ ਏ। ਇਸ ਤੋਂ ਇਲਾਵਾ ਤੇਲੀ ਬੀਜਾਂ ਦੀ ਕਾਸ਼ਤ 191 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਪਹੁੰਚ ਗਈ ਏ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਕਪਾਹ ਦੀ ਕਾਸ਼ਤ 109 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ, ਜਦੋਂ ਕਿ ਗੰਨੇ ਦੀ ਕਾਸ਼ਤ 58 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕੀਤੀ ਗਈ ਏ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਏ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਰਾਨੀ ਹੇਠ ਨਸ਼ਿਆਂ ਦਾ ਗਠਜੋੜ ਵੱਧ ਫੁੱਲ ਰਿਹਾ, ਪਰ ਫੇਰ ਵੀ ਇਸ ਨੂੰ ਰੋਕਣ ਲਈ ਅਤੇ ਡਰੱਗ ਮਾਫੀਆ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਸ੍ਰੀ ਭਾਟੀਆ ਨੇ ਸੰਗਰੂਰ ਜ਼ਿਲ੍ਹੇ ਵਿਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ, ਜਦੋਂ ਇਕ ਨਿਵਾਸੀ ਨੇ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ, ਪਰ ਉਨ੍ਹਾਂ ਨੂੰ ਕਥਿਤ ਤੌਰ ਤੇ ਕੁਝ ਆਪ ਆਗੂਆਂ ਨੇ ਧਮਕੀ ਦਿੱਤੀ ਅਤੇ ਮੰਤਰੀ ਤੋਂ ਮਾਫ਼ੀ ਮੰਗਣ ਲਈ ਕਿਹਾ ਤੇ ਬਾਅਦ ਵਿਚ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਸ੍ਰੀ ਭਾਟੀਆ ਨੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਵਿਚ ਨਾਕਾਮਯਾਬ ਰਹਿਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ਾ ਮੰਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੰਤਰੀ ਸ੍ਰੀ ਚੀਮਾ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਤਾਂ ਜੋ ਘਟਨਾ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾ ਸਕੇ।
1: ਜਿਸ ਤਰ੍ਹਾਂ ਸੇ ਪੰਜਾਬ ਮੇਂ ਸਰਕਾਰ ਯੇ ਵਾਦਾ ਕਰਕੇ ਆਈ ਥੀ ਕਿ ਨਸ਼ਾ ਖਤਮ ਕਰ ਦੇਂਗੇ ਪੰਜਾਬ ਸੇ, ਆਜ ਵੋ ਡਰੱਗ ਮਾਫੀਆਓ ਦੁਆਰਾ ਚਲਾਈ ਜਾ ਰਹੀ ਹੈ, ਡਰੱਗਸ ਕਾ, ਨਸ਼ੀਲੇ ਪਦਾਰਥੋਂ ਕਾ। ਉਸਕੇ ਬਾਅਦ ਦੂਸਰਾ ਮੁੱਦਾ ਹੈ ਕਿ ਜਹਾਂ ਨਾਗਰਿਕ ਆਪਣੀ ਆਵਾਜ਼ ਉਠਾਤਾ ਹੈ, ਸਰਕਾਰ ਸੇ ਸਵਾਲ ਪੁੱਛਤਾ ਹੈ, ਉਸਕੋ ਪ੍ਰਤਾੜਿਤ ਕੀਆ ਜਾਤਾ ਹੈ, ਧਮਕੀ ਦੀ ਜਾਤੀ ਹੈ।
2: ਵੋ ਦਿਨ ਦੂਰ ਨਹੀਂ ਹੈ, ਜਨਤਾ ਸਬਕ ਸਿਖਾਏਗੀ, ਇਨਕੀ ਸਰਕਾਰ ਕੋ ਉਖਾੜ ਫੇਂਕੇਗੀ।
0: ਅੱਜ ਚੰਡੀਗੜ੍ਹ ਵਿਚ ਵੀ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਸੂਬੇ ਭਰ ਤੋਂ ਆਏ ਕਾਂਗਰਸੀ ਵਰਕਰਾਂ ਨੇ ਵਿਰੋਧ ਮੁਜ਼ਾਹਰਾ ਕੀਤਾ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਪਾਰਟੀ ਵਰਕਰ ਪੰਜਾਬ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਾਰਚ ਕੀਤਾ। ਹਾਲਾਂਕਿ ਵੱਡੀ ਪੁਲਿਸ ਟੁਕੜੀ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪੰਜਾਬ ਕਾਂਗਰਸ ਪ੍ਰਧਾਨ ਨੇ ਦੇਬਾ ਦੇ ਇਕ ਵਿਅਕਤੀ ਦੀ ਕਥਿਤ ਖੁਦਕੁਸ਼ੀ ਲਈ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਉਨ੍ਹਾਂ ਦੀ ਤੁਰੰਤ ਬਰਖਾਸਤਗੀ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਸ਼ੇਰਗਾਓਂ ਪਿੰਡ ਦੇ ਇਕ ਵਿਅਕਤੀ ਵਿਰੁੱਧ ਪੁਲਿਸ ਦੀ ਬੇਰਹਿਮੀ ਦਾ ਵੀ ਜ਼ਿਕਰ ਕੀਤਾ। ਪੰਜਾਬ ਦੇ ਖਜ਼ਾਨਾ ਯੋਜਨਾ ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ 22 ਕਰੋੜ ਰੁਪਏ ਦੇ GST ਵਸਤਾਂ ਤੇ ਸੇਵਾਵਾਂ ਟੈਕਸ ਦੀ ਚੋਰੀ ਦੇ ਇਕ ਵੱਡੇ ਰੈਕਟ ਦਾ ਪਰਦਾਫਾਸ਼ ਕਰਨ ਦਾ ਖੁਲਾਸਾ ਕੀਤਾ। ਉਨ੍ਹਾਂ ਦਸਿਆ ਕਿ ਮੰਡੀ ਗੋਬਿੰਦਗੜ੍ਹ ਸਥਿਤ ਇਕ ਫਰਮ ਵਿਰੁੱਧ ਪੰਜਾਬ ਕਰ ਵਿਭਾਗ ਦੇ ਇੰਟੈਲੀਜੈਂਸ ਆਧਾਰਿਤ ਆਪਰੇਸ਼ਨ ਦੇ ਨਤੀਜੇ ਵਜੋਂ ਮੌਕੇ ਤੇ 9.50 ਕਰੋੜ ਰੁਪਏ ਦੀ ਨਕਦੀ ਬਰਾਮਦ ਹੋ ਚੁੱਕੀ ਏ, ਜੋ ਕਿ ਟੈਕਸ ਧੋਖਾਧੜੀ ਵਿਰੁੱਧ ਸਰਕਾਰ ਦੀ ਤਕਨਾਲੋਜੀ ਸੰਚਾਲਿਤ ਅਤੇ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਦੀ ਇਕ ਵੱਡੀ ਕਾਮਯਾਬੀ ਏ। ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਮੈਸਰਸ ਜਗਤ ਮੈਟਲਸ ਪ੍ਰਾਈਵੇਟ ਲਿਮਿਟਡ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਏ। ਉਨ੍ਹਾਂ ਕਿਹਾ ਕਿ ਟੈਕਸ ਅਧਿਕਾਰੀਆਂ ਨੇ ਪਾਇਆ ਕਿ ਇਸ ਕੰਪਨੀ ਨੇ ਕਰੀਬ 22.53 ਕਰੋੜ ਰੁਪਏ ਦੇ ਇਨਪੁੱਟ ਟੈਕਸ ਕ੍ਰੈਡਿਟ ਦਾ ਗਲਤ ਦਾਅਵਾ ਕੀਤਾ ਸੀ। ਇਹ ਵੱਡੇ ਦਾਅਵੇ ਸਿੱਧੇ ਤੌਰ ਤੇ ਉਨ੍ਹਾਂ ਸਪਲਾਇਰਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੀਆਂ GST ਰਜਿਸਟ੍ਰੇਸ਼ਨਾਂ ਨੂੰ ਸਬੰਧਿਤ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਇਹ ਸਾਹਮਣੇ ਆਇਆ ਕਿ ਇਸ ਲੈਣ ਦੇਣ ਦੀ ਲੜੀ ਵਿਚ ਵਿਚੋਲੇ ਸਪਲਾਇਰਾਂ ਨੇ ਖੁਦ ਰੱਦ ਕੀਤੇ ਡੀਲਰਾਂ ਤੋਂ ਭਾਰੀ ITC ਪ੍ਰਾਪਤ ਕੀਤਾ। ਇਸ ਤੋਂ ਲੈਣ ਦੇਣ ਦੀ ਅਸਲੀਅਤ ਤੇ ਗੰਭੀਰ ਸਵਾਲ ਖੜੇ ਹੋਏ ਅਤੇ ਸੰਕੇਤ ਮਿਲਿਆ ਕਿ ਮਾਲ ਦੀ ਅਸਲ ਆਵਾਜਾਈ ਬੇਹੱਦ ਸ਼ੱਕੀ ਸੀ। ਅਗਲੇਰੀ ਜਾਂਚ ਜਾਰੀ ਏ। ਪੰਜਾਬ ਪੁਲਿਸ ਨੇ ਅੱਜ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ ਮੀਟਿੰਗ ਕੀਤੀ। ਇਹ ਮੀਟਿੰਗ ਹਾਈਬ੍ਰਿਡ ਮੋਡ ਵਿਚ ਕਰਾਈ ਗਈ ਤੇ ਇਸ ਵਿਚ ਰਾਜਾਂ ਦੇ DG ਤੇ IG, ਕੇਂਦਰੀ ਏਜੰਸੀਆਂ ਤੇ ਹੋਰ ਮੁੱਖ ਹਿੱਸੇ

0: किरदार शामिल हुए। बीएसएफ, सीआरपीएफ, आईटीबीपी, एनआईए, एसआईबी, चंडीगढ़, हरियाणा, हिमाचल प्रदेश, जम्मू कश्मीर, लद्दाख, दिल्ली, उत्तर प्रदेश, उत्तराखंड और होर केंद्रीय सुरक्षा एजेंसियों के सीनियर प्रतिनिधियों ने मीटिंग में हिस्सा लिया। मीटिंग दौरान किए गए विचार वटांदरे च साइबर अपराध, अंदरूनी सुरक्षा, काउंटर इंटेलीजेंस और खुफिया जानकारी मजबूत करन, तैयारी वधाउण ते वधेरे प्रभावशाली पुलिसिंग समर्थावां बनाउण लई तकनालोजी की वरतों ते ध्यान केंद्रित किया गया। मीटिंग विच अगे दिया कारवाइयां बारे भी चर्चा की गई, जिन्हां विच खुफिया जानकारी की अगवाई वाली पुलिसिंग अते नीति निर्माण नूं ठोस बनाउणा, अंदरूनी ते सरहदी सुरक्षा नूं मजबूत करना, कम्युनिटी पुलिसिंग नूं डूंघा करना, जमीनी तैयारी नूं वधाउणा, ऑनलाइन दहशतगर्दी दा मुकाबला करना, मजबूत साइबर समर्थावां दा निर्माण करना ते अंतर एजेंसी तालमेल नूं संस्थागत बनाउणा आदि शामिल ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRN ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਰਾਜ ਵਿਆਪੀ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਸਥਾਨਕ ਸਰਕਾਰਾਂ ਮੰਤਰੀ ਨੇ ਰਾਜ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਨਾਗਰਿਕਾਂ ਦੀ ਹਿੱਸੇਦਾਰੀ ਨੂੰ ਸੰਸਥਾਗਤ ਬਣਾਉਣ ਲਈ 4 ਮੈਗਾ ਸ਼ਨਿਚਰਵਾਰ ਸਫਾਈ ਮੁਹਿੰਮਾਂ ਦਾ ਵੀ ਐਲਾਨ ਕੀਤਾ। ਐਮਸੀ ਭਵਨ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਮੁਹਿੰਮ ਨੂੰ ਹੁਣ ਤੱਕ ਐਮ ਸੇਵਾ ਐਪ ਰਾਹੀਂ ਨਾਗਰਿਕਾਂ ਤੋਂ 6,459 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ, ਜਿਨ੍ਹਾਂ ਵਿਚੋਂ 5,407 ਜਾਂ 83% ਤੋਂ ਵੱਧ ਦਾ ਜ਼ਮੀਨੀ ਪੱਧਰ ਤੇ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਖਰੀ ਦਿਨ ਨਾਗਰਿਕਾਂ ਦੀ ਹਿੱਸੇਦਾਰੀ ਵਿਚ ਭਾਰੀ ਵਾਧਾ ਅਤੇ ਐਮ ਸੇਵਾ ਐਪ ਰਾਹੀਂ ਸ਼ਿਕਾਇਤਾਂ ਦੀ ਆਮਦ ਤੋਂ ਬਾਅਦ ਸਰਕਾਰ ਨੇ ਮੁਹਿੰਮ ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
1: ਕੈਂਪੇਨ ਸ਼ੁਰੂ ਕੀਤਾ ਸੀਗਾ ਕਲੀਨਨੈਸ ਕੈਂਪੇਨ 2.0 ਤਾਂ ਸਾਰੇ ਅਰਬਨ ਪੰਜਾਬ ਦੇ ਵਿੱਚ ਇੱਕ ਡੀਪ ਕਲੀਨਿੰਗ ਜਿਹੜਾ ਹੈ ਪ੍ਰੋਸੈਸ ਸ਼ੁਰੂ ਕੀਤਾ ਸੀਗਾ ਤਾਂ ਉਸਦਾ ਜਿਹੜਾ ਨਤੀਜਾ ਉਹ ਬਹੁਤ ਵਧੀਆ ਆਉਣ ਲੱਗ ਪਿਆ। ਅਗਰ ਅਸੀਂ ਚਾਹੁੰਦੇ ਕਿ ਜਪਾਨ ਵਰਗੀ ਕਲੀਨਨੈਸ ਆਵੇ ਤਾਂ ਲੋਕਾਂ ਦੇ ਸਿਟੀਜ਼ਨਸ ਦੇ ਸਾਥ ਤੋਂ ਬਿਨਾਂ ਨਹੀਂ ਆ ਸਕਦੀ। ਅਸੀਂ 100% ਪੰਜਾਬ ਦੇ ਵਿੱਚ ਡੋਰ ਟੂ ਡੋਰ ਜਿਹੜਾ ਹੈ ਗਾਰਬੇਜ ਕਲੈਕਸ਼ਨ ਉਹ ਸ਼ੁਰੂ ਕਰ ਰਹੇ ਹਾਂ। ਜਿਹੜੇ ਸਾਡੇ ਜੀਵੀਪੀਜ਼ ਹੈ ਉਹ ਕਿਤੇ ਰਹਿਣ ਹੀ ਨਾ, ਸਿੱਧਾ ਜਿਹੜਾ ਹੈ ਘਰ ਤੋਂ ਜਿਹੜਾ ਕੂੜਾ ਸਿੱਧਾ ਐਮਆਰਐਫ ਤੱਕ ਜਾਵੇ।
0: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਬਾਲ ਭਿੱਖਿਆ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਅਤੇ ਹਰ ਬੱਚੇ ਦੇ ਬਚਪਨ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਪ੍ਰੋਜੈਕਟ ਜੀਵਨ ਜੋਤ ਤਹਿਤ ਸੂਬਾ ਭਰ ਵਿਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਨ ਅਤੇ ਸ਼ਾਮ ਦੇ ਵੱਖ ਵੱਖ ਸਮਿਆਂ ਵਿਚ 195 ਹੌਟਸਪੌਟਾਂ ਤੇ 82 ਵਿਸ਼ੇਸ਼ ਰੇਡਾਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ 39 ਬੱਚਿਆਂ ਨੂੰ ਬਾਲ ਭਿੱਖਿਆ ਵਿਚੋਂ ਰੈਸਕਿਊ ਕਰਕੇ ਸਬੰਧਿਤ ਬਾਲ ਭਲਾਈ ਕਮੇਟੀਆਂ ਅੱਗੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਤੇ ਪਰਿਵਾਰਕ ਪਛਾਣ ਦੀ ਤਸਦੀਕ ਉਪਰੰਤ 27 ਬੱਚਿਆਂ ਨੂੰ ਮੌਕੇ ਤੇ ਹੀ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ, ਜਦਕਿ ਬਾਕੀ 12 ਬੱਚਿਆਂ ਨੂੰ ਬਾਲ ਘਰਾਂ ਵਿਚ ਸੁਰੱਖਿਅਤ ਰੱਖਿਆ ਗਿਆ। ਇਨ੍ਹਾਂ ਬੱਚਿਆਂ ਨੂੰ ਵੀ ਸਬੰਧਿਤ ਪਰਿਵਾਰਾਂ ਨਾਲ ਰਿਸ਼ਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸਪੁਰਦ ਕੀਤਾ ਜਾਏਗਾ ਤਾਂ ਜੋ ਉਨ੍ਹਾਂ ਦੇ ਹਿੱਤਾਂ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ 8 ਸਤੰਬਰ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਡਰੋਨ ਸ਼ੋਅ ਕਰਾਇਆ ਜਾ ਰਿਹਾ। ਸ਼ੋਅ ਦੌਰਾਨ ਡਰੋਨਾਂ ਰਾਹੀਂ ਅਸਮਾਨ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਸਮਾਜਿਕ ਬਰਾਬਰੀ, ਦਇਆ, ਮਨੁੱਖਤਾ ਤੇ ਆਪਸੀ ਸਾਂਝ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾਏਗਾ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਆਪਦਾ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਅਥਾਰਟੀ ਨੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2027 ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜੋ ਕਿ ਆਪਦਾ ਸਮੇਂ ਪ੍ਰਬੰਧ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੀ ਏ। ਭਾਰਤ ਨੇ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਅੱਜ ਆਖਰੀ ਦਿਨ ਮਰਦਾਂ ਦੇ ਟੀਮ ਮੁਕਾਬਲਿਆਂ ਵਿਚ 2 ਸੋਨੇ ਦੇ ਅਤੇ ਔਰਤਾਂ ਦੀ ਰਿਕਵ ਵਰਕ ਵਿਚ 1 ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਆਖਿਰ ਚ ਖਾਸ ਖਬਰਾਂ। ਦੇਸ਼ ਵਿਚ ਸਾਉਣੀ ਦੀਆਂ ਫਸਲਾਂ ਹੇਠ ਬੀਜਿਆ ਗਿਆ ਕੁੱਲ ਰਕਬਾ 1,86 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ ਹੈ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ। ਪੰਜਾਬ ਪੁਲਿਸ ਨੇ ਅੱਜ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ 10ਵੀਂ ਮੀਟਿੰਗ ਕੀਤੀ। ਪੰਜਾਬ ਭਰ ਵਿਚ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਇਆ ਗਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:30 ਵਜੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਬਾਰੀ ਸਾਹਿਬ ਘਰੇ ਹੀ ਹੋ।
1: ਆਜੋ ਆਜੋ ਆਜੋ ਬੈਲ ਸਾਹਿਬ, ਆਜੋ ਆਜੋ ਬੱਚਿਆਂ ਵਾਲਿਓ।
0: ਪਟਵਾਰੀ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ ਜੀ। ਆਜੋ ਬੈਲ ਸਾਹਿਬ, ਕੀ ਹਾਲ ਚਾਲ ਨੇ ਤੁਹਾਡਾ?
0: ਹਾਲੇ ਚਾਲੇ ਪਟਵਾਰੀ ਸਾਹਿਬ, ਵਾਹ ਵਾਹ ਵਧੀਆ। ਚੜ੍ਹਦੀ ਕਲਾ ਕਿਰਪਾ ਇਸ ਰੱਬ ਦੀ, ਅਸੀਂ ਤਾਂ

0: ਵਾਰੀ ਸਾਹਿਬ ਘਰੇ ਹੀ ਹੋ
1: ਆਜੋ ਬਲ ਸਾਹਿਬ ਆਜੋ ਬੱਚਿਆਂ ਵਾਲਿਓ
0: ਪਟਵਾਰੀ ਸਾਹਿਬ ਜੈ ਹਿੰਦ ਜੀ
1: ਜੈ ਹਿੰਦ ਜੀ ਜੈ ਹਿੰਦ ਜੀ ਆਜੋ ਬਲ ਸਾਹਿਬ ਕੀ ਹਾਲ ਚਾਲ ਨੇ ਤੁਹਾਡਾ
0: ਹਾਲੇ ਚਾਲੇ ਪਟਵਾਰੀ ਸਾਹਿਬ ਵਾਹਵਾ ਵਧੀਆ ਚੜ੍ਹਦੀ ਕਲਾ ਕਿਰਪਾ ਇਸ ਰੱਬ ਦੀ ਅਸੀਂ ਤਾਂ ਕਹਿੰਦੇ ਹਾਂ ਸਭ ਤੇ ਬਣੀ ਰਹੇ ਤੁਸੀਂ ਸੁਣਾਓ
1: ਤਕੜਾ ਜੀ ਤਕੜਾ ਤਕੜਾ
0: ਜੀ
1: ਦੇਖੋ ਮੈਂ ਤਾਂ ਦੇਖ ਰਿਹਾ ਸੀਗਾ ਉਹ ਦੂਰੋਂ ਬੈਠਾ ਮੰਜੇ ਦੀ ਹੈ ਜੀ ਬੈਠ ਕੇ ਤੇ ਮੈਂ ਵੇਖ ਰਿਹਾ ਸੀ ਕਿ ਤੁਹਾਡੇ ਕੋਲ ਹੱਥ 'ਚ ਬੜੀਆਂ ਕਿਤਾਬਾਂ ਫੜੀਆਂ ਹੋਈਆਂ
0: ਅੱਛਾ ਜੀ
1: ਇਹ ਕੋਈ ਖਾਸ ਕਿਤਾਬਾਂ ਨੇ ਜਿਹੜੀਆਂ ਤੁਸੀਂ ਅੱਜ ਚੱਕੀ ਫਿਰਦੇ ਹੋ
0: ਨਾਲੇ ਤੁਸੀਂ ਕਹਿੰਦੇ ਹੋ ਪ੍ਰੋਫੈਸਰ ਬਲ ਨਾਲੇ ਪੁੱਛੀ ਜਾਂਦੇ ਹੋ ਵੀ ਹੱਥ ਵਿੱਚ ਕਿਤਾਬਾਂ ਫੜੀਆਂ ਹੋਈਆਂ
1: ਉੱਪਰ ਇਹ ਵੇਲੇ ਤਾਂ ਘੁੰਮਣ ਫਿਰਨ ਦਾ ਵੇਲਾ ਹੁੰਦਾ ਜਿਹੜਾ ਤੁਸੀਂ ਪਿੰਡ 'ਚ ਗੇੜਾ ਮਾਰਦੇ ਹੋ ਵੀ ਕਿਤਾਬਾਂ ਨਾਲੇ ਨਾਲੇ
0: ਨਹੀਂ ਨਹੀਂ ਇਹਨਾਂ ਤੋਂ ਬਿਨਾਂ ਤੇ ਪਟਵਾਰੀ ਸਾਹਿਬ ਕਾਹਦੀ ਜ਼ਿੰਦਗੀ ਆ ਪੜ੍ਹੇ ਲਿਖੇ ਬੰਦੇ ਦੀ ਖਾਸ ਕਰਕੇ ਰੂੜੀ ਰਾਮ ਜੀ ਮੈਨੂੰ ਕਹਿੰਦੇ ਸਨ ਵੀ ਪ੍ਰੋਫੈਸਰ ਬਲ ਤੇ ਸਾਰੀਆਂ ਸਮੱਸਿਆ ਦਾ ਵਾ ਹੱਲ ਤੇ ਪਰ ਉਹ ਹੱਲ ਜਿਹੜੇ ਅੱਜ ਸਹੀ ਮੈਨੇ ਜੇ ਆਪਾਂ ਦੇਖੀਏ ਤਾਂ ਇਹ ਕਿਤਾਬਾਂ ਆਪਾਂ ਨੂੰ ਦਿੰਦੀਆਂ ਨੇ
1: ਦਿੰਦੀਆਂ ਦੇਖੋ ਨਾ ਜਿਹੜੀਆਂ ਕਿਤਾਬਾਂ ਹੁੰਦੀਆਂ ਨਾ ਬਲ ਸਾਹਿਬ
0: ਜੀ
1: ਇਹਨੂੰ ਅਗਰ ਆਪਾਂ ਦੋਸਤ ਬਣਾ ਲਈਏ
0: ਹਾਂਜੀ
1: ਅੱਜ ਕੱਲ੍ਹ ਤਾਂ ਵੈਸੇ ਇਹ ਜ਼ਮਾਨਾ ਜਿਹੜਾ ਤੁਸੀਂ ਕਹਿੰਦੇ ਹੋ ਨਾ
0: ਹਾਂਜੀ
1: ਕਿਤਾਬਾਂ ਵਾਲਾ
0: ਸਹੀ ਗੱਲ ਹੈ ਜੀ
1: ਉਹ ਦਿਨ ਪਰ ਦਿਨ ਇਹਦੀ ਜਿਹੜੀ ਨਾ ਜੀ ਇਹ ਘਾਟ ਮਹਿਸੂਸ ਹੋ ਰਹੀ ਹੈ
0: ਹਾਂਜੀ
1: ਅਸੀਂ ਹਮੇਸ਼ਾ ਮੋਬਾਈਲ ਦੇ ਮਗਰ ਹੀ ਲੱਗੇ ਰਹਿੰਦੇ
0: ਜੀ
1: ਜਾਂ ਫਿਰ ਅਸੀਂ ਪੜ੍ਹਨ ਦੇ ਵਿੱਚ ਘੱਟ ਵਿਸ਼ਵਾਸ ਕਰਦੇ ਹਾਂ
0: ਹਾਂਜੀ
1: ਅਸੀਂ ਦੇਖਣ ਵਿੱਚ ਜਾਂ ਸੁਣਨ ਦੇ ਵਿੱਚ ਵੀ ਜਿੱਥੇ ਸਾਨੂੰ ਮਾੜਾ ਮੋਟਾ ਪੜ੍ਹਨ ਨੂੰ ਕੋਈ ਚੰਗੀਆਂ ਕਿਤਾਬਾਂ ਮਿਲ ਜਾਣ ਦੇਖੋ ਨਾ ਗਿਆਨ 'ਚ ਵਾਧਾ ਜਿਹੜਾ ਹੈ ਨਾ
0: ਜੀ
1: ਇਹ ਪੜ੍ਹਨ ਦੇ ਨਾਲ ਜਿੱਦਾਂ ਹੁਣ ਤੁਸੀਂ ਕਿਤਾਬਾਂ ਚੱਕੀਆਂ ਹੋਈਆਂ
0: ਹਾਂਜੀ
1: ਇਹਦੇ ਨਾਲ ਦੇਖੋ ਕਿੰਨਾ ਗਿਆਨ 'ਚ ਵਾਧਾ ਹੁੰਦਾ
0: ਬਿਲਕੁਲ ਇਹ ਗੱਲ ਤਾਂ ਹੈ
1: ਤੇ ਜੇ ਤੁਸੀਂ ਦੁਨੀਆਂ ਭਰ ਦੀ ਜਾਣਕਾਰੀ ਲੈਣੀ ਹੈ ਤੇ ਕਿਤਾਬਾਂ 'ਚੋਂ ਹੀ ਮਿਲ ਸਕਦੀ ਹੈ
0: ਹਾਂਜੀ
1: ਪਰ ਅੱਜ ਕੱਲ ਨਵੀਂ ਤਕਨੀਕ ਆ ਗਈ ਹੈ
0: ਜੀ
1: ਮੋਬਾਈਲ ਦੇ ਵਿੱਚ ਵੀ ਕਿਤਾਬਾਂ ਆ ਗਈਆਂ
0: ਹਾਂਜੀ ਬਿਲਕੁਲ ਜੀ
1: ਪਰ ਜਿਹੜਾ ਪੜ੍ਹਨ ਦਾ ਸਵਾਦ ਹੈ
0: ਨਾ ਨਾ ਜੀ ਉਹ ਬਿਨਾਂ ਕਿਤਾਬਾਂ ਨੂੰ ਕਿੱਥੇ ਆਉਂਦਾ ਜੀ
1: ਉਹ ਕਿੱਥੋਂ ਆਉਂਦਾ
0: ਤੁਹਾਨੂੰ ਮੈਂ ਇੱਕ ਛੋਟਾ ਜਿਹਾ ਵਾਕਿਆ ਸੁਣਾਉਂਦਾ
1: ਜੀ
0: ਆ ਮੋਬਾਈਲ ਵਿੱਚ ਕਿੰਡਲ 'ਚ ਆਪਾਂ ਪੜ੍ਹ ਲੈਂਦੇ ਕਿਤਾਬ ਤੇ ਮੈਨੂੰ ਥੋੜੀ ਜਿਹੀ ਆਦਤ ਪੈ ਗਈ ਕਿਤਾਬ ਪੜ੍ਹਨ ਦੀ ਮੈਂ ਤੋਂ ਪੜ੍ਹੀ ਗਿਆ
1: ਅੱਛਾ
0: 3 ਕੁ ਮਹੀਨੇ ਮੈਂ ਲਾਇਬ੍ਰੇਰੀ ਗਿਆ ਲਾਇਬ੍ਰੇਰੀ ਜਾ ਕੇ ਮੈਂ ਕਿਤਾਬ ਕੱਢੀ ਉਹਦੇ ਉੱਤੋਂ ਗਰਦ ਮਿੱਟੀ ਝਾੜੀ ਝਾੜ ਕੇ ਜਦੋਂ ਕਿਤਾਬ ਖੋਲੀ ਤਾਂ ਜਿਹੜੀ ਉੱਚੋਂ ਖੁਸ਼ਬੂ ਆਈ ਨਾ ਉਹ ਆਹ ਤੁਹਾਨੂੰ ਜਿਹੜੇ ਫੋਨ ਤੁਸੀਂ ਕਹਿੰਦੇ ਹੋ ਥੋੜੀ ਦੇਣੀ ਆ
1: ਇਹਨੇ ਥੋੜੀ ਦੇਣੀ ਦੇਖੋ ਨਾ ਜਦੋਂ ਤੁਸੀਂ ਕਿਤਾਬ ਨੂੰ ਪੜ੍ਹਨਾ ਹੈ ਨਾ
0: ਜੀ
1: ਉਸਨੇ ਤੇ ਨਾਲ ਖੁਸ਼ਬੂ ਵੀ ਦੇਣੀ ਹੈ
0: ਹਾਂਜੀ
1: ਤੇ ਜਿਹੜਾ ਤੁਹਾਡਾ ਦਿਮਾਗ ਹੈ ਨਾ
0: ਜੀ
1: ਉਹ ਤਰੋ ਤਾਜ਼ਾ ਕਰਦਾ
0: ਬਿਲਕੁਲ ਜੀ ਬਿਲਕੁਲ
1: ਜਦੋਂ ਅਸੀਂ ਮੋਬਾਈਲ ਦੇ ਨਾਲ ਜਾਂ ਕਿਸੇ ਇਦਾਂ ਦੀ ਤਕਨੀਕ ਦੇ ਨਾਲ ਕੋਈ ਕਿਤਾਬ ਪੜ੍ਹਦੇ ਹਾਂ ਨਾ
0: ਹਾਂਜੀ
1: ਉਹਦੇ ਵਿੱਚ ਫਿਰ ਜਿਹੜੀ ਸਾਡੀ ਨਾ ਇੱਕ ਮਾਨਸਿਕ ਜਿਹੜੀ ਸਾਡਾ ਇੱਕ ਤਣਾਅ ਵੱਧ ਜਾਂਦਾ ਹੈ
0: ਵੱਧ ਜਾਂਦਾ ਸਗੋਂ ਤਾਂ ਜੀ
1: ਦੇਖਦੇ
0: ਹਾਂਜੀ
1: ਤੇ ਉਹਦਾ ਜਿਹੜਾ ਅਸਰ ਹੈ ਨਾ ਉਹ ਫਿਰ ਕਿਤਾਬ ਦੇ ਵਿੱਚ ਨਹੀਂ ਇਦਾਂ ਦਾ ਹੁੰਦਾ ਹੈ
0: ਦੂਜੀ ਗੱਲ ਹੈ ਪਟਵਾਰੀ ਸਾਹਿਬ ਇਹਦੇ ਵਿੱਚ ਭਟਕਣਾ ਬਹੁਤ ਹੈ ਜੀ ਤੁਸੀਂ ਕਿਤਾਬ ਪੜ੍ਹ ਰਹੇ ਹਾਂ ਉਦੋਂ ਕਿਤੇ ਵਟਸਐਪ ਨੇ ਟੂਨ ਕਰ ਦੇਣੀ ਹੈ ਵਿੱਚ ਕਿਸੇ ਦਾ ਫੋਨ ਆ ਗਿਆ ਜੀ ਜਦੋਂ ਤੁਸੀਂ ਲਾਇਬ੍ਰੇਰੀ ਬਹਿ ਕੇ ਜਾਂ ਘਰੇ ਬੈਠੇ ਕਿਤਾਬ ਪੜ੍ਹ ਰਹੇ ਹੁੰਦੇ ਆ ਤੇ ਤੁਹਾਨੂੰ ਕੋਈ ਆਵਾਜ਼ ਵੀ ਮਾਰੀ ਜਾਵੇ ਤੁਸੀਂ ਇਸ਼ਾਰਾ ਕਰ ਦਿੰਦੇ ਆ ਵੀ ਰੁਕ ਜਾ ਹੁਣ ਮੈਨੂੰ ਕਿਤਾਬ ਪੂਰੀ ਕਰ ਲੈਂਦੇ
1: ਦੇਖੋ ਇਹੀ ਇੱਕ ਪੜ੍ਹਨ ਦੀ ਜਿਹੜੀ ਹੈ ਨਾ ਇੱਛਾ ਹੋਣੀ ਚਾਹੀਦੀ ਹੈ
0: ਬਿਲਕੁਲ
1: ਜਦੋਂ ਅਸੀਂ ਕਿਤਾਬਾਂ ਪੜ੍ਹੀਏ ਨਾ ਚੰਗੀਆਂ ਕਿਤਾਬਾਂ ਪੜ੍ਹੀਏ
0: ਹਾਂਜੀ
1: ਤਾਂ ਫਿਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ
0: ਬਿਲਕੁਲ ਜੀ
1: ਚਾਹੇ ਕਿਤਾਬਾਂ ਹੋ ਜਾਏ ਕਿਤੇ ਲੇਖ ਹੋ ਜਾਣ ਕੋਈ
0: ਹਾਂਜੀ
1: ਹੈ ਜੀ ਕਿਤੇ ਕੋਈ ਅਖਬਾਰਾਂ ਹੋ ਜਾਣ
0: ਹਾਂਜੀ
1: ਤੇ ਇਹਨਾਂ ਨੂੰ ਪੜ੍ਹ ਕੇ ਜਿਹੜਾ ਤੁਹਾਡੀ ਜਾਣਕਾਰੀ 'ਚ ਤਾਂ ਵਾਧਾ ਹੋਣਾ ਹੀ ਹੋਣਾ ਹੈ
0: ਹਾਂਜੀ
1: ਤੁਸੀਂ ਨਾ ਹਮੇਸ਼ਾ ਪੂਰੇ ਅੰਤਰਰਾਸ਼ਟਰੀ ਮੁੱਦਿਆਂ ਤੱਕ
0: ਬਿਲਕੁਲ ਜੀ
1: ਉਹਨਾਂ ਦੇ ਨਾਲ ਜੀਵਤ ਰਹਿੰਦੇ ਹੋ
0: ਅਪਰੂਡੇਟ ਕਹਿ ਲਓ ਵੀ ਰਹਿੰਦੇ ਆ
1: ਹਾਂ
0: ਜੀ
1: ਦੇਖੋ ਨਾ ਇਹ ਜਿਹੜੀਆਂ ਕਿਤਾਬਾਂ ਨੇ ਨਾ
0: ਹਾਂਜੀ
1: ਵੈਸੇ ਤਾਂ ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ
0: ਜੀ
1: ਲਾਇਬ੍ਰੇਰੀ ਦੇ ਵਿੱਚ ਵੀ ਆਸਾਨੀ ਦੇ ਨਾਲ ਮਿਲ ਜਾਂਦੀਆਂ
0: ਹਾਂਜੀ
1: ਪਰ ਜਿਹੜੀਆਂ ਕਿਤਾਬਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਨਾ ਜੇ ਉਹਨੂੰ 2 ਵਾਰ ਪੜ੍ਹ ਲਓ
0: ਹਾਂਜੀ
1: ਤੇ ਅਸੀਂ ਫਿਰ ਉਹ ਇੱਕ ਤੱਤ ਕੱਢ ਲੈਂਦੇ ਹਾਂ ਜ਼ਿੰਦਗੀ ਦਾ
0: ਬਿਲਕੁਲ ਜੀ
1: ਤੇ ਉਹਦੇ ਨਾਲ ਸਾਡੀ ਜਿਹੜੀ ਇੱਕ ਦਿਮਾਗ ਦਾ ਵੀ ਕਸਰਤ ਹੋ ਜਾਂਦੀ ਹੈ
0: ਜੀ
1: ਔਰ ਅਸੀਂ ਆਪਸ ਦੇ ਵਿੱਚ ਵੀ ਬੜਾ ਸਾਡਾ ਨਾ ਜਿਹੜਾ ਇੱਕ ਅੱਜ ਕੱਲ੍ਹ ਡਿਪਰੈਸ਼ਨ ਦੀ ਬੜੀ ਸਮੱਸਿਆ ਚੱਲੀ ਹੈ
0: ਹਾਂਜੀ
1: ਤੇ ਜੇ ਅਸੀਂ ਕਿਤਾਬਾਂ ਪੜ੍ਹ ਲਈਏ ਨਾ ਇਹਨਾਂ ਚੀਜ਼ਾਂ ਤੋਂ ਅਸੀਂ ਫਿਰ ਬਹੁਤ ਦੂਰ ਜਾ ਸਕਦੇ ਹਾਂ
0: ਪਟਵਾਰੀ ਸਾਹਿਬ ਜਿਹੜਾ ਬੰਦਾ ਜ਼ਿਆਦਾ ਕਿਤਾਬਾਂ ਪੜ੍ਹਦਾ ਨਾ ਉਹ ਤਾਂ ਖੁਦ ਤੁਰੀ ਫਿਰੀ ਇੱਕ ਲਾਇਬ੍ਰੇਰੀ ਬਣ ਜਾਂਦਾ ਉਹਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਜਿਹੜੇ ਵਾਕ ਆ ਉਹ ਆਪਣੇ ਆਪ ਇੱਕ ਕਹਿ ਲਓ ਵੀ ਇਲਾਹੀ ਵਚਨ ਹੋ ਜਾਂਦੇ ਆ ਜਿਹਨਾਂ ਨੂੰ ਲੋਕ ਸੁਣ ਕੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਆਪ ਕਈ ਕਿਤਾਬਾਂ ਦਾ ਗਿਆਨ ਜਿਹੜਾ ਉਹ ਇੱਥੋਂ ਸੁਣ ਕੇ ਹਾਸਲ ਕਰ ਲਿਆ
1: ਦੇਖੋ ਤੁਸੀਂ ਜਦੋਂ ਪੜ੍ਹਦੇ ਹੋ ਨਾ ਪੜ੍ਹਦੇ ਪੜ੍ਹਦੇ ਜਦੋਂ ਅਸੀਂ ਜਾਣਕਾਰੀ ਤਾਂ ਲੈਣੇ ਲੈਂਦੇ ਹਾਂ
0: ਜੀ
1: ਸਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਸਾਡੇ ਆਲੇ ਦੁਆਲੇ ਕੀ ਹੋਣ ਵਾਲਾ
0: ਹਾਂਜੀ
1: ਜਿਵੇਂ ਹੁਣ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ
0: ਜੀ
1: ਮੈਂ ਇਹ ਵੀ ਪੜ੍ਹ ਰਿਹਾ ਸੀਗਾ ਵੀ ਉਹਨਾਂ ਨੇ ਕਿਸਾਨ ਮੇਲਿਆਂ ਦਾ ਵੀ ਆਯੋਜਨ ਕੀਤਾ ਹੋਇਆ
0: ਕੀ ਬਾਤ ਹੈ ਜੀ ਕੀ ਬਾਤ ਹੈ
1: ਸਾਡੇ ਕਿਸਾਨ ਵੀਰਾਂ ਦੇ ਲਈ ਉਹਨਾਂ ਨੇ ਜਿਹੜਾ ਕਿਸਾਨ ਮੇਲਾ
0: ਹਾਂਜੀ
1: ਉਹ ਉਹਨਾਂ ਨੇ 18 ਤੇ 19 ਸਤੰਬਰ ਨੂੰ
0: ਆਹ ਹਾਂ
1: ਲੁਧਿਆਣੇ 'ਚ
0: ਹਾਂ ਲਾਉਂਦੇ ਆ ਜੀ ਸਾਲ ਬਾਅਦ ਲਾਉਂਦੇ ਆ

0: ਲਾਉਂਦੇ ਆ ਨਾ,
1: ਹਾਂਜੀ ਹਾਂਜੀ,
0: ਤੇ ਉਹਦੇ ਵਿੱਚ ਵੀ ਸਾਰਿਆਂ ਨੇ ਹੁਮ ਹਮਾ ਕੇ
1: ਚੱਲਾਂਗੇ,
0: ਪਹੁੰਚਣਾ
1: ਚੱਲਾਂਗੇ ਆਪਾਂ ਫਿਰ,
0: ਆਪਾਂ ਸਾਰਿਆਂ ਨੇ ਉਹ ਤੁਰੇ ਵਾਲੀ ਪੱਗ ਬੰਨ ਕੇ
1: ਜਾਣਾ, ਬਸ ਬਸ ਬਿਲਕੁਲ ਜੀ ਬਿਲਕੁਲ,
0: ਕਿਉਂਕਿ ਦੇਖੋ ਨਾ ਗੱਲ ਇਹ ਆ ਜੇ ਪੜ੍ਹਦੇ ਪੜ੍ਹਦੇ ਇਹ ਚੀਜ਼ਾਂ ਸਾਨੂੰ ਪਤਾ ਲੱਗ ਜਾਂਦੀਆਂ,
1: ਹਾਂਜੀ ਬਿਲਕੁਲ,
0: ਜੇ ਅਸੀਂ ਪੜ੍ਹਾਂਗੇ ਨਹੀਂ
1: ਹਾਂਜੀ
0: ਤਾਂ ਸਾਨੂੰ ਪਤਾ ਕਿੱਦਾਂ ਲੱਗ,
1: ਬਿਲਕੁਲ ਜੀ ਬਿਲਕੁਲ,
0: ਤੋਂ ਫਿਰ ਤਾਂ ਕਿਸਾਨ ਵੀਰ ਵੀ ਪਹੁੰਚਣਗੇ, ਆਪਾਂ ਵੀ ਪਹੁੰਚਾਂਗੇ ਸਾਰੇ ਜਾਣੇ,
1: ਜ਼ਰੂਰ ਜੀ ਜ਼ਰੂਰ,
0: ਉੱਥੇ ਵੀ ਜਾਣਕਾਰੀ ਮਿਲਦੀ ਹੈ,
1: ਹਾਂਜੀ
0: ਉੱਥੇ ਬਹੁਤ ਤਕੜੇ ਤਕੜੇ ਮਾਹਿਰ ਆਉਂਦੇ ਨੇ
1: ਜੀ,
0: ਉਹ ਆਪਣੇ ਐਕਸਪੀਰੀਅੰਸ ਦੱਸਦੇ ਨੇ,
1: ਬਿਲਕੁਲ ਜੀ,
0: ਤੇ ਜਦੋਂ ਉਹਨਾਂ ਨੇ ਤਕਨੀਕੀ ਗੱਲਾਂ ਸਾਨੂੰ ਦੱਸਣੀਆਂ
1: ਹਾਂਜੀ
0: ਖੇਤੀਬਾੜੀ ਬਾਰੇ,
1: ਬਿਲਕੁਲ ਜੀ,
0: ਤਾਂ ਫਿਰ ਦੇਖੋ ਨਾ ਸਾਨੂੰ ਹੋਰ ਵੀ ਸਾਡੀ ਜਾਣਕਾਰੀ ਚ ਵਾਧਾ
1: ਹੁੰਦਾ ਜੀ, ਬਿਲਕੁਲ ਸਹੀ ਗੱਲ,
0: ਤੋਂ ਇਹ ਚੀਜ਼ਾਂ ਜਿਹੜੀਆਂ ਹੈ ਉਹ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲਦੀਆਂ
1: ਜੀ,
0: ਤੇ ਜੇ ਤੁਸੀਂ ਜਾਣਕਾਰੀ ਦੀ ਗੱਲ ਕੀਤੀ ਹੈ ਤੁਹਾਡੀ ਹੋਰ ਜਾਣਕਾਰੀ ਚ ਵਾਧਾ ਪਾ ਦਿੰਦੇ,
1: ਅੱਛਾ ਜੀ,
0: ਸਾਡੇ ਕੋਲ ਡਾਕਟਰ ਆਰ ਐਸ ਚੰਦੀ ਜੀ ਆਏ ਸਨ,
1: ਠੀਕ ਹੈ ਜੀ,
0: ਨਿੰਮ ਆਧਾਰਿਤ ਘੋਲ,
1: ਅੱਛਾ ਜੀ,
0: ਉਹਦੇ ਬਾਰੇ ਜਾਣਕਾਰੀ ਦਿੱਤੀ ਆ,
1: ਠੀਕ ਹੈ ਜੀ,
0: ਆਪਾਂ ਸੁਣਦੇ ਹਾਂ,
1: ਸੁਣਾ ਜਿਓ ਜੀ।
2: ਡਾਕਟਰ ਰਵਿੰਦਰ ਸਿੰਘ ਚੰਦੀ ਜੀ, ਬਹੁਤ ਖੁਸ਼ ਹੋਏ ਤੁਹਾਨੂੰ ਮਿਲ ਕੇ, ਤੁਸੀਂ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਆਏ ਹੋ, ਔਰ ਜਿਸ ਤਰ੍ਹਾਂ ਕਿ ਆਪਾਂ ਆਮ ਕਰਕੇ ਕੀੜਾ ਮਕੌੜਾ ਜੋ ਦੇਖਦੇ ਆ ਸਾਡੇ ਕਿਸਾਨ ਵੀਰ, ਤਾਂ ਉਹ ਸਿਰਫ ਸੌਖਾ ਤਰੀਕਾ ਜਿਹਨੂੰ ਕਹਿ ਲਓ ਕਿ ਕੀਟਨਾਸ਼ਕ ਲਓ ਅਤੇ ਸਪਰੇਅ ਕਰ ਦਿਓ, ਪਰ ਕਿਉਂਕਿ ਆਪਾਂ ਕੁਝ ਹੋਰ ਤਰੀਕੇ ਵੀ ਅਪਣਾਈਏ ਤਾਂ ਕਿ ਇਹਨਾਂ ਦੀ ਵਰਤੋਂ ਘੱਟ ਹੋ ਸਕੇ, ਅਤੇ ਨਿੰਮ ਵਾਲਾ ਜਿਹੜਾ ਘੋਲ ਤਿਆਰ ਕਰਕੇ ਦੀ ਕਿੱਦਾਂ ਵਰਤੋਂ ਹੋ ਸਕਦੀ ਹੈ, ਵਧੀਆ ਕੀ ਫਾਇਦੇ ਨੇ, ਇਹ ਸਾਰੀ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨੀ ਹੈ। ਅਤੇ ਪਹਿਲਾਂ ਤਾਂ ਆਪਾਂ ਥੋੜ੍ਹੀ ਝਾਤ ਮਾਰੀਏ ਡਾਕਟਰ ਸਾਹਿਬ, ਕਿ ਸਾਡੇ ਮੁਲਕ ਦੀ ਆਪਾਂ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ, ਤਾਂ ਕਿੰਨੇ ਕੁ ਕੀਟਨਾਸ਼ਕ ਅਸੀਂ ਇਸਤੇਮਾਲ ਕਰ ਰਹੇ ਹਾਂ ਔਰ ਕਿੰਨੇ ਕਿਹੜੇ ਦੇ ਮਾੜੇ ਅਸਰ ਜਿਹੜੇ ਹੈਗੇ ਆ ਉਹ ਸਾਡੇ ਸਾਹਮਣੇ ਆ ਰਹੇ ਹੈਗੇ ਆ।
3: ਧੰਨਵਾਦ ਸੰਧੂ ਸਾਹਿਬ, ਤੁਸੀਂ ਗੱਲ ਕੀਤੀ ਜੀ ਕੀਟਨਾਸ਼ਕਾਂ ਦੀ ਅਤੇ ਉਹਨਾਂ ਦੇ ਮਾੜੇ ਜਿਹੜੇ ਪ੍ਰਭਾਵ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੀਆਂ ਫਸਲਾਂ ਦੇ ਵਿੱਚ ਕਿਸਾਨ ਵੀਰ ਇਹਨਾਂ ਦੀ ਵਰਤੋਂ ਕਰਦੇ ਨੇ, ਕਈ ਵਾਰੀ ਕੀਟਨਾਸ਼ਕਾਂ ਦੀ ਦੁਰਵਰਤੋਂ ਵੀ ਹੁੰਦੀ ਹੈ। ਬਹੁਤ ਸਾਰੇ ਮਾੜੇ ਅਸਰ ਨੇ ਜੇ ਮੈਂ ਗੱਲ ਕਰਾਂ ਕੀਟਨਾਸ਼ਕਾਂ ਦੀ, ਅਤੇ ਸਭ ਤੋਂ ਪਹਿਲਾਂ ਜੇ ਅਸੀਂ ਜ਼ਿਆਦਾ ਕੀਟਨਾਸ਼ਕ ਵਰਤਾਂਗੇ ਤਾਂ ਉਹਦੇ ਨਾਲ ਕੀੜਿਆਂ ਦੇ ਵਿੱਚ ਸਹਿਣ ਸ਼ਕਤੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਕੀਟਨਾਸ਼ਕ ਨਾਲ ਪਹਿਲਾਂ ਕੀੜਾ ਮਰ ਜਾਂਦਾ ਸੀ, ਫਿਰ ਉਹ ਹੌਲੀ ਹੌਲੀ ਉਸ ਕੀਟਨਾਸ਼ਕ ਨਾਲ ਮਰਨਾ ਬੰਦ ਹੋ ਜਾਂਦਾ ਹੈ। ਕਈ ਵਾਰ ਦੂਜਾ ਪੁਆਇੰਟ ਜਿਹੜਾ ਅਸੀਂ ਕਈ ਵਾਰੀ ਕੀਟਨਾਸ਼ਕਾਂ ਕਰਕੇ ਕੀੜਿਆਂ ਦਾ ਪੁਨਰ ਉਥਾਨ ਤੋਂ ਮੇਰਾ ਭਾਵ ਕਿ ਕੀੜਿਆਂ ਦੀ ਗਿਣਤੀ ਵੱਧ ਜਾਂਦੀ ਹੈ, ਖਾਸਕਰ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਉਹਨਾਂ ਦੀ ਗਿਣਤੀ ਜੇ ਅਸੀਂ ਸਪਰੇਅ ਕਰਦੇ ਹਾਂ, ਸਪੈਸ਼ਲੀ ਜਿਹੜੇ ਸਿੰਥੈਟਿਕ ਪ੍ਰਿਥਰੋਇਡ ਨੇ ਉਹਨਾਂ ਦੇ ਸਪਰੇਅ ਨਾਲ ਕੀੜਿਆਂ ਦੀ ਗਿਣਤੀ ਵੱਧ ਜਾਂਦੀ ਹੈ ਕਈ ਫਸਲਾਂ ਦੇ ਵਿੱਚ। ਤੀਜਾ ਮਾੜਾ ਪ੍ਰਭਾਵ, ਜਿੰਨੇ ਵੀ ਸਾਡੇ ਮਿੱਤਰ ਕੀੜੇ ਨੇ ਕੀਟਨਾਸ਼ਕਾਂ ਦੀ ਦੁਰਵਰਤੋਂ ਨਾਲ ਉਹ ਮਰ ਜਾਂਦੇ ਨੇ। ਜਦੋਂ ਜਿਹੜੇ ਮਿੱਤਰ ਕੀੜੇ ਸਾਡੇ ਮਰ ਜਾਣਗੇ ਅਤੇ ਜਿਹੜੇ ਹਾਨੀਕਾਰਕ ਕੀੜੇ ਆ ਉਹਨਾਂ ਦੀ ਗਿਣਤੀ ਹੋਰ ਜ਼ਿਆਦਾ ਵਧੂਗੀ। ਚੌਥਾ ਪੁਆਇੰਟ, ਸਾਡਾ ਜਿਹੜਾ ਵਾਤਾਵਰਨ ਹੈ ਇਹ ਵੀ ਸਾਡਾ ਕੀਟਨਾਸ਼ਕਾਂ ਦੇ ਨਾਲ ਪ੍ਰਦੂਸ਼ਿਤ ਹੁੰਦਾ ਹੈ
2: ਜੀ,
3: ਕਿਉਂਕਿ ਜਦੋਂ ਅਸੀਂ ਛਿੜਕਾਅ ਕਰਦੇ ਹਾਂ ਕੀਟਨਾਸ਼ਕ ਉਹ ਹਵਾ ਦੇ ਵਿੱਚ ਵੀ ਜਾਂਦੇ ਆ, ਪਾਣੀ ਦੇ ਵਿੱਚ ਵੀ ਜਾਂਦੇ ਆ, ਅਤੇ ਉਹਦੇ ਨਾਲ ਸਾਡਾ ਵਾਤਾਵਰਨ ਵੀ ਜਿਹੜਾ ਵਾ ਉਹ ਪ੍ਰਦੂਸ਼ਿਤ ਹੁੰਦਾ ਹੈ। ਅਤੇ ਪੰਜਵੀਂ ਅਤੇ ਬਹੁਤ ਹੀ ਜਿਹੜੀ ਮਹੱਤਵਪੂਰਨ ਗੱਲ ਕਿ ਇਹਨਾਂ ਕੀਟਨਾਸ਼ਕਾਂ ਦੀ ਰਹਿੰਦ ਖੂੰਹਦ ਸਾਡੀਆਂ ਖਾਣ ਵਾਲੀਆਂ ਫਸਲਾਂ ਦੇ ਵਿੱਚ ਖਾਣ ਵਾਲੇ ਪਦਾਰਥਾਂ ਦੇ ਵਿੱਚ ਵੀ ਆ ਜਾਂਦੀ।
2: ਬਿਲਕੁਲ ਬਿਲਕੁਲ, ਕਈ ਵਾਰ ਆਪਣੇ ਜਿਵੇਂ ਦੇਖੋ ਕਿ ਬਾਸਮਤੀ ਸਾਡੀ ਰਿਜੈਕਟ ਹੋ ਕੇ ਵਾਪਸ ਆ ਜਾਂਦੀ ਹੈ,
3: ਬਿਲਕੁਲ ਜੀ,
2: ਕਿ ਉਹ ਮਾਤਰਾ ਤੋਂ ਜ਼ਿਆਦਾ ਆ ਗਈ,
3: ਬਿਲਕੁਲ ਜੀ,
2: ਅਤੇ ਇਸ ਕਰਕੇ ਬੜੀ ਲੋੜ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਸਭ ਕਿ ਵਧੀ ਸਹੀ ਵਰਤੋਂ ਦੀ ਇਹਦੀ ਹੁਣ ਜਦੋਂ ਗੱਲ ਕਰਦੇ ਹੈਗੇ ਹਾਂ, ਅਤੇ ਇਹ ਤੋਂ ਆਪਾਂ ਕੀ ਭਾਵ ਲੈ ਕੇ ਚੱਲਦੇ ਹਾਂ ਕਿ ਜੇ ਸਹੀ ਵਰਤੋਂ ਕਰੀਏ ਜਾਂ ਕਿਸ ਤਰੀਕੇ ਨਾਲ ਸਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ।
3: ਸੰਤ ਸਾਹਿਬ, ਸੁਚੱਜੀ ਵਰਤੋਂ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਹਮੇਸ਼ਾ ਇਸ ਗੱਲ ਦੇ ਧਾਰਨੀ ਰਹੇ ਕਿ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਹੈ ਅਤੇ ਸੁਚੱਜੀ ਕਰਨੀ ਹੈ। ਸੁਚੱਜੀ ਵਰਤੋਂ ਤੋਂ ਮੇਰਾ ਭਾਵ ਜਿਹੜੇ ਸਿਫਾਰਸ਼ ਕੀਤੇ ਜਾਂਦੇ ਨੇ ਕੀਟਨਾਸ਼ਕ ਉਹਨਾਂ ਦੀ ਵਰਤੋਂ ਕਰਨੀ ਹੈ ਅਤੇ ਕਦੋਂ ਕਰਨੀ ਹੈ। ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਵੀ ਕਦੋਂ ਕਰਨੀ ਕਦੋਂ ਆ। ਖੇਤ ਦੇ ਵਿੱਚ ਅਸੀਂ ਗਏ ਜੇ ਕਿਤੇ ਇੱਕ ਕੀੜਾ ਨਜ਼ਰ ਆ ਗਿਆ, ਦੋ ਆ ਗਏ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਛਿੜਕਾਅ ਕਰ ਦੇਣਾ ਹੈ। ਉਹਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਅਸੀਂ ਇੱਕ ਆਰਥਿਕ ਕਗਾਰ, ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਵੀ ਕਹਿੰਦੇ ਹਾਂ, ETL ਵੀ ਕਹਿੰਦੇ ਹਾਂ, ਜਾਂ ਕਹਿ ਲਓ ਵੀ ਕੀੜਿਆਂ ਦੀ ਗਿਣਤੀ ਦਾ ਉਹ ਪੱਧਰ ਅਸੀਂ ਨਿਰਧਾਰਿਤ ਕੀਤਾ ਹੋਇਆ ਹੈ ਹਰੇਕ ਕਾਫੀ ਫਸਲਾਂ ਦੇ ਵਿੱਚ ਵੀ ਉਸ ਪੱਧਰ ਤੱਕ ਜੇ ਕੀੜਿਆਂ ਦੀ ਗਿਣਤੀ ਪਹੁੰਚੂਗੀ ਤਾਂ ਛਿੜਕਾਅ ਕਰਨਾ ਹੈ। ਉਹ ਅੱਡ ਅੱਡ ਫਸਲਾਂ ਦੇ ਵਿੱਚ ਅੱਡ ਅੱਡ ਕੀੜਿਆਂ ਦਾ ਅਲੱਗ ਅਲੱਗ ਹੁੰਦਾ ਹੈ, ਉਹਦੇ ਹਿਸਾਬ ਨਾਲ ਜਦੋਂ ਆਰਥਿਕ ਕਗਾਰ ਤੇ ਪੱਧਰ ਤੇ ਪਹੁੰਚਣ ਉਦੋਂ ਹੀ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਵੀ ਜਿਹੜੇ ਸਿਫਾਰਿਸ਼

0: ਅਤੇ ਕੀਟਨਾਸ਼ਕ ਨਹੀਂ, ਸਹੀ ਮਾਤਰਾ ਵਿੱਚ ਅਤੇ ਸਹੀ ਛਿੜਕਾਅ ਦੇ ਢੰਗ ਤਰੀਕੇ ਦੇ ਨਾਲ ਉਹ ਕਰਨੇ ਚਾਹੀਦੇ ਨੇ। ਅਤੇ ਸਭ ਤੋਂ ਜ਼ਰੂਰੀ ਗੱਲ, ਜਦੋਂ ਵੀ ਅਸੀਂ ਕਿਸੇ ਕੀਟਨਾਸ਼ਕ ਦਾ ਛਿੜਕਾਅ ਕਰਨਾ ਹੈ, ਉਹਦੇ ਤੋਂ ਬਾਅਦ ਅਸੀਂ ਇੱਕ ਗੱਲ ਕਰਦੇ ਹਾਂ ਵੇਟਿੰਗ ਪੀਰੀਅਡ ਦੀ, ਜਿਹਨੂੰ ਕਿ ਉਡੀਕ ਸਮਾਂ ਵੀ ਕਿਹਾ ਜਾਂਦਾ ਹੈ। ਉਡੀਕ ਸਮੇਂ ਤੋਂ ਮੇਰਾ ਭਾਵ ਵੀ ਕੀਟਨਾਸ਼ਕ ਦੇ ਛਿੜਕਾਅ ਤੋਂ ਬਾਅਦ ਕਿੰਨੇ ਦਿਨਾਂ ਤੱਕ ਅਸੀਂ ਉਹ ਫਲ ਜਾਂ ਸਬਜ਼ੀ ਜਾਂ ਉਹ ਫਸਲ ਵਰਤੋਂ ਵਿੱਚ ਨਹੀਂ ਲਿਆਉਣੀ। ਇਹ ਹਰੇਕ ਕੀਟਨਾਸ਼ਕ ਦਾ ਅਲੱਗ ਅਲੱਗ ਹੁੰਦਾ ਹੈ, ਅਲੱਗ ਅਲੱਗ ਫਸਲ 'ਤੇ ਅਲੱਗ ਅਲੱਗ ਉਡੀਕ ਸਮਾਂ ਹੁੰਦਾ ਹੈ। ਤੋ ਬਹੁਤ ਹੀ ਮਹੱਤਵਪੂਰਨ ਹੈ ਕਿ ਜਦੋਂ ਅਸੀਂ ਛਿੜਕਾਅ ਕਰੀਏ ਉਨੇ ਦਿਨ, ਜਿੰਨੇ ਦਿਨ ਦਾ ਉਹ ਉਡੀਕ ਸਮਾਂ ਦੱਸਿਆ ਗਿਆ ਹੈ ਉਨੇ ਦਿਨ ਅਸੀਂ ਉਸ ਫਲ ਸਬਜ਼ੀ ਜਾਂ ਫਸਲ ਨੂੰ ਕਿਸੇ ਵੀ ਤਰੀਕੇ ਦੇ ਵਿੱਚ ਵਰਤੋਂ ਵਿੱਚ ਨਾ ਲਿਆਈਏ।
1: ਜਾਂ ਪਹਿਲਾਂ ਤੋੜ ਲਈਏ ਸਪਰੇਅ ਕਰਨ ਤੋਂ ਪਹਿਲਾਂ,
0: ਸਪਰੇਅ ਕਰਨ ਤੋਂ, ਕਿਸੇ ਵੀ ਸਪਰੇਅ ਕਰਨ ਤੋਂ ਬਾਅਦ ਜਿੰਨੇ ਵੀ ਪੱਕ ਕੇ ਫਲ ਸਬਜ਼ੀ ਜਿਹੜੇ ਵਿੱਚ ਸਪੈਸ਼ਲੀ ਉਹ ਅਸੀਂ ਸਾਨੂੰ ਤੋੜ ਲੈਣੇ ਚਾਹੀਦੇ ਨੇ, ਫਿਰ ਛਿੜਕਾਅ ਕਰੋ ਅਤੇ ਉਹਨਾਂ ਉਡੀਕ ਸਮਾਂ ਉਹਨੇ ਅਸੀਂ ਨਹੀਂ ਤੋੜਨੇ। ਉਹਦੇ ਤੋਂ ਬਾਅਦ ਤੋੜ ਲਓਗੇ ਤਾਂ ਕੀੜਿਆਂ ਦਾ ਜਿਹੜਾ ਰਹਿੰਦ ਖੂੰਹਦ ਆ ਜਿਹੜੀ ਉਹ ਤੁਹਾਡੀਆਂ ਖਾਣ ਵਾਲੇ ਪਦਾਰਥਾਂ ਦੇ ਵਿੱਚ ਨਹੀਂ ਆਊਗੀ।
1: ਅੱਛਾ ਡਾਕਟਰ ਸਾਹਿਬ, ਜਿਹੜੇ ਕੀਟਨਾਸ਼ਕ ਨੇ ਵੱਖ ਵੱਖ, ਜਿਹਨੂੰ ਰਸਾਇਣ ਕਹਿ ਲਈਏ ਆਪਾਂ ਜਾਂ ਜ਼ਹਿਰ ਵੀ ਕਹਿੰਦਾ ਖੇਤੀ ਜ਼ਹਿਰ ਨੇ, ਇਹਨਾਂ ਤੋਂ ਬਿਨਾਂ ਹੋਰ ਢੰਗ ਤਰੀਕੇ ਵੀ ਅਪਣਾ ਸਕਦੇ ਨੇ ਸਾਡੇ ਕਿਸਾਨ ਵੀਰ?
0: ਬਹੁਤ ਸਾਰੇ ਢੰਗ ਤਰੀਕੇ ਆ ਸੰਧੂ ਸਾਹਿਬ, ਅੱਡ ਅੱਡ ਫਸਲਾਂ ਦੇ ਵਿੱਚ, ਜਿਹਨਾਂ ਨਾਲ ਅਸੀਂ ਕੀੜਿਆਂ ਦੀ ਸੁਚੱਜੀ ਰੋਕਥਾਮ ਕਰ ਸਕਦੇ ਹਾਂ। ਉਦਾਹਰਣ ਦੇ ਤੌਰ 'ਤੇ ਕੁਛ ਸਾਡੇ ਕੋਲ ਜਿਹੜੀਆਂ ਸਹਿਣ ਸ਼ਕਤੀ ਰੱਖਣ ਵਾਲੀਆਂ ਕਿਸਮਾਂ ਜਾਂ ਹਾਈਬ੍ਰਿਡ ਨੇ, ਕੀੜਿਆਂ ਵਾਸਤੇ ਵੀ ਆਉਂਦੀਆਂ ਨੇ, ਬਿਮਾਰੀਆਂ ਵਾਸਤੇ ਵੀ ਆਉਂਦੀਆਂ ਨੇ। ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਉਹਦੇ ਵਾਸਤੇ ਦੇਖਣਾ ਚਾਹੀਦਾ ਹੈ। ਜੇ ਕੋਈ ਤੁਹਾਨੂੰ ਕਿਸਮ ਅਲੱਗ ਅਲੱਗ ਫਸਲਾਂ ਦੇ ਵਿੱਚ ਵੀ ਕੀੜਿਆਂ ਬਿਮਾਰੀਆਂ ਤੋਂ ਸਹਿਣ ਸ਼ਕਤੀ ਰੱਖਣ ਵਾਲੀ ਮਿਲਦੀ ਹੈ, ਉਹ ਵਰਤੋਂ ਵਿੱਚ ਲਿਆਉਣੀ ਚਾਹੀਦੀ ਹੈ। ਦੂਜੇ ਨੰਬਰ 'ਤੇ ਬਹੁਤ ਸਾਰੇ ਕਾਸ਼ਤਕਾਰੀ ਢੰਗ ਨੇ, ਉਹਨਾਂ ਨਾਲ ਵੀ ਕੀੜਿਆਂ ਦੀ ਜਿਹੜੀ ਹੈ ਉਹ ਰੋਕਥਾਮ ਕੀਤੀ ਜਾ ਸਕਦੀ ਹੈ। ਉਹਦੇ ਵਿੱਚ ਚਾਹੇ ਉਹ ਬਿਜਾਈ ਦਾ ਸਮਾਂ ਹੈ, ਬੀਜ ਦੀ ਮਾਤਰਾ ਹੈ, ਬੂਟੇ ਤੋਂ ਬੂਟੇ ਵਿੱਥ ਹੈ, ਖਾਦਾਂ ਨੇ, ਪਾਣੀ ਨੇ, ਇਹ ਸਾਰਿਆਂ ਤਰੀਕਿਆਂ ਦੇ ਨਾਲ ਵੀ ਅਸੀਂ ਇਹਦੀ ਰੋਕਥਾਮ ਕਰ ਸਕਦੇ, ਕਿਉਂਕਿ ਖਾਦਾਂ ਦੀ ਬੜੀ ਇੱਕ ਮਹੱਤਵਪੂਰਨ ਭੂਮਿਕਾ ਆ ਜਾਂਦੀ ਹੈ। ਜ਼ਿਆਦਾ ਨਾਈਟ੍ਰੋਜਨ ਵਾਲੀਆਂ ਖਾਦਾਂ ਆਪਾਂ ਲੋੜ ਤੋਂ ਜ਼ਿਆਦਾ ਵਰਤਾਂਗੇ ਅਤੇ ਕੀੜਿਆਂ ਦਾ ਹਮਲਾ ਜਿਹੜਾ ਉਹ ਆਮ ਤੌਰ 'ਤੇ ਦੇਖਣ ਵਿੱਚ ਆਇਆ ਹੈ ਜ਼ਿਆਦਾ ਹੁੰਦਾ ਹੈ। ਉਹਦੇ ਤੋਂ ਬਾਅਦ ਹੋਰ ਤਰੀਕੇ ਨੇ, ਜਿਵੇਂ ਅਸੀਂ ਕਈ ਕੀੜਿਆਂ ਨੂੰ ਅਸੀਂ ਹੱਥਾਂ ਨਾਲ ਰੋਕਥਾਮ ਕਰ ਸਕਦੇ ਹਾਂ, ਜਿਵੇਂ ਜਿਹੜੇ ਕੀੜੇ ਜਿਵੇਂ ਤੰਬਾਕੂ ਸੁੰਡੀ ਹੈ, ਗੋਭੀ ਦੀ ਤਿਤਲੀ ਹੈ, ਇਹਨਾਂ ਦੇ ਜਿਹੜੇ ਆਂਡੇ ਵੀ ਝੁੰਡਾਂ ਵਿੱਚ ਹੁੰਦੇ ਨੇ, ਸੁੰਡੀਆਂ ਵੀ ਝੁੰਡਾਂ ਵਿੱਚ ਖਾਂਦੀਆਂ ਨੇ, ਉਹਨਾਂ ਨੂੰ ਅਸੀਂ ਹੱਥਾਂ ਨਾਲ ਵੀ ਨਸ਼ਟ ਕਰ ਸਕਦੇ ਹਾਂ। ਹੋਰ ਸਾਡੇ ਕੋਲ ਜਿਹੜੇ ਫਰੂਟ ਫਲਾਈ ਟ੍ਰੈਪ ਨੇ, ਫਲ ਦੀ ਮੱਖੀ ਵਾਸਤੇ ਉਹ ਆਪਣੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਵਿੱਚ ਜਾਂ ਫਲਾਂ ਦੇ ਵਿੱਚ ਵੀ ਉਹ ਵੀ ਅਸੀਂ ਸਿਫਾਰਿਸ਼ ਕਰਦੇ ਹਾਂ, ਉਹਨਾਂ ਨਾਲ ਵੀ ਰੋਕਥਾਮ ਕੀਤੀ ਜਾ ਸਕਦੀ ਹੈ। ਜਾਂ ਜੈਵਿਕ ਢੰਗਾਂ ਨਾਲ, ਜੈਵਿਕ ਢੰਗਾਂ ਤੋਂ ਮੇਰੇ ਭਾਵ ਜਿਹੜੇ ਮਿੱਤਰ ਕੀੜੇ ਨੇ, ਮਿੱਤਰ ਕੀੜਿਆਂ ਦੇ ਨਾਲ ਵੀ ਸਾਡੀ ਅਸੀਂ ਰੋਕਥਾਮ ਕਰ ਸਕਦੇ ਹਾਂ। ਬਹੁਤ ਸਾਰੀਆਂ ਫਸਲਾਂ ਦੇ ਵਿੱਚ ਅਸੀਂ ਮਿੱਤਰ ਕੀੜਿਆਂ ਦੀ ਸਿਫਾਰਿਸ਼ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਹੈ। ਟ੍ਰਾਈਕੋਗ੍ਰਾਮਾਂ ਜੇ ਗੱਲ ਕਰੀਏ, ਮੱਕੀ ਦੇ ਵਿੱਚ ਹੈ, ਜੈਵਿਕ ਬਾਸਮਤੀ ਦੇ ਵਿੱਚ ਹੈ, ਗੰਨੇ ਦੇ ਵਿੱਚ ਹੈ, ਇਸੇ ਤਰ੍ਹਾਂ ਗੋਭੀ ਦੇ ਵਿੱਚ ਵੀ ਅਸੀਂ ਜਿਹੜੀਆਂ ਬੈਕਟੀਰੀਆ ਤੋਂ ਬਣੀ ਹੋਈਆਂ ਜਿਹੜੀਆਂ ਕੀਟਨਾਸ਼ਕ ਨੇ ਉਹ ਜਿਹੜੇ ਅਸੀਂ ਉਹ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਨਿੰਮ ਆਧਾਰਿਤ ਜਿਹੜੇ ਕੀਟਨਾਸ਼ਕ ਨੇ, ਨਿੰਮ ਹੋ ਗਈ, ਧਰੇਕ ਹੋ ਗਈ, ਉਹਨਾਂ ਤੋਂ ਜਿਹੜੇ ਅਸੀਂ ਕੀਟਨਾਸ਼ਕ ਬਣਾ ਕੇ ਛਿੜਕਾਅ ਕਰਦੇ ਹਾਂ, ਜਿਹੜੇ ਕਿ ਵਾਤਾਵਰਨ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ, ਇਹ ਸਾਰੇ ਢੰਗ ਤਰੀਕੇ ਨੇ ਜਿਹੜੇ ਸਾਨੂੰ ਪਹਿਲਾਂ ਅਪਣਾਉਣੇ ਚਾਹੀਦੇ ਨੇ। ਜੇ ਇਹਨਾਂ ਢੰਗ ਤਰੀਕਿਆਂ ਨਾਲ ਰੋਕਥਾਮ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਜਿਹੜੇ ਆ ਸਾਡੇ ਰਸਾਇਣਕ ਜਿਹੜੇ ਕੀਟਨਾਸ਼ਕ ਨੇ, ਸਾਨੂੰ ਉਹਨਾਂ ਵੱਲ ਜਾਣਾ ਚਾਹੀਦਾ ਹੈ, ਨਾ ਕਿ ਬਿਲਕੁਲ ਪਹਿਲੇ ਜਿਹੜੀ ਆ ਉਹ ਵਰਤੋਂ ਕਰਨੀ ਚਾਹੀਦੀ ਹੈ।
1: ਬਿਲਕੁਲ, ਕਿ ਪਹਿਲੇ ਹੱਲੇ ਆਪਾਂ ਇਹ ਕੰਮ ਨਾ ਕਰੀਏ।
0: ਬਿਲਕੁਲ ਜੀ,
1: ਕਿ ਪਹਿਲਾਂ ਜਿਹੜੇ ਹੋਰ ਢੰਗ ਤਰੀਕੇ ਅਪਣਾ ਕੇ,
0: ਬਿਲਕੁਲ,
1: ਕਿ ਫਿਰ ਆਪਾਂ ਜਿਹੜਾ ਹੈ ਇਸ ਪਾਸੇ ਵੱਲ ਆਈਏ ਤਾਂ ਕਿ ਵਧੀਆ ਵਰਤੋਂ ਹੋ ਸਕੇ ਅਤੇ ਸਿਫਾਰਿਸ਼ਾਂ ਮੁਤਾਬਕ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਤੇ ਡਾਕਟਰ ਚੰਦੀ, ਤੁਸੀਂ ਹੁਣ ਗੱਲ ਕੀਤੀ ਹੈ ਨਿੰਮ ਆਧਾਰਿਤ ਘੋਲ ਦੀ, ਸੋ ਆਪਣਾ ਵਿਸ਼ਾ ਵੀ ਮੁੱਖ ਤੌਰ 'ਤੇ ਇਹੀ ਹੈ ਕਿ ਕਿਸ ਤਰੀਕੇ ਨਾਲ ਦੀ ਵਰਤੋਂ ਹੋ ਸਕਦੀ ਹੈ, ਵਾਤਾਵਰਨ ਆਪਾਂ ਬਚਾ ਸਕਦੇ ਹਾਂ, ਸੋ ਇਹਦੇ ਬਾਰੇ ਜਾਣਕਾਰੀ ਦਿਓ ਕਿ ਕੀ ਮਹੱਤਤਾ ਹੈ ਸਾਡੇ ਕਿਸਾਨ ਵੀਰਾਂ ਵਾਸਤੇ ਜੇ ਆਪਾਂ ਨਿੰਮ ਦਾ ਘੋਲ ਤਿਆਰ ਕਰਕੇ ਫਸਲਾਂ 'ਤੇ ਜਾਂ ਸਬਜ਼ੀਆਂ 'ਤੇ ਖਾਸ ਕਰਕੇ ਇਸਤੇਮਾਲ ਕਰੀਏ।
0: ਸੰਧੂ ਸਾਹਿਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਾਫੀ ਸਿਫਾਰਿਸ਼ਾਂ ਨੇ ਜਿਹੜੀਆਂ ਨਿੰਮ ਆਧਾਰਿਤ ਕੀਟਨਾਸ਼ਕਾਂ ਦੀਆਂ ਅਸੀਂ ਕੀਤੀਆਂ ਨੇ। ਇੱਕ PAU ਨਿੰਮ ਦਾ ਘੋਲ ਵੀ ਅਸੀਂ ਸਿਫਾਰਿਸ਼ ਕਰਦੇ ਹਾਂ, ਜਿਹਦੀ ਮੈਂ ਬਣਾਉਣ ਦੀ ਵਿਧੀ ਅੱਗੇ ਤੁਹਾਨੂੰ ਦੱਸੂਗਾ। ਬਹੁਤ ਸਾਰੀਆਂ ਫਸਲਾਂ ਦੇ ਵਿੱਚ ਅਸੀਂ ਇਹ ਨਿੰਮ ਆਧਾਰਿਤ ਕੀਟਨਾਸ਼ਕ ਜਿਹੜੇ ਨੇ ਸਿਫਾਰਿਸ਼ ਕੀਤੇ ਨੇ, ਉਹ ਕਣਕ ਦੇ ਵਿੱਚ, ਝੋਨੇ ਦੇ ਵਿੱਚ, ਨਰਮੇ ਦੇ ਵਿੱਚ, ਛੋਲਿਆਂ ਦੇ ਵਿੱਚ, ਸਬਜ਼ੀਆਂ ਦੇ ਵਿੱਚ, ਭਿੰਡੀ ਆ, ਜਿਵੇਂ ਬੈਂਗਣ ਆ, ਕੱਦੂ ਜਾਤੀ ਦੀਆਂ ਫਸਲਾਂ, ਪਰ ਬਹੁਤ ਸਾਰੀਆਂ ਫਸਲਾਂ

0: ਵਿੱਚ ਅਸੀਂ ਨਿੰਮ ਆਧਾਰਿਤ ਕੀਟਨਾਸ਼ਕ ਜਿਹੜੇ ਆ ਉਹ ਅਸੀਂ ਸਿਫਾਰਿਸ਼ ਕੀਤੇ ਨੇ। ਨਿੰਮ ਆਧਾਰਿਤ ਕੀਟਨਾਸ਼ਕ ਦੋ ਤਰ੍ਹਾਂ ਦੇ ਨੇ, ਇੱਕ ਤਾਂ ਮੈਂ ਦੱਸਿਆ ਘਰ ਦਾ ਬਣਿਆ ਜਿਹੜਾ ਨਿੰਮ ਦਾ ਕੋਲ, ਉਹ ਕਿਸਾਨ ਵੀਰ ਆਪਣੇ ਘਰ ਵੀ ਬਣਾ ਸਕਦੇ ਨੇ, ਜਾਂ ਕੁਛ ਕੀਟਨਾਸ਼ਕ ਅਸੀਂ ਸਿਫਾਰਿਸ਼ ਕੀਤੇ ਨੇ ਜਿਹੜੇ ਸਾਨੂੰ ਬਣੇ ਬਣਾਏ ਬਾਜ਼ਾਰ ਦੇ ਵਿੱਚੋਂ ਵੀ ਉਪਲਬਧ ਨੇ, ਉਹਨਾਂ ਦੀਆਂ ਵੀ ਕੁਛ ਅਸੀਂ ਸਿਫਾਰਿਸ਼ਾਂ ਕੀਤੀਆਂ ਨੇ। ਇਹਨਾਂ ਦਾ ਫਾਇਦੇ ਹੈ ਜੀ, ਜਿਹੜੇ ਨਿੰਮ ਆਧਾਰਿਤ ਕੀਟਨਾਸ਼ਕ ਨੇ, ਪਹਿਲੀ ਤਾਂ ਗੱਲ ਵਾਤਾਵਰਨ ਦੇ ਬਿਲਕੁਲ ਨੁਕਸਾਨ ਨਹੀਂ ਕਰਦੇ, ਰਹਿੰਦ ਖੂੰਹਦ ਦੀ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਕੀਟਨਾਸ਼ਕ ਜਿਹੜੇ ਨੇ, ਨਿੰਮ ਆਧਾਰਿਤ ਕੀਟਨਾਸ਼ਕ ਨੇ, ਅਤੇ ਇਹ ਕੰਮ ਕਿੱਦਾਂ ਕਰਦੇ ਨੇ, ਇਹ ਕੀੜਿਆਂ ਨੂੰ ਖਾਣ ਤੋਂ ਰੋਕਦੇ ਵੀ ਨੇ। ਜਦੋਂ ਅਸੀਂ ਸਪਰੇਅ ਛਿੜਕਾਅ ਕਰਦੇ ਹਾਂ ਖੇਤ ਦੇ ਵਿੱਚ, ਕੀੜੇ ਇਹਨਾਂ ਦੇ ਉੱਤੇ ਜਦੋਂ ਜਿਹੜੀ ਫਸਲ 'ਤੇ ਛਿੜਕਾਅ ਹੋ ਗਿਆ ਉਹਨੂੰ ਖਾਂਦੇ ਨਹੀਂ ਹੈ, ਇਹ ਕੀੜਿਆਂ ਨੂੰ ਦੂਰ ਵੀ ਭਜਾਉਂਦੇ ਨੇ ਜਿਹੜੇ ਨਿੰਮ ਆਧਾਰਿਤ ਕੀਟਨਾਸ਼ਕ ਨੇ, ਜਾਂ ਫਿਰ ਇਹ ਕੀੜਿਆਂ ਨੂੰ ਮਾਰਦੇ ਵੀ ਨੇ। ਇਹ ਤਿੰਨ ਚਾਰ ਤਰ੍ਹਾਂ ਦੇ ਨਾਲ ਇਹਨਾਂ ਜਿਹੜੇ ਨਿੰਮ ਆਧਾਰਿਤ ਜਿਹੜੇ ਕੀਟਨਾਸ਼ਕ ਨੇ ਉਹ ਕੰਮ ਕਰਦੇ ਨੇ, ਅਤੇ ਅੱਡ ਅੱਡ ਫਸਲਾਂ ਦੇ ਵਿੱਚ ਅਸੀਂ ਕਾਫੀ ਇਹਦੀਆਂ ਸਿਫਾਰਿਸ਼ਾਂ ਕੀਤੀਆਂ ਨੇ। ਜੇ ਮੈਂ ਸਬਜ਼ੀਆਂ ਦੀ ਗੱਲ ਕਰਾਂ, ਪਹਿਲੀ ਗੱਲ ਕਰਦੇ ਹਾਂ ਜੀ ਅਸੀਂ ਭਿੰਡੀ ਦੀ। ਭਿੰਡੀ ਦੇ ਵਿੱਚ ਇੱਕ ਤੇਲਾ ਆਉਂਦਾ ਹੈ ਜਿਹੜੇ ਰਾਚੂਸ ਵਾਲੇ ਕੀੜੇ ਨੇ, ਚਿੱਟੀ ਮੱਖੀ ਵੀ ਆਉਂਦੀ ਹੈ, ਦੋਨੋਂ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਰਾਚੂਸ ਕੇ।
1: ਠੀਕ ਹੈ,
0: ਜਿਹੜੀ ਚਿੱਟੀ ਮੱਖੀ ਆ ਉਹ ਇੱਕ ਵਿਸ਼ਾਣੂ ਰੋਗ ਵੀ ਫੈਲਾਉਂਦੀ ਹੈ, ਅਤੇ ਜਿਹੜਾ ਤੇਲਾ ਹੈ ਜਿਹਨੂੰ ਆਪਾਂ ਜੈਸਿਡ ਵੀ ਕਹਿੰਦੇ ਹਾਂ, ਉਹ ਕਈ ਵਾਰੀ ਜੇ ਅਸੀਂ ਉਸਦੀ ਰੋਕਥਾਮ ਨਾ ਕਰੀਏ ਤਾਂ ਫਸਲ ਨੂੰ ਬਿਲਕੁਲ ਹੀ ਤਬਾਹ ਕਰ ਦਿੰਦਾ ਹੈ। ਬੜਾ ਨਾਮਰਾਦ ਇਹ ਕੀੜਾ ਹੈ। ਉਹਦੇ ਵਾਸਤੇ ਅਸੀਂ ਇੱਕ ਤਾਂ 2 ਲੀਟਰ PAU ਨਿੰਮ ਦਾ ਘੋਲ ਉਹਦੀ ਸਿਫਾਰਿਸ਼ ਕਰਦੇ ਹਾਂ, ਜਾਂ ਇੱਕ ਹੋਰ ਕੀਟਨਾਸ਼ਕ ਹੈ ਜਿਹੜਾ ਅਵੇਲੇਬਲ ਹੈ ਦੁਕਾਨਾਂ ਤੋਂ ਤੁਹਾਨੂੰ ਮਿਲ ਜੂਗਾ, ਈਕੋਟਿਨ, ਉਹਦੀ 80 ਮਿਲੀਲੀਟਰ ਜਿਹੜੀ ਮਾਤਰਾ ਵਾ ਉਹ ਵਰਤ ਕੇ ਅਸੀਂ ਇਸ ਕੀੜੇ ਦਾ ਰੋਕਥਾਮ ਵਧੀਆ ਢੰਗ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹੀ ਜਿਹੜੇ ਕੀਟਨਾਸ਼ਕ ਮੈਂ ਦੱਸੇ ਆ ਇਹ ਚਿੱਟੀ ਮੱਖੀ ਦੀ ਰੋਕਥਾਮ ਵੀ ਕਰਦੇ ਆ ਭਿੰਡੀ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਬੈਂਗਣਾਂ ਦੀ। ਬੈਂਗਣਾਂ ਦੇ ਵਿੱਚ ਵੀ ਚਿੱਟੀ ਮੱਖੀ ਕਾਫੀ ਨੁਕਸਾਨ ਕਰਦੀ ਹੈ, ਉਹਦੇ ਬੱਚੇ ਅਤੇ ਬਾਲਕ ਦੋਵੇਂ ਰਸ ਚੂਸਦੇ ਨੇ, ਫਿਰ ਉਹਦੇ 'ਤੇ ਜਿਹੜਾ ਮਲ ਤਿਆਗ ਛੱਡਦੇ ਨੇ ਉੱਤੇ ਕਾਲੀ ਉੱਲੀ ਲੱਗ ਜਾਂਦੀ ਹੈ, ਬੂਟੇ ਦੀ ਖੁਰਾਕ ਬਣਾਉਣ ਦੀ ਸਮਰੱਥਾ ਘੱਟ ਜਾਂਦੀ ਹੈ, ਅਤੇ ਝਾੜ ਦੇ ਵਿੱਚ ਕਾਫੀ ਜਿਹੜਾ ਵਾ ਉਹ ਘੱਟ ਜਾਂਦਾ ਹੈ ਝਾੜ।
1: ਠੀਕ ਹੈ,
0: ਉਹਦੇ ਵਾਸਤੇ ਵੀ 1200 ਮਿਲੀਲੀਟਰ PAU ਨਿੰਮ ਦਾ ਘੋਲ ਉਹ ਅਸੀਂ ਇਹਦੀ ਸਿਫਾਰਿਸ਼ ਕਰਦੇ ਹਾਂ। ਇਸੇ ਤਰ੍ਹਾਂ ਜੇ ਚਿੱਟੀ ਮੱਖੀ ਕੱਦੂ ਜਾਤੀਆਂ ਦੀਆਂ ਫਸਲਾਂ ਦੇ ਵਿੱਚ ਵੀ ਆਵੇ ਉੱਥੇ ਵੀ ਅਸੀਂ ਇਸੇ PAU ਨਿੰਮ ਦੇ ਘੋਲ ਦੀ ਸਿਫਾਰਿਸ਼ ਕਰ ਸਕਦੇ ਹਾਂ। ਅਤੇ ਜੇ ਭਿੰਡੀ ਦੇ ਵਿੱਚ ਇੱਕ ਮਾਈਟ ਆਉਂਦੀ ਹੈ ਜੂੰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਾਸਤੇ ਧਰੇਕ ਤੋਂ ਬਣਿਆ ਘੋਲ, ਜਿੱਦਾਂ ਮੈਂ ਨਿੰਮ ਦੀ ਗੱਲ ਕੀਤੀ ਉਸੇ ਤਰ੍ਹਾਂ ਧਰੇਕ ਤੋਂ ਬਣਿਆ ਮੀ ਘੋਲ ਵੀ ਜਿਹੜਾ ਵਾ ਉਹਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ, ਅਤੇ ਇਹਨਾਂ ਕੀੜਿਆਂ ਦੀ ਵਧੀਆ ਅਸੀਂ ਰੋਕਥਾਮ ਕਰ ਸਕਦੇ ਹਾਂ।
1: ਠੀਕ ਹੈ ਜੀ। ਅਸਲ ਹੁਣ ਗੱਲ ਆ ਜਾਂਦੀ ਹੈ ਕਿ ਆਪਾਂ ਘੋਲ ਜੇ ਨਿੰਮ ਵਾਲੂ ਲੱਗੀਆਂ ਨੇ ਘਰ 'ਚ ਜਾਂ ਖੇਤਾਂ 'ਚ ਹੈਗੀਆਂ ਜਾਂ ਪਿੰਡ ਦੇ ਆਸ ਪਾਸ ਵੀ ਕਈ ਵਾਰ ਹੁੰਦੀਆਂ ਨੇ, ਅਤੇ ਕੀ ਨਿੰਮ ਦੇ ਪੱਤਿਆਂ ਤੋਂ ਤਿਆਰ ਕਰਨਾ ਕਿ ਨਿੰਮ ਦੀਆਂ ਨਿਮੋਲੀਆਂ ਹੁੰਦੀਆਂ ਨੇ ਉਹਦੇ ਤੋਂ ਘੋਲ ਤਿਆਰ ਹੋਣਾ, ਤਰੀਕਾ ਕੀ ਹੈ ਘੋਲ ਤਿਆਰ ਕਰਨ ਦਾ?
0: ਸੰਧੂ ਸਾਹਿਬ, ਤਰੀਕਾ ਤੁਸੀਂ ਪੱਤਿਆਂ ਦੀ ਗੱਲ ਕੀਤੀ, ਨਿਮੋਲੀਆਂ ਦੀ ਗੱਲ ਕੀਤੀ, ਅਸੀਂ ਸਾਰਾ ਕੁਛ ਹੀ ਵਰਤਣਾ ਹੈ।
1: ਅੱਛਾ,
0: ਨਿੰਮ ਦੇ ਪੱਤੇ ਵੀ ਲੈ ਲੈਣੇ ਆ, ਨਿਮੋਲੀਆਂ ਵੀ ਲੈ ਲੈਣੀਆਂ ਨੇ, ਅਤੇ ਪਤਲੀਆਂ ਟਾਹਣੀਆਂ ਵੀ ਲੈ ਲੈਣੀਆਂ ਨੇ।
1: ਠੀਕ
0: ਹੈ, ਨਿੰਮ ਦੀਆਂ ਇਹ ਤਿੰਨੇ ਚੀਜ਼ਾਂ ਲੈਣੀਆਂ ਨੇ। ਮੈਂ ਤੁਹਾਨੂੰ ਬਣਾਉਣ ਦੀ ਵਿਧੀ ਦੱਸਦਾ, 4 ਕਿਲੋ ਤੁਸੀਂ ਇਹ ਲੈ ਲਓ ਪੱਤੇ ਨਿਮੋਲੀਆਂ ਅਤੇ ਪਤਲੀਆਂ ਟਾਹਣੀਆਂ, ਬਹੁਤ ਮੋਟੀਆਂ ਟਾਹਣੀਆਂ ਨਹੀਂ ਲੈਣੀਆਂ। 10 ਲੀਟਰ ਪਾਣੀ ਦੇ ਵਿੱਚ ਇਹਨਾਂ ਨੂੰ ਪਾ ਲਓ।
1: ਠੀਕ ਹੈ,
0: 10 ਲੀਟਰ ਪਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ ਤੁਸੀਂ ਕੋਈ 1/2 ਘੰਟੇ ਲਈ ਉਬਾਲਣਾ ਹੈ। ਜਦੋਂ ਇਹ ਮਿਸ਼ਰਣ ਤਕਰੀਬਨ ਅੱਧਾ ਕੁ ਰਹਿ ਜੇ, 1/2 ਘੰਟਾ ਉਬਾਲਣ ਤੋਂ ਬਾਅਦ ਫਿਰ ਉਸਨੂੰ ਠੰਡਾ ਕਰ ਲੈਣਾ ਹੈ। ਠੰਡਾ ਕਰਨ ਤੋਂ ਬਾਅਦ ਉਹਨੂੰ ਕਿਸੇ ਮਲਮਲ ਦੇ ਕੱਪੜੇ ਨਾਲ ਪੁਣ ਛਾਣ ਕਰ ਲਓ। ਪੁਣ ਕੇ ਅਤੇ ਉਹਨੂੰ ਤੁਸੀਂ ਆਪਣੇ ਕਿਸੇ ਬੋਤਲਾਂ ਦੇ ਵਿੱਚ ਅਤੇ ਪਾ ਕੇ ਰੱਖ ਸਕਦੇ ਹੋ। ਉਹ ਤੁਹਾਡਾ ਬਣ ਗਿਆ ਕੀਟਨਾਸ਼ਕ, ਜਿਹਨੂੰ ਅਸੀਂ PAU ਨਿੰਮ ਦਾ ਘੋਲ ਕਹਿੰਦੇ ਹਾਂ। ਅਤੇ ਉਹਦੀ ਫਿਰ ਸਿਫਾਰਿਸ਼ ਕੀਤੀ ਮਾਤਰਾ ਜਿਹੜੀ ਕਿ ਮੈਂ ਅੱਡ ਅੱਡ ਫਸਲਾਂ ਦੇ ਵਿੱਚ ਦੱਸੀ, ਕਿਸੇ 'ਚ 2 ਲੀਟਰ ਹੈ, ਕਿਸੇ 'ਚ 1200 ਮਿਲੀਲੀਟਰ ਹੈ, ਉਹ ਆਪਾਂ ਉਹਦੀ ਸਿਫਾਰਿਸ਼ ਕੀਤੀ ਮਾਤਰਾ ਦੇ ਆਧਾਰ 'ਤੇ ਹੀ ਛਿੜਕਾਅ ਕਰਨਾ ਹੈ, ਅਤੇ ਬਹੁਤ ਵਧੀਆ ਰੋਕਥਾਮ ਕਰਨੀ ਹੈ। ਅਤੇ ਇੱਕ ਹੋਰ ਗੱਲ ਹੋਰ, ਸ਼ੁਰੂਆਤੀ ਅਵਸਥਾ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਨਿੰਮ ਦੇ ਘੋਲ ਤੋਂ ਸ਼ੁਰੂਆਤ ਕਰੀਏ। ਜਦੋਂ ਸ਼ੁਰੂਆਤੀ ਹਮਲਾ ਕੀੜਿਆਂ ਦਾ, ਇਹਨਾਂ ਦਾ, ਰਸ ਚੂਸਣ ਵਾਲੇ ਕੀੜਿਆਂ ਦਾ ਹੁੰਦਾ ਹੈ, ਅਤੇ ਨਿੰਮ ਦੇ ਘੋਲ ਦੀ ਸਿਫਾਰਿਸ਼ ਕਰੋ, ਕਿਉਂਕਿ ਗਿਣਤੀ ਘੱਟ ਹੁੰਦੀ ਹੈ ਅਤੇ ਨਿੰਮ ਬਹੁਤ ਹੀ ਵਧੀਆ ਤਰੀਕੇ ਨਾਲ ਅਸਰਦਾਰ ਹੁੰਦੀ ਹੈ। ਅਤੇ ਨਾਲ ਹੀ ਨਾਲ ਜਿਹੜੇ ਮਿੱਤਰ ਕੀੜੇ ਨੇ ਉਹ ਵੀ ਸਾਡੇ ਸੁਰੱਖਿਅਤ ਰਹਿੰਦੇ ਨੇ। ਜੇ ਮਿੱਤਰ ਕੀੜੇ ਖੇਤ ਦੇ ਵਿੱਚ ਹੋਣਗੇ ਤਾਂ ਉਹ ਹੋਰ ਜਿਹੜੇ ਹਾਨੀਕਾਰ ਕੀੜਿਆਂ ਨੂੰ ਜਿਹੜੇ ਆ ਉਹਦੀ ਰੋਕਥਾਮ ਵੀ ਕਰਦੇ ਰਹਿਣਗੇ। ਇਸੇ ਤਰ੍ਹਾਂ ਅਸੀਂ ਇਹ ਨਿੰਮ ਦਾ ਘੋਲ ਹੋ ਗਿਆ, ਇਸੇ ਤਰ੍ਹਾਂ ਧਰੇਕ ਦਾ ਘੋਲ ਵੀ ਕਰ ਸਕਦੇ ਹਾਂ ਆਪਾਂ, ਜਿੱਦਾਂ ਮੈਂ ਦੱਸਿਆ ਧਰੇਕ ਦਾ ਘੋਲ ਵੀ, ਜਾਂ

0: ਅਸੀਂ ਇੱਕ ਹੋਰ ਸਿਫਾਰਿਸ਼ ਕਰਦੇ ਹਾਂ ਸ਼ਿਮਲਾ ਮਿਰਚ ਦੇ ਵਿੱਚ ਮਾਈਟ ਜਿਹੜੀ ਜੂੰ ਆ ਉਹਦੇ ਵਾਸਤੇ ਅਸੀਂ ਸਿਫਾਰਿਸ਼ ਕਰਦੇ ਹਾਂ ਵੀ ਸਿਰਫ ਨਿੰਮ ਦੇ ਜਿਹੜੇ ਤੁਸੀਂ ਬੀਜ ਲੈਣੇ ਆ ਨਿਮੋਲੀਆਂ ਦੇ ਵਿੱਚ ਬੀਜ ਲਾ ਕੇ ਉਹਨਾਂ ਨੂੰ ਸੁਕਾ ਕੇ ਪੀਸ ਲਓ ਜਾਂ ਉਹ ਬਣੇ ਬਣਾ ਜਿਹੜੇ ਪੀਸੇ ਹੋਏ ਬੀਜ ਜਿਹੜੇ ਆ ਉਹਨੂੰ ਆਪਾਂ ਨੀਮ ਸੀਡ ਕਰਨਲ ਪਾਊਡਰ ਕਹਿ ਦਿੰਦੇ ਹਾਂ ਉਹ ਬਾਜ਼ਾਰ ਦੇ ਵਿੱਚੋਂ ਵੀ ਉਪਲਬਧ ਆ ਉਹ ਤੁਸੀਂ ਕੀ ਕਰਨਾ ਉਹਨੂੰ ਬਾਲਣਾ ਨਹੀਂ ਉਹਨੂੰ 5 ਕਿਲੋ ਲੈ ਕੇ 10 ਲੀਟਰ ਪਾਣੀ ਦੇ ਵਿੱਚ ਪਾ ਕੇ ਰਾਤ ਨੂੰ ਭਿਉਂ ਦੇਣਾ ਹੈ ਸਵੇਰੇ ਉਹਦਾ ਫਿਰ 100 ਲੀਟਰ ਦੇ ਪਾਣੀ ਦੇ ਵਿੱਚ ਘੋਲ ਕੇ ਉਹਦਾ ਛਿੜਕਾਅ ਕਰਕੇ ਵੀ ਅਸੀਂ ਜਿਹੜਾ ਇਹ ਰੋਕਥਾਮ ਕਰ ਸਕਦੇ ਹਾਂ ਇਹ 3 ਤਰੀਕੇ ਹੋ ਗਏ ਇੱਕ ਨਿੰਮ ਨਿਮੋਲੀਆਂ ਪੱਤੇ ਨਿੰਮ ਦੇ ਫਿਰ ਤਰੇਕ ਦੇ ਅਤੇ ਜਾਂ ਫਿਰ ਜਿਹੜੇ ਨਿੰਮ ਦੇ ਬੀਜ ਆ ਉਹਨਾਂ ਦਾ ਜਿਹੜਾ ਪਾਊਡਰ ਆ ਉਹਨੂੰ ਘੋਲ ਕੇ ਅਸੀਂ ਨਿੰਮ ਦਾ ਘੋਲ ਜਿਹੜਾ ਉਹ ਤਿਆਰ ਕਰਕੇ ਅਸੀਂ ਰੋਕਥਾਮ ਜਿਹੜੀ ਇਹਨਾਂ ਕੀੜਿਆਂ ਦੀ ਬਹੁਤ ਹੀ ਵਧੀਆ ਤਰੀਕੇ ਨੂੰ ਤਰੀਕੇ ਨਾਲ ਕਰ ਸਕਦੇ ਹਾਂ ਬਿਨਾਂ ਕੋਈ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ
1: ਪਰ ਇੱਕ ਜੇ ਨਿੰਮ ਲਾਈਏ ਵੀ
0: ਬਿਲਕੁਲ ਜੀ
1: ਕਿਉਂਕਿ ਬਿਲਕੁਲ ਬਹੁਤ ਘੱਟ ਨੇ ਹੋਣਗੀਆਂ ਕਿ ਇਸ ਪਾਸੇ ਬਹੁਤ ਧਿਆਨ ਹੈ ਕਿ ਜੇ ਆਪਾਂ ਇਹ ਨਾ ਹੋਵੇ ਕਿ ਜੋ ਲੱਗਿਆ ਅਸੀਂ ਉਹੀ ਖਰਾਬ ਕਰ ਦਈਏ
0: ਬਿਲਕੁਲ ਜੀ
1: ਪਹਿਲਾਂ ਲਾਈਏ ਉਹਦੇ ਬਾਅਦ ਜ਼ਰੂਰ ਧਿਆਨ ਦੇਣ ਦੀ ਗੱਲ ਹੈਗੀ
0: ਬਿਲਕੁਲ ਜੀ ਸੰਤੂ ਸਾਹਿਬ ਨਿੰਬਾਂ ਆਪਣੇ ਹੈ ਵੀ ਨੇ ਅਤੇ ਮੈਂ ਅਪੀਲ ਵੀ ਕਰੂੰਗਾ ਸਾਰੇ ਕਿਸਾਨ ਵੀਰਾਂ ਨੂੰ ਵੀ ਆਪਣੇ ਮੋਟਰਾਂ ਦੇ ਉੱਤੇ ਘਰਾਂ ਦੇ ਨੇੜੇ ਜਾਂ ਕੋਈ ਪੰਚਾਇਤੀ ਜਗ੍ਹਾ ਵਾ ਜਾਂ ਜਿਹੜੀ ਵੱਟਾਂ ਦੇ ਜਿਹੜੇ ਸੜਕਾਂ ਦੇ ਆਲੇ ਦੁਆਲੇ ਜਾਂ ਕੋਈ ਵੀ ਜਗ੍ਹਾ ਜਿੱਥੇ ਤੁਹਾਨੂੰ ਖਾਲੀ ਲੱਗਦੀ ਹੈ ਉੱਥੇ ਵੱਧ ਤੋਂ ਵੱਧ ਬੂਟੇ ਜਿਹੜੇ ਆ ਇਹਨਾਂ ਨਿੰਮਾਂ ਦੇ ਲਾਏ ਜਾਣ ਕਿਉਂਕਿ ਇੱਕ ਤਾਂ ਦੇਖੋ ਬੂਟੇ ਨੇ ਉਹ ਤਾਂ ਫਾਇਦੇ ਹੈਗੇ ਹੈਗੇ ਨੇ ਇੱਕ ਦਰਖਤ ਦੇ ਪਰ ਇਸ ਦਰਖਤ ਦੇ ਵਿੱਚ ਸਾਡੇ ਕੋਲ ਜਿਹੜੇ ਕੀਟਨਾਸ਼ਕਾਂ ਵਾਲੀ ਜਿਹੜੀ ਇੱਕ ਹੋਰ ਵਾਧੂ ਗੋਣਾ ਬੂਟੇ ਆਪਣੇ ਲੱਗੇ ਹੋਣ ਸਿਰਫ ਕਰਨਾ ਕੀ ਹੈ ਪੱਤੇ ਤੋੜਨੇ ਆ ਨਮੋਲੀਆਂ ਤੋੜਨੀਆਂ ਸਿਰਫ ਉਬਾਲਣਾ ਵਾ ਇਹ ਸਾਰਾ ਕੁਛ ਆਪਾਂ ਮੋਟਰ 'ਤੇ ਹੀ ਕਰ ਸਕਦੇ ਹਾਂ ਮਤਲਬ ਬਿਨਾਂ ਕਿਸੇ ਜੇ ਕਹੀਏ ਨਾ ਵੀ ਜ਼ਿਆਦਾ ਕੋਈ ਖਰਚਾ ਕੋਈ ਇਹਦੇ 'ਚ ਕੋਈ ਨਹੀਂ ਜੇ ਆਪਣੇ ਕੋਲ ਨਿੰਮ ਦੇ ਬੂਟੇ ਹੈਗੇ ਨੇ ਸਿਰਫ ਤੁਹਾਡੇ ਕੋਲ ਉਬਾਲਣ ਦਾ ਖਰਚਾ ਹੈ ਉਹ ਆਪਣੇ ਕੋਲ ਮੋਟਰਾਂ ਦੇ ਉੱਤੇ ਲੱਕੜਾਂ ਛਿੱਟੀਆਂ ਪਈਆਂ ਹੁੰਦੀਆਂ ਨੇ ਅਤੇ ਕਿਸੇ ਵੀ ਆਪਾਂ ਬਰਤਨ ਦੇ ਵਿੱਚ ਉਬਾਲ ਕੇ ਅਤੇ ਇਹ ਆਪਾਂ ਘਰ ਦੇ ਵਿੱਚ ਹੀ ਘੋਲ ਬਣਾ ਸਕਦੇ ਹਾਂ ਬਾਹਰੋਂ ਆਪਾਂ ਨੂੰ ਕੋਈ ਸਿੰਥੈਟਿਕ ਦਵਾਈ ਜਾਂ ਜਿਹੜੇ ਰਸਾਇਣਕ ਕੀਟਨਾਸ਼ਕ ਨੇ ਉਹਨਾਂ 'ਤੇ ਸਾਨੂੰ ਕੋਈ ਵੀ ਖਰਚਾ ਕਰਨ ਦੀ ਲੋੜ ਨਹੀਂ ਅਤੇ ਨਾਲੇ ਫਾਇਦੇ ਦੇ ਹੋਰ ਜਿਹੜੇ ਮੈਂ ਦੱਸਿਆ ਨੇ ਉਹ ਤਾਂ ਹੈਗੇ ਹੀ ਹੈਗੇ ਨੇ
1: ਬਿਲਕੁਲ ਸੁਰੱਖਿਅਤ ਵੀ ਹੈ ਕੋਈ ਸਾਨੂੰ ਸਾਡੇ 'ਤੇ ਕੋਈ ਮਾੜਾ ਅਸਰ ਨਹੀਂ ਕਰਨਗੇ ਕਿ ਜਿਸ ਤਰ੍ਹਾਂ ਆਪਾਂ ਆਮ ਦੇਖਦੇ ਹਾਂ ਕਿ ਕਈ ਵਾਰ ਦਵਾਈਆਂ ਦੇ ਮਾੜੇ ਅਸਰ ਵੀ ਹੋ ਜਾਂਦੇ ਨੇ ਸਾਡੇ ਆਦਮੀਆਂ 'ਤੇ ਵੀ ਮਾੜੇ ਅਸਰ ਕਈ ਵਾਰ ਕਰ ਜਾਂਦੀ ਹੈਗੀ ਹੈ ਉਹਨੂੰ ਵੀ ਚੜ੍ਹ ਜਾਂਦੀ ਜੇ ਆਪਾਂ ਨਾ ਧਿਆਨ ਰੱਖੀਏ ਸੋ ਇਹਦਾ ਬਚਾਅ ਵੀ ਹੋ ਸਕਦਾ ਹੈਗਾ ਹੋਰ ਕੋਈ ਖਾਸ ਗੱਲ ਸਾਡੇ ਸੁਣਨ ਵਾਲੇ ਜੇ ਆਪਾਂ ਧਿਆਨ ਰੱਖਣ ਤਾਂ ਕਿ ਵਧੀਆ ਫਾਇਦਾ ਹੋਵੇ ਇਸ ਚੀਜ਼ ਦਾ
0: ਸੰਧੂ ਸਾਹਿਬ ਮੈਂ ਸਾਰੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਦੋਂ ਵੀ ਕੀੜਿਆਂ ਦੀ ਰੋਕਥਾਮ ਦੀ ਗੱਲ ਹੋਵੇ ਸਭ ਤੋਂ ਪਹਿਲਾਂ ਸਰਵਪੱਖੀ ਕੀਟ ਪ੍ਰਬੰਧ ਤੁਹਾਡੇ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਹੈ ਜਿਹਨੂੰ ਆਪਾਂ IPM ਵੀ ਕਹਿ ਦਿੰਦੇ ਹਾਂ ਇੰਟੀਗ੍ਰੇਟਡ ਪੈਸਟ ਮੈਨੇਜਮੈਂਟ ਵੀ ਕਹਿ ਦਿੰਦੇ ਹਾਂ ਸਰਵਪੱਖੀ ਕੀਟ ਪ੍ਰਬੰਧ ਤੋਂ ਮੇਰਾ ਭਾਵ ਹੈ ਕਿ ਕੀੜਿਆਂ ਦੀ ਰੋਕਥਾਮ ਲਈ ਸਾਰੇ ਹੀ ਉਪਲਬਧ ਤਰੀਕੇ ਸਾਨੂੰ ਅਪਣਾਉਣੇ ਚਾਹੀਦੇ ਨੇ ਜਿੰਨੇ ਵੀ ਤਰੀਕੇ ਤੁਹਾਨੂੰ ਲੱਗਦਾ ਹੈ ਵੀ ਇਸ ਕੀਟਨਾਸ਼ਕਾਂ ਨੂੰ ਬਿਨਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਆਖਿਰ 'ਤੇ ਹੋਣੀ ਚਾਹੀਦੀ ਹੈ ਪਹਿਲਾਂ ਸਾਰੇ ਢੰਗ ਤਰੀਕੇ ਅਪਣਾ ਲਓ ਜਿੰਨੇ ਵੀ ਮੈਂ ਦੱਸੇ ਜਿਹੜੇ ਅੱਡ ਫਸਲਾਂ ਦੇ ਵਿੱਚ ਨੇ
1: ਠੀਕ ਹੈ
0: ਚਾਹੇ ਉਹ ਹੱਥਾਂ ਨਾਲ ਰੋਕਥਾਮ ਆ ਹੋਰ ਜਿੰਨੇ ਵੀ ਢੰਗ ਤਰੀਕੇ ਕਾਸ਼ਤਕਾਰੀ ਢੰਗ ਆ ਜੈਵਿਕ ਢੰਗ ਆ ਜਾਂ ਨਿੰਮ ਦੇ ਕੋਲ ਦੇ ਨਾਲ ਜਾਂ ਮਿੱਤਰ ਕੀੜੇ ਆ ਉਹ ਸਾਰੇ ਅਪਣਾਉਣ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਵਾ ਵੀ ਹੁਣ ਅਜੇ ਵੀ ਕੀੜਿਆਂ ਦੀ ਗਿਣਤੀ ਜਿਹੜੀ ਆ ਉਹ ਨਿਰਧਾਰਿਤ ਪੱਧਰ ਤੋਂ ਜ਼ਿਆਦਾ ਹੈ ਫਿਰ ਕੀਟਨਾਸ਼ਕਾਂ ਦੀ ਵਰਤੋਂ ਕਰੋ
1: ਠੀਕ ਹੈ
0: ਅਤੇ ਮੇਰੀ ਇੱਕ ਹੋਰ ਬੇਨਤੀ ਵੀ ਕੀਟਨਾਸ਼ਕਾਂ ਦੀ ਜਿਹੜੀ ਚੋਣ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੇ ਸਿਫਾਰਿਸ਼ ਕੀਤੇ ਨੇ ਕੀਟਨਾਸ਼ਕ ਉਹਨਾਂ ਦੀ ਸਹੀ ਮਾਤਰਾ ਸਹੀ ਸਮੇਂ 'ਤੇ ਅਤੇ ਸਹੀ ਉਪਕਰਨ ਨਾਲ ਕਿਉਂਕਿ ਬਹੁਤ ਵਾਰੀ ਦੇਖਣਾ ਚਾਹਿਆ ਵੀ ਜਿਹੜਾ ਅਸੀਂ ਸਪਰੇਅ ਪੰਪ ਲੈਂਦੇ ਹਾਂ ਉਹ ਸਾਡਾ ਸਪਰੇਅ ਕਰਨ ਦਾ ਕਈ ਵਾਰੀ ਸਾਡਾ ਢੰਗ ਤਰੀਕਾ ਉਹ ਵੀ ਠੀਕ ਨਹੀਂ ਹੁੰਦਾ ਕਿਉਂਕਿ ਕੀਟਨਾਸ਼ਕਾਂ ਦੇ ਛਿੜਕਾਅ ਲਈ ਅਸੀਂ ਗੋਲ ਨੋਜ਼ਲ ਦੀ ਸਿਫਾਰਿਸ਼ ਕਰਦੇ ਹਾਂ ਜਿਹੜੇ ਨਦੀਨ ਨਾਸ਼ਕ ਆ ਉਹਨਾਂ ਵਾਸਤੇ ਕੱਟ ਨੋਜ਼ਲ ਹੁੰਦੀ ਹੈ ਇਹ ਗੋਲ ਨੋਜ਼ਲ ਕਿਉਂਕਿ ਜਿੰਨਾ ਹੀ ਫੁਹਾਰਾ ਬਰੀਕ ਹੋਊਗਾ ਉਨਾ ਹੀ ਪੱਤੇ ਦੇ ਉੱਤੇ ਟਿਕੂਗਾ ਅਤੇ ਉਨਾ ਹੀ ਵਧੀਆ ਅਸਰਦਾਰ ਹੋਊਗਾ
1: ਠੀਕ ਹੈ
0: ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਉਡੀਕ ਸਮਾਂ ਉਹ ਜ਼ਰੂਰ ਅਸੀਂ ਉਨਾ ਉਡੀਕਣਾ ਹੈ ਉਹਦੇ ਤੋਂ ਪਹਿਲਾਂ ਅਸੀਂ ਵਰਤੋਂ 'ਚ ਨਹੀਂ ਲਿਆਉਣੀ ਹੈ
1: ਠੀਕ ਹੈ
0: ਫਿਰ ਬੇਨਤੀ ਹੈ ਜੀ ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਆਖਿਰ 'ਤੇ ਪਹਿਲਾਂ ਨਿੰਮ ਜੈਵਿਕ ਸਾਰੇ ਅਪਣਾਉਣ ਤੋਂ ਬਾਅਦ ਆਖਿਰ 'ਤੇ ਕੀਟਨਾਸ਼ਕ ਜੇ ਲੋੜ ਹੈ ਤਾਂ ਜੇ ਨਹੀਂ ਲੋੜ ਹੈ ਬਲੋੜੀ ਵਰਤੋਂ ਸਾਡੀ ਨਹੀਂ ਕਰਨੀ ਚਾਹੀਦੀ
1: ਸੋ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸੁਣਨ ਵਾਲੇ ਵਾਸਤੇ ਮੁਹੱਈਆ ਕਰੀ ਹੈ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਇਹਨਾਂ 'ਤੇ ਇਹ ਗੱਲਾਂ 'ਤੇ ਅਮਲ ਕਰਨਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ
0: ਧੰਨਵਾਦ ਸੰਤ ਸਾਹਿਬ ਧੰਨ
2: ਦੋ ਕੁ ਬੋਲ ਗੀਤ ਦੇ ਸੁਣਦੇ ਹਾਂ
1: ਸੁਣਾ ਜੀ

0: ਪਟਵਾਰੀ ਸਾਹਿਬ ਕੱਲ ਦੇ ਪ੍ਰੋਗਰਾਮ ਦੱਸ ਦਿਓ ਜੀ।
1: ਜੀ ਕੱਲ ਦੇ ਪ੍ਰੋਗਰਾਮਾਂ ਚ ਤੜਕੇ 6:30 ਖੇਤੀਬਾੜੀ ਪ੍ਰੋਗਰਾਮ ਚ ਖੇਤੀ ਮਸ਼ੀਨਰੀ ਦੀ ਸੰਭਾਲ ਬਾਰੇ ਜਾਣਕਾਰੀ ਦਿਆਂਗੇ
0: ਜੀ।
1: ਸ਼ਾਮਾਂ ਨੂੰ ਦਿਹਾਤੀ ਪ੍ਰੋਗਰਾਮ ਚ ਮੇਰੀ ਖੇਤੀ ਤਹਿਤ ਹਾੜੀ ਲਈ ਬੀਜਾਂ ਦਾ ਪ੍ਰਬੰਧ,
0: ਅੱਛਾ ਜੀ,
1: ਇਹਦੇ ਬਾਰੇ ਜਾਣਕਾਰੀ ਦਿਆਂਗੇ।
0: ਠੀਕ ਹੈ ਜੀ,
1: ਬਾਕੀ ਗੀਤ ਸੰਗੀਤ ਕੰਮ ਦੀਆਂ ਗੱਲਾਂ ਤਾਂ ਹੋਣਗੀਆਂ
0: ਤੇ ਮੌਸਮ ਦਾ ਹਾਲ?
1: ਮੌਸਮ ਦੀ ਕੋਈ ਖਾਸ ਚੇਤਾਵਨੀ ਨਹੀਂ ਹੈ ਜੀ।
0: ਅੱਛਾ ਜੀ,
1: ਆਪਾਂ ਚੱਲੀਏ ਜੀ।
0: ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7 ਵਜੇ ਹੁਣ ਪੇਸ਼ ਹੈ ਪ੍ਰਾਯੋਜਿਤ ਪ੍ਰੋਗਰਾਮ ਕਿਸਾਨ ਬਾਣੀ।
1: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਾਯੋਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ। ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
3: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3,000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
2: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
3: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
2: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
3: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ, ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।
1: ਕਿਸਾਨ ਵੀਰੋ ਜੈ ਹਿੰਦ। ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਸਵਾਣੀਆਂ ਚੜ੍ਹਦੀ ਕਲਾ ਵਿੱਚ ਹੋਣਗੇ। ਸਤੰਬਰ ਦੇ

ਕਿਸਾਨ ਮੇਲਿਆਂ ਦੀ ਲੜੀ ਵਿਚ ਪਹਿਲਾ ਮੇਲਾ ਨਾ ਕਲਾਂ ਜਹਾਂਗੀਰ ਅੰਮ੍ਰਿਤਸਰ ਵਿਖੇ 9 ਸਤੰਬਰ ਨੂੰ ਲਗਾਇਆ ਜਾ ਰਿਹਾ। ਇਸ ਸੰਬੰਧੀ ਵਾਈਸ ਚਾਂਸਲਰ ਡਾ ਰਿਸ਼ੀਪਾਲ ਸਿੰਘ ਨੇ ਕਿਸਾਨਾਂ ਨੂੰ ਮੇਲੇ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਨਵੀਆਂ ਕਿਸਮਾਂ ਦੇ ਬੀਜ, ਫਸਲ ਉਤਪਾਦਨ, ਪੌਦ ਸੁਰੱਖਿਆ ਤਕਨੀਕਾਂ ਤੇ ਖੇਤੀ ਮਸ਼ੀਨਰੀ ਆਦਿ ਦੀ ਜਾਣਕਾਰੀ ਲੈਣ ਲਈ ਕਿਸਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਪਹੁੰਚੇ ਨੇ ਤੇ ਆਪਣੀ ਖੇਤੀ ਨੂੰ ਅੱਗੇ ਲਿਜਾਣ ਵਿਚ ਸਹਾਈ ਹੁੰਦੇ ਨੇ। ਮੇਲਿਆਂ ਵਿਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਤੇ ਉਦਯੋਗਿਕ ਅਦਾਰਿਆਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਤੋਂ ਵੀ ਵਧੀਆ ਜਾਣਕਾਰੀ ਪ੍ਰਾਪਤ ਹੋਏਗੀ। 9 ਸਤੰਬਰ ਨੂੰ ਲੱਗ ਰਿਹਾ ਹੈ ਮੇਲਾ ਨਾਕਲਾਂ ਜਹਾਂਗੀਰ ਅੰਮ੍ਰਿਤਸਰ ਵਿਖੇ। ਤੇ ਇਸ ਤੋਂ ਬਾਅਦ ਆਈਏ ਤਾਂ ਫੇਰ ਸਤੰਬਰ ਦੇ ਗੱਲ ਕਰ ਰਹੇ ਹਾਂ ਤਾਂ 11 ਸਤੰਬਰ ਲੱਗੇਗਾ ਕਿਸਾਨ ਮੇਲਾ ਬੱਲਾਵਾਲ ਸੌਂਖੜੀ ਸ਼ਹੀਦ ਭਗਤ ਸਿੰਘ ਨਗਰ, 15 ਸਤੰਬਰ ਨੂੰ ਰੌਣੀ ਪਟਿਆਲਾ ਵਿਖੇ, 22 ਸਤੰਬਰ ਨੂੰ ਫਰੀਦਕੋਟ ਵਿਖੇ, 25 ਸਤੰਬਰ ਨੂੰ ਬਠਿੰਡਾ ਵਿਖੇ ਤੇ 29 ਸਤੰਬਰ ਨੂੰ ਗੁਰਦਾਸਪੁਰ ਵਿਖੇ। ਸੋ ਇਹਨਾਂ ਮੇਲਿਆਂ ਵਿਚ ਜਾ ਕੇ ਕਿਸਾਨ ਵੀਰ ਹਾਸਲ ਕਰ ਸਕਦੇ ਨੇ ਬਹੁਤ ਤਰ੍ਹਾਂ ਦੀ ਜਾਣਕਾਰੀ। ਕਿਸਾਨ ਵਾਣੀ ਵਿਚ ਇਹ ਸੀ ਕਿਸਾਨ ਮੇਲਿਆਂ ਬਾਰੇ ਜਾਣਕਾਰੀ। ਤੇ ਹੁਣ ਅਗਲੀ ਜਾਣਕਾਰੀ ਲੈ ਕੇ ਆਵਾਂਗੇ ਇਸ ਗੀਤ ਤੋਂ ਬਾਅਦ।

0: ਮਹਿਰਾਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ। ਵੱਖ ਵੱਖ ਉਤਪਾਦਾਂ ਨੂੰ ਬਿਨਾਂ ਜਾਂਚ ਤੇ ਮਿਲਾਉਣ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਖੇਤੀ ਸੰਦੇਸ਼ ਬਾਰੇ ਗੱਲ ਕਰ ਰਹੇ ਹਾਂ ਤਾਂ ਕਿਸਾਨ ਮੇਲੇ ਤੇ ਮਿਲਣ ਵਾਲੀਆਂ ਜੀਵਾਣੂ ਖਾਦਾਂ ਫਸਲਾਂ ਲਈ ਲਾਭਦਾਇਕ ਤੇ ਕਿਫਾਇਤੀ ਵਿਕਲਪ ਨੇ। ਖੇਤੀਬਾੜੀ ਵਿਚ ਲਗਾਤਾਰ ਵੱਧ ਰਹੇ ਉਤਪਾਦਨ ਲੋੜਾਂ ਨੂੰ ਪੂਰਾ ਕਰਨ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਮਹੱਤਵਪੂਰਨ ਰਹੀ ਹੈ, ਪਰ ਇਹਨਾਂ ਦੀ ਲੋੜ ਤੋਂ ਵੱਧ ਤੇ ਅਸੰਤੁਲਿਤ ਵਰਤੋਂ ਨਾਲ ਮਿੱਟੀ ਦੀ ਸਿਹਤ ਤੇ ਵਾਤਾਵਰਨ ਤੇ ਮਾੜੇ ਪ੍ਰਭਾਵ ਪੈ ਸਕਦੇ ਨੇ। ਇਸ ਲਈ ਜੈਵਿਕ ਤਰੀਕਾ ਹੈ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਤੇ ਖੇਤੀ ਨੂੰ ਵਧੇਰੇ ਟਿਕਾਊ ਬਣਾਉਣ ਲਈ ਜੀਵਾਣੂ ਖਾਦਾਂ ਦੀ ਵਰਤੋਂ ਇੱਕ ਪ੍ਰਭਾਵਸ਼ਾਲੀ ਜੈਵਿਕ ਤਰੀਕਾ ਹੈ। ਜੀਵਾਣੂ ਖਾਦਾਂ ਵਿੱਚ ਲਾਭਦਾਇਕ ਸੂਖਮ ਜੀਵ ਹੁੰਦੇ ਨੇ ਜੋ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਵਧਾਉਣ ਦੇ ਨਾਲ ਨਾਲ ਪੌਦਿਆਂ ਦੇ ਵਾਧੇ ਵਿੱਚ ਵੀ ਸਹਾਇਤਾ ਕਰਦੇ ਨੇ। ਤੇ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਮਾਈਕਰੋਬਾਇਓਲੋਜੀ ਵਿਭਾਗ ਪਿਛਲੇ ਕਈ ਦਹਾਕਿਆਂ ਤੋਂ ਜੀਵਾਣੂ ਖਾਦਾਂ ਦੇ ਉਤਪਾਦਨ ਤੇ ਸਿਫਾਰਿਸ਼ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ। ਯੂਨੀਵਰਸਿਟੀ ਵੱਲੋਂ ਵੱਖ ਵੱਖ ਫਸਲਾਂ ਲਈ ਸਿਫਾਰਿਸ਼ ਕੀਤੀਆਂ ਜੀਵਾਣੂ ਖਾਦਾਂ ਕਿਸਾਨ ਮੇਲੇ ਦੌਰਾਨ ਕਿਸਾਨ ਨੂੰ ਉਪਲਬਧ ਕਰਵਾਈਆਂ ਜਾਂਦੀਆਂ ਨੇ। ਇਸ ਕਰਕੇ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਕਹਿੰਦੇ ਹਾਂ ਕਿ ਕਿਸਾਨ ਮੇਲੇ ਜਿਹੜੇ ਲੱਗਦੇ ਨੇ ਉੱਥੇ ਜ਼ਰੂਰ ਜਾਣ। ਸੋ ਗੱਲ ਕਰ ਰਹੇ ਹਾਂ ਕਿਸਾਨ ਮੇਲੇ ਤੇ ਮਿਲਣ ਵਾਲੀਆਂ ਜੀਵਾਣੂ ਖਾਦਾਂ ਬਾਰੇ। ਕਣਕ, ਮੱਕੀ, ਗੰਨਾ, ਆਲੂ ਤੇ ਪਿਆਜ਼ ਲਈ ਕੰਸੋਰਸ਼ੀਅਮ ਜੀਵਾਣੂ ਖਾਦ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਣਕ ਤੇ ਮੱਕੀ ਲਈ 500 ਗ੍ਰਾਮ ਜੀਵਾਣੂ ਖਾਦ ਪ੍ਰਤੀ ਏਕੜ ਬੀਜ ਨੂੰ ਲਗਾਈ ਜਾਂਦੀ ਹੈ। ਮੱਕੀ ਵਿੱਚ ਇਸ ਨਾਲ ਝਾੜ ਵਿੱਚ ਲਗਭਗ 4-6 ਫੀਸਦੀ ਤੇ ਕਣਕ ਵਿੱਚ 2-3 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਗੰਨੇ, ਆਲੂ ਤੇ ਪਿਆਜ਼ ਲਈ 4 ਕਿਲੋਗ੍ਰਾਮ ਕੰਸੋਰਸ਼ੀਅਮ ਜੀਵਾਣੂ ਖਾਦ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਉਣ ਦੀ ਸਿਫਾਰਿਸ਼ ਹੈ ਤੇ ਇਨ੍ਹਾਂ ਫਸਲਾਂ ਵਿੱਚ ਕ੍ਰਮਵਾਰ ਲਗਭਗ 4-5 ਤੇ 2-3 ਫੀਸਦੀ ਤੱਕ ਝਾੜ ਵਿੱਚ ਵਾਧਾ ਹੋ ਸਕਦਾ ਹੈ। ਤੇਲ ਬੀਜ ਫਸਲਾਂ ਵਿੱਚ ਵੀ ਜੀਵਾਣੂ ਖਾਦਾਂ ਦੀ ਮਹੱਤਵਪੂਰਨ ਭੂਮਿਕਾ ਹੈ। ਸਰੋਂ ਲਈ ਸੋਡੋਮੋਨਸ ਪੁੱਟੀ ਦਾ ਜੀਵਾਣੂ ਖਾਦ 250 ਗ੍ਰਾਮ ਪ੍ਰਤੀ ਏਕੜ ਦੀ ਦਰ ਨਾਲ ਬੀਜ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਸਰੋਂ ਦੇ ਝਾੜ ਵਿੱਚ ਲਗਭਗ 5-11 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੂਰਜਮੁਖੀ ਲਈ ਬੈਸੀਲਸ ਏਰੀਅਸ ਤੇ ਸੋਡੋਮੋਨਸ ਪੁਟੀਦਾ ਦੇ ਕਲਚਰ ਵਾਲੇ ਜੀਵਾਣੂ ਖਾਦ 250 ਗ੍ਰਾਮ ਪ੍ਰਤੀ ਏਕੜ ਦੀ ਦਰ ਨਾਲ ਬੀਜ ਨੂੰ ਲਗਾਉਣ ਦੀ ਸਿਫਾਰਿਸ਼ ਹੈ, ਜਿਸ ਨਾਲ ਝਾੜ ਲਗਭਗ 5-7 ਫੀਸਦੀ ਤੱਕ ਵੱਧ ਸਕਦਾ ਹੈ। ਫਲੀਦਾਰ ਫਸਲਾਂ ਦੀ ਗੱਲ ਕਰੀਏ, ਇਸ ਲਈ ਵੀ ਜੀਵਾਣੂ ਖਾਦਾਂ ਬਹੁਤ ਹੀ ਲਾਭਦਾਇਕ ਨੇ। ਛੋਲੇ ਤੇ ਮਸਰ ਲਈ ਰਾਇਜ਼ੋਬੀਅਮ ਜਮਾ PGPR ਜੀਵਾਣੂ ਖਾਦ ਦੀ ਸਿਫਾਰਿਸ਼ ਹੈ। 250 ਗ੍ਰਾਮ ਰਾਇਜ਼ੋਬੀਅਮ ਤੇ 250 ਗ੍ਰਾਮ PGPR ਪ੍ਰਤੀ ਏਕੜ ਬੀਜ ਨੂੰ ਲਗਾਉਣ ਦੀ ਸਿਫਾਰਿਸ਼ ਹੈ। ਇਸ ਨਾਲ ਛੋਲਿਆਂ ਵਿੱਚ 7-13 ਫੀਸਦੀ ਤੇ ਮਸਰ ਵਿੱਚ 10-11 ਫੀਸਦੀ ਤੱਕ ਝਾੜ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਮਟਰ ਲਈ 250 ਗ੍ਰਾਮ ਰਾਇਜ਼ੋਬੀਅਮ ਪ੍ਰਤੀ ਏਕੜ ਬੀਜ ਨੂੰ ਲਗਾਉਣ ਦੀ ਸਿਫਾਰਿਸ਼ ਹੈ। ਇਸ ਨਾਲ ਮਟਰ ਦੇ ਝਾੜ ਵਿੱਚ 8-10 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਇਸੇ ਤਰ੍ਹਾਂ ਬਰਸੀਮ ਲਈ ਵੀ 250 ਗ੍ਰਾਮ ਰਾਇਜ਼ੋਬੀਅਮ ਪ੍ਰਤੀ ਏਕੜ ਬੀਜ ਨੂੰ ਲਗਾਉਣ ਦੀ ਸਿਫਾਰਿਸ਼ ਹੈ, ਜਿਸ ਨਾਲ 8-10 ਫੀਸਦੀ ਤੱਕ ਝਾੜ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜੀਵਾਣੂ ਖਾਦਾਂ ਦੀ ਵਰਤੋਂ ਦਾ ਇੱਕ ਵੱਡਾ ਲਾਭ ਇਹ ਹੈ ਕਿ ਇਹਨਾਂ ਨਾਲ ਘੱਟ ਲਾਗਤ ਵਿੱਚ ਮਿੱਟੀ ਦੀ ਜੈਵਿਕ ਸਰਗਰਮੀ ਤੇ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ। ਵਾਤਾਵਰਨ ਪੱਖੀ ਹੋਣ ਦੇ ਨਾਲ ਖੇਤੀ ਨੂੰ ਵਧੇਰੇ ਟਿਕਾਊ ਬਣਾਉਣ ਵਿੱਚ ਵੀ ਸਹਾਇਕ ਨੇ। ਇਸ ਲਈ ਕਿਸਾਨ ਮੇਲੇ ਵਿੱਚ ਕਿਸਾਨ ਵੱਖ ਵੱਖ ਫਸਲਾਂ ਲਈ ਸਿਫਾਰਿਸ਼ ਕੀਤੀਆਂ ਜੀਵਾਣੂ ਖਾਦਾਂ ਪ੍ਰਾਪਤ ਕਰਕੇ ਆਪਣੀ ਫਸਲ ਅਨੁਸਾਰ ਇਹਨਾਂ ਦੀ ਸਹੀ ਵਰਤੋਂ ਕਰ ਸਕਦੇ ਨੇ। ਇਹ ਸਨ ਖੇਤੀ ਸੰਦੇਸ਼ ਤੇ ਸੁਣ ਲੈਂਦੇ ਹਾਂ ਗੀਤ।
1: ਕੀ ਹਾਲ ਚਾਲੇ
2: ਤੇਰਾ ਹੀ ਖਿਆਲੇ,
1: ਕੀ ਹਾਲ ਚਾਲੇ
2: ਤੇਰਾ ਹੀ ਖਿਆਲੇ,
1: ਚਾਰ ਦੇ ਨਸ਼ੀ ਚ ਗੁੱਟ ਹੋਇਆ ਫਿਰਦਾ ਨੀ ਹੋਰ ਜੱਗ ਦੀ।

0: ਸਾਡੀ ਰਸੋਈ ਵਿੱਚ ਬਹੁਤ ਸਾਰੇ ਮਸਾਲਿਆਂ ਦਾ ਪ੍ਰਯੋਗ ਹੁੰਦਾ ਹੈ ਤੇ ਹਲਦੀ ਭਾਰਤੀ ਸੰਸਕ੍ਰਿਤੀ ਅਰਵ ਤੇ ਰਸੋਈ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਵਿੱਚ ਇੱਕ ਕਰਕਿਊਮਿਨ ਨਾਮਕ ਦਾ ਇੱਕ ਤੱਤ ਹੁੰਦਾ ਹੈ ਜੋ ਕਿ ਇਸ ਨੂੰ ਐਂਟੀਆਕਸੀਡੈਂਟ ਗੁਣ ਪ੍ਰਦਾਨ ਕਰਦਾ ਹੈ ਤੇ ਇਸ ਨੂੰ ਇੱਕ ਕੁਦਰਤੀ ਅਤੇ ਗੁਣਕਾਰੀ ਜੜੀ ਬੂਟੀ ਮੰਨਿਆ ਜਾਂਦਾ ਹੈ ਜੋ ਕਿ ਕਾਫੀ ਤਰ੍ਹਾਂ ਨਾਲ ਸਹਾਇਤਾ ਕਰਦੀ ਹੈ। ਹਲਦੀ ਦੀ ਕਾਸ਼ਤ ਕਰਨ ਵੇਲੇ ਕਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸੰਬੰਧੀ ਅਸੀਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਯਾਦਵਿੰਦਰ ਸਿੰਘ ਜੀ ਨਾਲ। ਯਾਦਵਿੰਦਰ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ।
1: ਬਹੁਤ ਮਿਹਰਬਾਨੀ ਜੀ, ਆਕਾਸ਼ਵਾਣੀ ਚੈਨਲ ਦਾ ਧੰਨਵਾਦ ਸਾਨੂੰ ਇਸ ਇੰਟਰਵਿਊ ਦੇ ਲਈ ਚੁਣਿਆ।
0: ਤੁਹਾਡੇ ਕੋਲ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਵੰਨ ਸਵੰਨੀ ਖੇਤੀ ਕਰਦੇ ਹੋ ਔਰ ਹਲਦੀ ਦੀ ਕਾਸ਼ਤ ਕਰਨ ਦਾ ਖਿਆਲ ਹੈ ਕਿਵੇਂ ਆਇਆ?
1: ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੇ ਹਾਂ। ਮੇਰੇ ਪਿਤਾ ਜੀ ਕਾਫੀ ਲੰਬੇ ਸਮੇਂ ਤੋਂ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵਿਜ਼ਿਟ ਕਰਦੇ ਰਹੇ, ਕਿਸਾਨ ਮੇਲਿਆਂ ਦੇ ਵਿੱਚ ਜਾਂਦੇ ਰਹੇ, ਅਸੀਂ ਨਾਲ ਉਹਨਾਂ ਦੇ ਜਾਂਦੇ ਰਹੇ ਔਰ ਉਹ ਬਹੁਤ ਅਗਾਂਹਵਧੂ ਸੋਚਦੇ ਧਾਰਨੀ ਹੁੰਦੇ ਸਨ ਜਿੰਨੀਆਂ ਵੀ ਖੇਤੀ ਨਾਲ ਐਡਵਾਂਸ ਤਕਨੀਕਾਂ, ਨਵੇਂ ਬੀਜ, ਸਿਧਰੀਆਂ ਕਿਸਮਾਂ ਦੇ ਫਲਾਂ ਦੇ ਬੂਟੇ, ਉਹ ਸਾਰਾ ਕੁਝ ਉਹਨਾਂ ਨੇ ਟ੍ਰਾਇਲ ਦੇ ਤੌਰ ਦੇ ਉੱਤੇ ਆਪਣੇ ਖੇਤਾਂ ਦੇ ਵਿੱਚ ਲਾਇਆ ਔਰ ਸਾਂਝੀ ਰਾਈ ਹੋਣ ਕਰਕੇ ਉਹ ਕੰਮ ਬਹੁਤ ਵਧੀਆ ਰਿਹਾ। ਸਾਰੇ ਪਰਿਵਾਰ ਦੀ ਹੈਗੀ ਸੀ ਸਾਂਝ। ਅਸੀਂ ਐਡਵਾਂਸ ਤਕਨੀਕਾਂ ਅਤੇ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਦੇ ਲਈ ਇੱਕ ਫਸਲ ਲੱਭ ਰਹੇ ਸਾਂ। ਸਾਨੂੰ ਹਲਦੀ ਇੱਕ ਇਹੋ ਜਿਹੀ ਫਸਲ ਲੱਭੀ ਕਿ ਲਾ ਕੇ ਅਸੀਂ ਉਹਦਾ ਮੁਨਾਫਾ ਕਰ ਸਕਦੇ ਸਾਂ। ਅਸੀਂ ਮੰਡੀਕਰਨ ਵੀ ਆਪ ਕਰਨ ਦੇ ਨਾਲ ਉਹਦਾ ਮੁਨਾਫਾ ਮਿਲਦਾ ਸੀ। ਅਸੀਂ 2008 ਦੇ ਵਿੱਚ ਇਸ ਫਸਲ ਵੱਲ ਹੋਏ ਹਾਂ ਔਰ ਫਿਰ ਵੀ ਬਿਜਾਈ ਸ਼ੁਰੂ ਕੀਤੀ ਔਰ ਬੀਜਣ ਤੋਂ ਬਾਅਦ ਵਿੱਚ ਹੌਲੀ ਹੌਲੀ ਉਹਦਾ ਮੰਡੀਕਰਨ ਕਰਨਾ ਸ਼ੁਰੂ ਕਰ ਦਿੱਤਾ। ਮੰਡੀਕਰਨ ਦੀ ਸ਼ੁਰੂਆਤ ਦੇ ਵਿੱਚ ਤਾਂ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਈ। ਉਹਦਾ ਹੱਲ ਲੱਭਣ ਦੇ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੇ ਨਾਲ, ਉਹਨਾਂ ਦੀ ਮਾਰਕੀਟਿੰਗ ਟੀਮ ਦੇ ਨਾਲ ਜਿਹੜੇ ਰਾਬਤੇ ਕੀਤੇ ਤਾਂ ਉਹਨਾਂ ਨੇ ਆਪਣੀ ਪ੍ਰੋਸੈਸਿੰਗ ਕਰਕੇ ਆਪਣੇ ਲੇਬਲ ਤਿਆਰ ਕਰਕੇ ਉਹਨੂੰ ਵੇਚਣ ਦੇ ਲਈ ਸਾਨੂੰ ਸਲਾਹ ਦਿੱਤੀ। ਉਹ ਨੂੰ ਆਪ ਪ੍ਰੋਸੈਸ ਕਰਕੇ ਵੇਚਣਾ ਸ਼ੁਰੂ ਕੀਤਾ। 2010 ਦੇ ਵਿੱਚ ਅਸੀਂ ਇਹਦੀ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਔਰ 2011 ਦੇ ਵਿੱਚ ਇਹਦਾ ਪ੍ਰੋਸੈਸਿੰਗ ਪਲਾਂਟ ਲਾ ਲਿਆ।
0: ਤੇ ਕਿਸ ਤਰ੍ਹਾਂ ਦੀ ਮਿੱਟੀ ਚਾਹੀਦੀ ਹੈ ਤੇ ਕਿੰਨੇ ਬੂਟੇ ਲੱਗਦੇ ਨੇ, ਕਿੰਨੇ ਵਿੱਚ ਤੇ ਲੱਗਦੇ ਨੇ?
1: ਹਲਦੀ ਦੀ ਖੇਤੀ ਦੇ ਲਈ ਜਿਹੜੀ ਮਿੱਟੀ ਦੀ ਲੋੜ ਆ, ਦੋਮਟ ਮਿੱਟੀ ਹੋਵੇ, ਆਮ ਪੰਜਾਬ ਦੀਆਂ ਸਾਰੀਆਂ ਹੀ ਜ਼ਮੀਨਾਂ ਦੇ ਵਿੱਚ ਹੋ ਜਾਂਦੀ ਹੈ ਪਰ ਉੱਥੇ ਜ਼ਮੀਨ ਦੇ ਵਿੱਚ ਪਾਣੀ ਨਾ ਖੜਦਾ ਹੋਵੇ, ਔਰ ਰੇਤਲੀ ਤੇ ਭਾਰੀ ਜ਼ਮੀਨ ਦੋਵਾਂ ਦੇ ਵਿੱਚ ਦੇਸੀ ਰੂੜੀ ਪਾ ਕੇ ਉਹਨੂੰ ਤੁਸੀਂ ਕਰ ਸਕਦੇ ਜੇ। ਪਹਿਲੀ ਪੱਧਰੀ ਹੋਵੇ ਉਹਦੇ ਵਿੱਚ ਤੁਸੀਂ ਬਿਜਾਈ ਕਰ ਸਕਦੇ ਜੇ।
0: ਅੱਛਾ, ਤੇ ਕਿੰਨੀ ਦੇਰ ਵਿੱਚ ਖੇਤੀ ਹੋ ਜਾਂਦੀ ਹੈ ਹਲਦੀ ਦੀ?
1: ਹਾਂਜੀ, ਹਲਦੀ ਦੀ ਖੇਤੀ ਦੇ ਵਿੱਚ ਫਸਲ ਕਾਫੀ ਲੰਬੀ ਆ, 8 ਮਹੀਨੇ ਦੀ ਫਸਲ ਆ, 9 ਮਹੀਨੇ ਵੀ ਲੱਗ ਜਾਂਦੇ ਆ ਜੇ ਮੌਸਮ ਥੋੜਾ ਪਕਾਈ ਦੇ ਵਿੱਚ ਦੇਰੀ ਹੋ ਜਾਂਦੀ ਆ। ਉੱਦਾਂ ਇਹਦੇ ਵਿੱਚ 1 ਜਨਵਰੀ ਫਰਵਰੀ ਦੇ ਵਿੱਚ ਜਾਂ ਮਾਰਚ ਦੇ ਵਿੱਚ ਇਹਦੀ ਪਟਾਈ ਹੁੰਦੀ ਆ, ਅਪ੍ਰੈਲ ਮਈ ਦੇ ਵਿੱਚ ਇਹਦੀ ਬਿਜਾਈ ਹੁੰਦੀ ਆ। ਬਿਜਾਈ ਦੇ ਲਈ ਰੂੜੀ ਪਾਈ ਹੋਈ ਜ਼ਮੀਨ ਨੂੰ ਤਿਆਰ ਕਰਕੇ ਜਾਂ ਚੰਗੀ ਤਰ੍ਹਾਂ ਵਾਹ ਕੇ ਸੁਹਾਗਾ ਫੇਰ ਕੇ ਭੁਰਭੁਰੀ ਕਰਕੇ ਮਿੱਟੀ ਤੇ ਇਹਨੂੰ ਤੁਸੀਂ ਪਲਾਂਟਰ ਦੇ ਨਾਲ ਖੇਰ ਦੇਣਾ। 6 ਤੋਂ 8 ਕੁਇੰਟਲ ਬੀਜ ਦੀ ਲੋੜ ਹੁੰਦੀ ਆ, ਉਹਦੇ ਵਿੱਚ ਤੁਸੀਂ ਬਿਜਾਈ ਕਰ ਸਕਦੇ ਜੇ ਤੇ ਆਰਗੈਨਿਕਲੀ ਹਲਦੀ ਦੀ ਬਿਜਾਈ।

0: ਕਰਨੀ ਆ ਤੇ ਫਿਰ ਦੇਸੀ ਰੂੜੀ ਵੀ ਕਾਫੀ ਆ। ਔਰ ਜੇ ਤੁਸੀਂ ਕਿਸਾਨ ਆਮ ਰਵਾਇਤੀ ਖਾਦਾਂ ਪਾ ਕੇ ਚਾਹੁੰਦੇ ਹੋ ਤੇ ਫਿਰ ਉਹਦੇ ਵਿੱਚ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਪੋਟਾਸ਼, ਯੂਰੀਆ, ਸੁਪਰ, DAP ਵਗੈਰਾ ਇਹ ਖਾਦਾਂ ਪਾਈਆਂ ਜਾਂਦੀਆਂ ਨੇ। ਔਰ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਚੰਗੀ ਖੇਤੀ ਰਸਾਲਾ ਜਾਂ ਸੌਣੀ ਹੜਵੀ ਦੀਆਂ ਫਸਲਾਂ ਦੀਆਂ ਕਿਤਾਬਾਂ ਦੇ ਉੱਤੇ ਵੀ ਸਾਰਾ ਕੁਝ ਲਿਖਿਆ ਹੋਇਆ ਉਹਦੇ ਬਾਰੇ। ਮੌਸਮ ਜਿਸ ਤਰ੍ਹਾਂ ਇਹ ਫਸਲ ਕਾਫੀ ਲੰਬੀ ਆ, ਅਪ੍ਰੈਲ ਮਈ ਦੇ ਵਿੱਚ ਇਹਦੀ ਬਿਜਾਈ ਹੁੰਦੀ ਆ ਤੇ ਜਨਵਰੀ ਫਰਵਰੀ ਮਾਰਚ ਦੇ ਵਿੱਚ ਇਹਦੀ ਪਟਾਈ ਹੁੰਦੀ ਆ। ਉਸ ਦੌਰਾਨ ਇਹਦੇ ਜਿਹੜਾ ਪੰਜਾਬ ਦਾ ਮੌਸਮ ਆ ਉਹ ਬਿਲਕੁਲ ਢੁਕਵਾਂ ਵਾ, ਸਭ ਤੋਂ ਵਧੀਆ ਮੌਸਮ ਆ। ਬਸ ਅਖੀਰ ਦੇ ਉੱਤੇ ਜਿਹੜਾ ਕੋਰਾ ਪੈਂਦਾ ਵਾ, ਕੋਰੇ ਤੋਂ ਬਚਾਅ ਦਾ ਥੋੜਾ ਜਿਹਾ ਪ੍ਰਬੰਧ ਕਰਨਾ ਪੈਂਦਾ। ਇੱਥੇ ਇੱਕ ਹੋਰ ਮੈਂ ਗੱਲ ਜੋੜਨਾ ਚਾਹਾਂਗਾ ਕਿ ਪੰਜਾਬ ਦੀ ਇਸ ਤਰ੍ਹਾਂ ਦੀ ਮਿੱਟੀ ਆ, ਵਾਤਾਵਰਨ ਇਸ ਤਰ੍ਹਾਂ ਦਾ ਕਿ ਉੱਥੇ ਲਗਭਗ ਸਾਰੀਆਂ ਹੀ ਫਸਲਾਂ ਹੋ ਜਾਂਦੀਆਂ ਵਾ। ਔਰ ਉਹ ਫਸਲਾਂ ਸਾਨੂੰ ਟਰਾਇਲ ਕਰਕੇ, ਥੋੜੇ ਰਕਬੇ ਤੇ ਟਰਾਇਲ ਕਰਕੇ ਤੇ ਕਰ ਲੈਣਾ ਚਾਹੀਦਾ। ਔਰ ਜਿਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਛੋਟੇ ਛੋਟੇ ਟਰਾਇਲ ਕਰਕੇ ਸਿਫਾਰਿਸ਼ਾਂ ਕੀਤੀਆਂ ਨੇ, ਉਹ ਫਸਲ ਜ਼ਰੂਰ ਲਗਾਉਣੀ ਚਾਹੀਦੀ ਆ। ਸ਼ੁਰੂਆਤੀ ਟਰਾਇਲ ਦੇ ਉੱਤੇ ਥੋੜੇ ਰਕਬੇ ਤੋਂ ਲਾ ਕੇ ਬਾਅਦ ਵਿੱਚ ਆਪਣਾ ਬੀਜ ਤਿਆਰ ਕਰਕੇ ਤੇ ਉਹਨੂੰ ਵਧਾ ਕੇ ਵੱਡੇ ਰਕਬੇ ਦੇ ਵਿੱਚ ਕੀਤਾ ਜਾ ਸਕਦਾ। ਫਸਲਾਂ ਸਾਰੀਆਂ ਹੋ ਜਾਂਦੀਆਂ ਨੇ, ਮਸਲਾ ਸਿਰਫ ਤੇ ਸਿਰਫ ਮੰਡੀ ਕਰਨ ਦਾ ਆਉਣਾ। ਜਦੋਂ ਆਪਾਂ ਮਾਰਕੀਟ ਦੇ ਵਿੱਚ MSP ਵਾਲੀਆਂ ਫਸਲਾਂ ਕਣਕ ਝੋਨੇ ਦੇ ਉੱਤੇ ਨਿਰਭਰ ਹੋ ਜਾਂਦੇ ਹਾਂ ਤੇ ਸਾਡੀਆਂ ਬਾਕੀ ਫਸਲਾਂ ਪਿੱਛੇ ਰਹਿ ਜਾਂਦੀਆਂ, ਕਿਉਂਕਿ ਉਦੋਂ ਮੰਡੀਕਰਨ ਦੇ ਵਿੱਚ ਖਰੀਦਦਾਰਾਂ ਦੇ ਵਿੱਚ ਮੁਸ਼ਕਲ ਆਉਂਦੀ। ਕਿਸੇ ਵੇਲੇ ਭਾਅ ਵੱਧ ਜਾਂਦਾ, ਕਿਸੇ ਵੇਲੇ ਭਾਅ ਦਾ ਘੱਟ ਜਾਂਦਾ। ਜੋ ਆਪਾਂ ਸੋਚ ਕੇ ਫਸਲ ਬੀਜੀ ਹੁੰਦੀ ਆ ਉਹ ਸਾਨੂੰ ਉਹਦੇ ਆਉਟਪੁੱਟ ਉਹਦਾ ਮੁਨਾਫਾ ਨਹੀਂ ਮਿਲਦਾ। ਕਿਸਾਨ 1-2 ਸਾਲ ਹੀ ਫਸਲ ਬੀਜ ਕੇ ਤੇ ਪਿੱਛੇ ਹਟ ਜਾਂਦਾ, ਪਰ ਉਹ ਲੰਮੇ ਤੌਰ ਦੇ ਉੱਤੇ ਉਹਦਾ ਮੁਨਾਫਾ ਲੈਣ ਦੇ ਲਈ ਕਿਸਾਨ ਨੂੰ ਇਸ ਫਸਲ ਦਾ ਉਸ ਹਿਸਾਬ ਦੇ ਨਾਲ ਵਿਉਂਤ ਪੈਦਾ ਕਰਨੀ ਚਾਹੀਦੀ ਹੈ ਕਿ ਉਹਦਾ ਮੰਡੀਕਰਨ ਸਹੀ ਤਰੀਕੇ ਨਾਲ ਹੋਵੇ। ਪਹਿਲਾਂ ਮੰਡੀਕਰਨ ਦਾ ਪ੍ਰਬੰਧ ਸੋਚ ਲੈਣਾ ਚਾਹੀਦਾ। ਔਰ ਦੂਜੇ ਨੰਬਰ ਦੇ ਉੱਤੇ ਫਸਲ ਦੀਆਂ ਉਗਾਉਣ ਦੀਆਂ ਵਿਧੀਆਂ ਸਾਰਾ ਕੁਝ ਪਲਾਨਿੰਗ ਕਰ ਲਏ, ਔਰ ਫਿਰ ਉਹਦੀ ਤਿਆਰੀ ਕਰੇ।
1: ਤੇ ਜੇਕਰ ਅਸੀਂ ਹਲਦੀ ਦੀ ਕੁਆਲਿਟੀ ਦੀ ਗੱਲ ਕਰੀਏ, ਕਿਸ ਤਰ੍ਹਾਂ ਦੀ ਕੁਆਲਿਟੀ ਹੋਣੀ ਚਾਹੀਦੀ ਹੈ?
0: ਗਾਹਕ ਜਿੰਨਾ ਚਿਰ ਤੱਕ ਚੰਗੀ ਚੀਜ਼ ਨਹੀਂ ਖਾਂਦਾ, ਜਿੰਨਾ ਚਿਰ ਤੱਕ ਉਹਨੂੰ ਚੰਗੀ ਚੀਜ਼ ਨਹੀਂ ਮਿਲਦੀ, ਉਨਾ ਚਿਰ ਤੱਕ ਬਜ਼ਾਰੀ ਵਸਤੂਆਂ ਦੇ ਉੱਤੇ ਹੀ ਨਿਰਭਰ ਰਹਿੰਦਾ ਹੈ ਕਿ ਉਹ ਜੋ ਪੈਕ ਦੇ ਉੱਤੇ ਲਿਖਿਆ ਉਹ ਹੀ ਵਧੀਆ ਹੋਊਗਾ। ਜਿਸ ਤਰ੍ਹਾਂ ਆਮ ਵੱਡੀਆਂ ਕੰਪਨੀਆਂ, ਬਹੁਰਾਸ਼ਟਰੀ ਕੰਪਨੀਆਂ ਜਾਂ ਵੱਡੇ ਬ੍ਰਾਂਡ ਆ, ਉਹ 100% ਸ਼ੁੱਧ ਤੇ ਬਹੁਤ ਕੁਛ ਲਿਖ ਦਿੰਦੀਆਂ ਗਾਹਕਾਂ ਨੂੰ ਲਭਾਉਣ ਦੇ ਲਈ, ਬਹੁਤ ਸਾਰਾ ਕੁਛ ਭਰਮਾਊ ਲਿਖ ਦਿੰਦੇ ਆ ਕਿ ਗਾਹਕ ਉਹਨਾਂ ਚੱਕਰਾਂ ਦੇ ਵਿੱਚ ਫਸ ਜਾਂਦਾ ਕਿ ਹਾਂ ਵੀ ਇਹ ਹੋਊਗਾ। ਪਰ ਜਦੋਂ ਪੈਕਟ ਖੋਲ ਕੇ ਵੇਖਦੇ ਹਾਂ ਤਾਂ ਉਹਦੇ ਵਿੱਚ ਉਹ ਚੀਜ਼ ਹੁੰਦੀ ਨਹੀਂ ਆ। ਹਲਦੀ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਬਾਜ਼ਾਰ ਦੇ ਵਿੱਚ ਮਿਲਣ ਵਾਲੀ ਹਲਦੀ ਆਮ ਤੌਰ ਦੇ ਉੱਤੇ ਮੁਨਾਫਾਖੋਰੀ ਕਰਕੇ ਉਹਦੀ ਕੁਆਲਿਟੀ ਬਹੁਤ ਘਟੀ ਹੁੰਦੀ ਆ, ਉਹਦੇ ਵਿੱਚ ਮਿਲਾਵਟਾਂ ਵੀ ਕੀਤੀਆਂ ਹੁੰਦੀਆਂ ਨੇ। ਪਰ ਜਦੋਂ ਅਸੀਂ ਆਪਣੇ ਘਰ ਦੀ ਪੀਸੀ ਹਲਦੀ ਵਰਤਦੇ ਹਾਂ ਤਾਂ ਉਸ ਹਲਦੀ ਦੀ ਤੇ ਬਾਜ਼ਾਰੀ ਹਲਦੀ ਦੇ ਵਿੱਚ ਕੁਆਲਿਟੀ ਦਾ ਡਿਫਰੈਂਸ ਆਪਣੇ ਆਪ ਹੀ ਤੁਹਾਡੇ ਸਾਹਮਣੇ ਆ ਜਾਂਦਾ। ਜਿਵੇਂ ਉਹਦਾ ਰੰਗ, ਉਹਦੀ ਖੁਸ਼ਬੂ, ਉਹਦਾ ਸਵਾਦ, ਸਾਰਾ ਕੁਝ ਤੁਹਾਨੂੰ ਖੁੱਲੇ ਸਹਿਜੇ ਪਤਾ ਲੱਗ ਜਾਂਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਾ, ਜਿਨ੍ਹਾਂ ਨੇ ਅਸਲੀ ਚੀਜ਼ ਨਾ ਪਛਾਣੀ ਹੋਵੇ, ਵੇਖੀ ਹੋਵੇ, ਉਹਨੂੰ ਬਿਲਕੁਲ ਨਹੀਂ ਪਤਾ ਲੱਗਦਾ। ਇਸ ਕਰਕੇ ਅਸੀਂ ਕਿਸਾਨ ਆ, ਕਿਸਾਨ ਹੋਣ ਦੇ ਕਰਕੇ ਜਦੋਂ ਅਸੀਂ ਕਿਸਾਨ ਮੇਲਿਆਂ ਦੇ ਵਿੱਚ ਜਾਂਦੇ ਹਾਂ, ਆਪਣੀ ਚੀਜ਼ ਪ੍ਰਦਰਸ਼ਿਤ ਕਰਦੇ ਹਾਂ, ਤੇ ਜਦੋਂ ਗਾਹਕ ਸਾਡੇ ਹਲਦੀ ਦੇ ਸਟਾਲ ਦੇ ਉੱਤੇ ਲੰਘਦੇ ਆ ਤਾਂ ਉਹਨਾਂ ਨੂੰ ਦੋ ਬੰਦ ਲਫਾਫਿਆਂ ਦੇ ਵਿੱਚੋਂ ਮਹਿਕ ਆਉਂਦੀ ਆ। ਉਸ ਮਹਿਕ ਵੱਲ ਖਿੱਚੇ ਤੁਰੇ ਆਉਂਦੇ ਕਿ ਯਾਰ ਆਹ ਹੈ ਕੀ ਚੀਜ਼। ਸ਼ੁਰੂਆਤੀ ਦੌਰ ਦੀ ਤੁਹਾਨੂੰ ਗੱਲ ਦੱਸਦਾ ਕਿ ਲੋਕਾਂ ਨੇ ਜਦੋਂ ਅਸੀਂ ਟੇਬਲ ਲਾ ਕੇ ਤੇ ਦੱਸਿਆ ਖੁੱਲੇ ਲਫਾਫਿਆਂ ਦੇ ਵਿੱਚ ਝਾਕ ਰਹੀ ਸੀ ਹਲਦੀ, ਬਹੁਤ ਸ਼ਾਨਦਾਰ ਰੰਗ ਸੀ, ਤੇ ਲੰਘ ਤੁਰੇ ਜਾਂਦਿਆਂ ਉਹਨਾਂ ਨੂੰ ਮਹਿਕ ਆਉਂਦੀ ਤੇ ਕਹਿੰਦੇ ਕਿ ਆਹ ਯਾਰ ਇਹੋ ਜਿਹੀ ਹਲਦੀ ਤੇ ਅਸੀਂ ਕਦੀ ਪਹਿਲਾਂ ਵੇਖੀ ਨਹੀਂ ਆ। ਫਿਰ ਉਹਨਾਂ ਨੇ ਜਦੋਂ ਉਹਦਾ ਰੰਗ ਤੇ ਉਹਦਾ ਸਾਰਾ ਕੁਝ ਵੇਖਿਆ ਤੇ ਉਹਨਾਂ ਨੇ ਵਾਕਈ ਪਛਾਣਿਆ ਕਿ ਜਿਹੜੀ ਬਾਜ਼ਾਰੀ ਹਲਦੀ ਦੇ ਨਾਲੋਂ ਇਹਦਾ ਕੀ ਫਰਕ ਆ। ਔਰ ਅੱਜ ਤੱਕ ਜਿਹੜਾ ਚੰਗਾ ਗਾਹਕ ਜਿਹਨੇ ਇੱਕ ਵਾਰ ਪਛਾਣ ਲਈ ਆ ਉਹ ਨਾਲ ਹੀ ਸਾਡੇ ਜੁੜਿਆ ਰਹਿੰਦਾ, ਔਰ ਉਹ ਫਿਰ ਚੰਗੀ ਹੀ ਚੀਜ਼ ਖਾਊਗਾ। ਤੇ ਇਹ ਆ ਬਾਕੀ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਣ ਕਰਕੇ ਉਹ ਮਿਆਰੀ ਚੀਜ਼ਾਂ ਦੇ ਲਈ ਸਾਨੂੰ ਦੱਸਦੇ ਆ ਕਿ FSSAI ਦਾ ਲਾਇਸੈਂਸ ਤੇ ਅੱਗ ਮਾਰਕ ਦਾ ਲਾਇਸੈਂਸ ਲੈ ਲਓ, ਤੇ ਉਹਦੇ ਨਾਲ ਉਹ ਸਮੇਂ ਸਮੇਂ ਦੇ ਉੱਤੇ ਉਹਦੇ ਵਿੱਚੋਂ ਸਾਡੇ ਕੋਲ ਸੈਂਪਲ ਲੈਂਦੇ ਆ, ਟੈਸਟ ਕਰਦੇ, ਲੈਬ ਟੈਸਟ ਕਰਦੇ, ਤੇ ਫਿਰ ਉਹ ਸਾਨੂੰ ਬੈਚ ਦੇ ਲਈ ਪ੍ਰਵਾਨਗੀ ਦਿੰਦੇ ਆ ਤੇ ਫਿਰ ਉਹ ਕਰਦੇ ਆ ਅਸੀਂ ਉਹਨੂੰ ਸੇਲ ਕਰਦੇ।
1: ਬਹੁਤ ਸਾਰੀਆਂ ਫਸਲਾਂ ਵਿੱਚ ਪੈਸਟੀਸਾਈਡਸ ਬੰਦੇ ਨੇ, ਇਹਦੇ ਵਿੱਚ ਕੀ ਇਸ ਤਰ੍ਹਾਂ ਹੈ?
0: ਜੇ ਤੇ ਆਰਗੈਨਿਕਲੀ ਅਸੀਂ ਹਲਦੀ ਦੀ ਖੇਤੀ ਕਰਦੇ ਹਾਂ ਤਾਂ ਇਹਦੇ ਵਿੱਚ ਅਸੀਂ ਉਹ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਨਹੀਂ ਕਰਦੇ। ਕੈਮੀਕਲ ਫਰਟੀਲਾਈਜ਼ਰ ਜਾਂ

0: ਪੈਸਟੀਸਾਈਡ ਜਾਂ ਕੁਛ ਹੋਰ ਚੀਜ਼ਾਂ ਅਸੀਂ ਨਹੀਂ ਵਰਤਦੇ। ਪੰਜਾਬ ਤੋਂ ਬਾਹਰਲੀਆਂ ਸਟੇਟਸ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਹਲਦੀ ਦੀ ਖੇਤੀ ਦੇ ਲਈ ਜਿਹੜੀ ਪੰਜਾਬ ਸਰਕਾਰ ਵੱਲੋਂ ਬੈਨ ਦਵਾਈਆਂ ਨੇ ਜਿੱਦਾਂ ਕਾਰਬੋਫਰਾਨ, ਉਹ ਕਾਰਬੋਫਰਾਨ ਕੈਂਸਰ ਕਾਰਕ ਆ, ਜ਼ਮੀਨ ਦੇ ਵਿੱਚ ਪੈਂਦੀ ਹੈ ਲਗਭਗ 20 ਕਿੱਲੇ ਦੀ ਉਹ ਡੋਜ਼ ਦੱਸਦੇ ਨੇ ਤੇ ਜ਼ਮੀਨ ਦੇ ਪੈਥੋਜਨਸ ਹਲਦੀ ਦੀ ਜੜ ਗੰਢ ਜਾਂ ਉਹਦੀ ਗੰਢੀਆਂ ਨੂੰ ਗਾਲਦੇ ਆ ਪੈਥੋਜਨਸ, ਤੇ ਛੋਟੇ ਛੋਟੇ ਕੀੜੇ ਹੁੰਦੇ ਆ ਜਿਹੜੇ ਉਹਦੇ ਵਿੱਚ ਪੈ ਜਾਂਦੇ ਆ ਤੇ ਫਿਰ ਉਹਨਾਂ ਨੂੰ ਨੁਕਸਾਨ ਕਰਦੇ ਆ ਤੇ ਉਹਦਾ ਝਾੜ ਬਹੁਤ ਘਟਾਉਂਦੇ ਆ। ਇਹ ਰਿਕਮੈਂਡ ਕਰਦੀ ਹੈ ਤਮਿਲਨਾਡੂ ਜਾਂ ਹੋਰ ਸਟੇਟ ਦੀ ਯੂਨੀਵਰਸਿਟੀ, ਐਗਰੀਕਲਚਰ ਯੂਨੀਵਰਸਿਟੀ, ਪਰ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਉਹਨਾਂ ਚੀਜ਼ਾਂ ਨੂੰ ਬਿਲਕੁਲ ਬੈਨ ਕਰਦੀ ਹੈ ਔਰ ਉਹ ਇਹ ਸਿਫਾਰਿਸ਼ ਨਹੀਂ ਕਰਦੀ। ਜੈਵਿਕ ਕਲਚਰ, ਜੈਵਿਕ ਵਿਧੀਆਂ ਹੁੰਦੀਆਂ ਨੇ, ਜਿਸ ਤਰ੍ਹਾਂ ਬਜ਼ੁਰਗਾਂ ਨੂੰ ਦੇਖਦੇ ਹਾਂ ਕਿ ਜੇਕਰ ਪੱਤਿਆਂ ਦੇ ਉੱਤੇ ਛੋਟੇ ਛੋਟੇ ਟੰਕਣੇ ਪੈਂਦੇ ਸੀ ਤੇ ਉਹ ਖੱਟੀ ਲੱਸੀ ਛਿੜਕ ਦਿੰਦੇ ਸੀ, ਜਾਂ ਕੋਈ ਬੀਬੀਆਂ ਫੁੱਲਾਂ ਵਾਲੀਆਂ ਗੱਲਾਂ ਦੇ ਉੱਤੇ, ਫਲਾਂ ਵਾਲੀਆਂ ਗੱਲਾਂ ਦੇ ਉੱਤੇ ਦੁੱਧ ਦੇ ਛਿੱਟੇ ਮਾਰ ਦਿੰਦੀਆਂ ਸੀ ਜਾਂ ਵਾਲੀਆਂ ਵੱਖ ਧੋ ਕੇ ਤੇ ਪਾਣੀ ਪਾ ਦਿੰਦੀਆਂ ਸੀ। ਇਹ ਸਾਰੀਆਂ ਵਿਧੀਆਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਕੇ ਕੁਦਰਤੀ ਖੇਤੀ ਦੇ ਵਿੱਚ ਅਸੀਂ ਇਹਨਾਂ ਨੂੰ ਕਰਦੇ ਹਾਂ। ਜੜਾਂ ਦੀ ਰੋਗ ਨਾ ਲੱਗੇ ਟ੍ਰਾਈਕੋਟਰਮਾ ਸੂਡੋਮੋਨਾਸ ਜੈਵਿਕ ਕਲਚਰ ਗੋਹੇ ਦੇ ਵਿੱਚ ਮਿਲਾ ਕੇ ਉਹਨੂੰ ਤਿਆਰ ਕਰ ਦਈਦਾ ਤੇ ਜ਼ਮੀਨ ਦੇ ਵਿੱਚ ਛਿੜਕ ਦਈਦਾ। ਉਹਦੇ ਨਾਲ ਜ਼ਮੀਨ ਦੇ ਜਿੰਨੇ ਵੀ ਪੈਥੋਜਨਸ ਆ, ਜਿਵੇਂ ਨੇਮਾਟੋਡ ਹੋ ਗਿਆ ਜਾਂ ਹੋਰ ਕੀੜੇ ਮਕੌੜੇ ਆ, ਉਹ ਨਹੀਂ ਪੈਂਦੇ। ਨਿੰਮ ਦਾ ਘੋਲ ਕਰ ਦਿੰਦੇ ਆ ਆਮ, ਅੱਜ ਕੱਲ੍ਹ ਜਿੱਦਾਂ ਮੌਸਮ ਬਦਲਾਅ ਹੁੰਦਾ ਉਹਦੇ ਵਿੱਚ ਹੁਣ ਕੀੜੇ ਮਕੌੜੇ ਕਾਫੀ ਜ਼ਿਆਦਾ ਵਧਣਗੇ। ਉਹਦੇ ਲਈ ਅਸੀਂ ਸੁੰਡੀਆਂ ਦੇ ਲਈ ਖਤਮ ਕਰਨ ਦੇ ਲਈ ਕਾਲੀ ਚੱਕਰ ਆਉਂਦੀ ਹੈ ਦਵਾਈ, ਉਹਨੂੰ ਇਸ ਕਰਕੇ ਕਹਿੰਦੇ ਹਾਂ ਕਿ ਜੈਵਿਕ ਕਲਚਰ ਆ, ਜੈਵਿਕ ਕਲਚਰ ਉਹਦੇ ਉੱਤੇ ਪਾ ਲਈਦਾ ਵਾ ਤੇ ਉਹਦੇ ਜਿਹੜੇ ਛੋਟੇ ਮੋਟੇ ਕੀੜੇ ਆ ਉਹ ਖਤਮ ਹੋ ਜਾਂਦੇ, ਜ਼ਮੀਨ ਦੇ ਵਿੱਚ ਵੀ ਹੁੰਦੇ ਜਿਹੜੇ ਹੈਗੇ ਉਹਦੇ ਨਾਲ ਖਤਮ ਹੋ ਜਾਂਦੇ ਆ, ਤੇ ਇਸ ਤਰੀਕੇ ਦੇ ਨਾਲ ਉਹਦੀਆਂ ਜਿਹੜੀਆਂ ਹੈਗੀਆਂ ਉਹ ਠੀਕ ਵਰਤੀਆਂ ਜਾਂਦੀਆਂ ਨੇ। ਤੇ ਖੇਤੀਬਾੜੀ ਯੂਨੀਵਰਸਿਟੀ ਵੀ ਰਿਕਮੈਂਡ ਕਰਦੀ ਹੈ ਪਰ ਉਹ ਕਿਸੇ ਪੱਧਰ ਦੇ ਵਿੱਚ ਰਿਕਮੈਂਡ ਕਰਦੀ ਆ ਕਿ ਤੁਸੀਂ ਲਿਮਿਟ ਦੇ ਵਿੱਚ ਫਲਾਣੀਆਂ ਚੀਜ਼ਾਂ ਵਰਤੋ ਤੇ ਉਹਦੇ ਨਾਲ ਕਰ ਸਕਦੇ ਜੇ।
1: ਕੁਛ ਫਸਲਾਂ ਨੂੰ ਰੋਜ਼ ਸੇਕਣਾ ਪੈਂਦਾ ਹੈ ਤਾਂ ਕਿਤੇ ਜਾ ਕੇ ਫਸਲ ਹੁੰਦੀ ਹੈ, ਪਰ ਹਲਦੀ ਦੀ ਕਾਸ਼ਤ ਤੁਸੀਂ ਕਰਦੇ ਹੋ, ਇਸ ਨੂੰ ਸਮੇਂ ਸਮੇਂ ਤੇ ਦੇਖਣਾ ਪੈਂਦਾ ਜਾਂ ਹਰ ਰੋਜ਼ ਚੈੱਕ ਕਰਨਾ ਪੈਂਦਾ?
0: ਹਲਦੀ ਦੀ ਖੇਤੀ ਜਾਂ ਕੋਈ ਫਸਲ ਹੈ ਜਿਹੜੀ, ਉਹਦੇ ਵਿੱਚ ਕਿਸਾਨ ਸਾਰਾ ਹੀ ਸਮਾਂ ਉਹਦੇ ਨਾਲ ਹੀ ਜੁੜਿਆ ਰਹਿੰਦਾ ਵਾ। ਸਮੇਂ ਸਮੇਂ ਦੇ ਉੱਤੇ ਜਦੋਂ ਹਲਦੀ ਦੀ ਬਿਜਾਈ ਹੋ ਜਾਂਦੀ ਹੈ, ਬਿਜਾਈ ਤੋਂ ਬਾਅਦ ਵਿੱਚ ਉਹਦੀ ਫਿਰ ਨਾਲ ਉੱਤੇ ਅਸੀਂ ਪਰਾਲੀ ਪਾਉਂਦੇ ਹਾਂ ਕਿ ਉਹਦੇ ਵੀਡਸ ਵਗੈਰਾ ਨਾ ਆਉਣ, ਫਿਰ ਥੋੜੇ ਜਿਹੇ ਜਿਹੜੇ ਲਿਦਨ ਨਦੀਨ ਉੱਗੇ ਹੁੰਦੇ ਆ ਉਹਨਾਂ ਨੂੰ ਗੋਡੀ ਕਰਦਿਆਂ ਵਿੱਚ ਹੀ ਰਹਿਣਾ ਪੈਂਦਾ। ਪਰ ਇਹ ਸਾਰਾ ਕੁਛ ਜਿਹੜਾ ਹੈਗਾ ਸਮੇਂ ਸਮੇਂ ਦੇ ਉੱਤੇ ਪਾਣੀ ਦੇਣਾ ਜਾਂ ਮੌਸਮੀ ਲੋੜਾਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਪੂਰੀਆਂ ਕਰਨੀਆਂ, ਇਹ ਸਾਰਾ ਕੁਛ ਜਿਹੜਾ ਹੈਗਾ ਵੇਖਣ ਦੀ ਹੀ ਲੋੜ ਰਹਿੰਦੀ ਹੈ। ਜ਼ਰੂਰ ਦਿਨ ਦੇ ਵਿੱਚ ਇੱਕ ਗੇੜਾ ਜ਼ਰੂਰ ਮਾਰਨਾ ਚਾਹੀਦਾ ਵਾ, ਉਹਦੇ ਨਾਲ ਮੁਨਾਫਾ ਵੱਧ ਹੋ ਜਾਂਦਾ। ਹਲਦੀ ਲੱਗਦੀ ਕਿੰਨੀ ਕੁ? ਅੱਧਾ ਕੁ ਚਮਚਾ ਜਾਂ ਇੱਕ ਚਮਚਾ ਸਬਜ਼ੀ ਦੇ ਵਿੱਚ ਪੈਂਦੀ ਹੈ। ਸਾਲ ਦੀ ਕਿੰਨੀ ਕੁ ਹੋਊਗੀ ਤੇ ਆਪਾਂ ਹਲਦੀ ਦੇ ਵਿੱਚ ਨਿਕਲੂ ਫਸਲ ਕਿੰਨੀ ਕੁ ਨਿਕਲੂਗੀ ਤੇ ਉਹ ਅਸੀਂ ਮੁਨਾਫਾ ਕਿੱਦਾਂ ਕਰਾਂਗੇ? ਕਿਉਂਕਿ ਪੰਜਾਬ ਦੇ ਵਿੱਚ ਹਲਦੀ ਹੁੰਦੀ ਨਹੀਂ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਹਲਦੀ ਦੀ ਮਾਰਕੀਟ ਜਿਹੜੀ ਹੈ ਉਹ ਡਿਵੈਲਪ ਨਹੀਂ ਸੀ। ਉਹਨਾਂ ਸਾਲਾਂ ਦੇ ਵਿੱਚ ਹਲਦੀ ਦਾ ਰੇਟ ਕਾਫੀ ਜ਼ਿਆਦਾ ਵਧਣ ਲੱਗ ਪਿਆ ਸੀ। ਜਿਵੇਂ ਅੱਜ ਕੱਲ੍ਹ ਆ ਪਿਛਲੇ ਇੱਕ ਦੋ ਸਾਲ ਦੇ ਵਿੱਚ ਆਪਾਂ ਚਰਚਾ ਸੁਣੀ ਹੈ ਕਿ ਹਲਦੀ ਦੀ ਕਿਸਾਨਾਂ ਨੇ ਕਾਫੀ ਮੁਨਾਫਾ ਲਿਆ। ਉਹੀ ਦੌਰ 2008 ਤੋਂ ਲੈ ਕੇ 2011 ਤੱਕ ਸੀ ਤੇ ਅਸੀਂ ਦੌਰ ਦੇ ਵਿੱਚ ਕਾਫੀ ਰਿਸਰਚ ਕੀਤੀ ਤੇ ਰਿਸਰਚ ਦੇ ਵਿੱਚ ਮੁਨਾਫੇ ਦਾ ਜਦੋਂ ਕੈਲਕੂਲੇਸ਼ਨ ਕੀਤੀ ਹੈ ਤੇ ਉਸ ਮੁਨਾਫੇ ਨੇ ਸਾਨੂੰ ਬਾਕੀ ਫਸਲਾਂ ਨਾਲੋਂ ਇੱਧਰ ਖਿੱਚ ਲਿਆਂਦਾ। ਜੇ ਅਸੀਂ ਹਲਦੀ ਦੀ ਕਾਸ਼ਤ ਕਰਦੇ ਹਾਂ ਤੇ ਇਹਦੇ ਉੱਤੇ ਮੌਸਮੀ ਜਿਹੜੀਆਂ ਮੁਸ਼ਕਲਾਂ ਵਾ, ਜਿਵੇਂ ਹੜ੍ਹ ਆ ਗਿਆ ਜਾਂ ਸੋਕਾ ਪੈ ਗਿਆ ਜਾਂ ਉੱਪਰ ਬੜੀ ਮਰੀ ਹੋ ਗਈ, ਉਹਦਾ ਵੀ ਅਸਰ ਨਹੀਂ ਆ। ਜੇ ਮਾਰਕੀਟ ਦਾ ਰੇਟ ਘੱਟਦਾ ਵਾ ਤੇ ਇਹਨੂੰ ਅਸੀਂ ਸਟੋਰ ਵੀ ਕਰ ਸਕਦੇ ਹਾਂ ਸੁਕਾ ਕੇ ਆਮ ਕਣਕ ਵਾਂਗੂ ਮਾਰਕੀਟਿੰਗ ਕਰਾਂਗੇ। ਅਸੀਂ ਆਪ ਮਾਰਕੀਟਿੰਗ ਕਰਕੇ ਇਹਦਾ ਮੁਨਾਫਾ ਵਧੇਰੇ ਕਮਾ ਸਕਦੇ ਹਾਂ, ਤਾਂ ਫਿਰ ਅਸੀਂ ਦੂਜੀਆਂ ਫਸਲਾਂ ਜਿਵੇਂ ਫਲਾਂ ਨੂੰ ਵੀ ਉਸੇ ਵੀ ਵੇਚਣਾ ਪੈਂਦਾ, ਸਬਜ਼ੀਆਂ ਨੂੰ ਵੀ ਉਸੇ ਵੇਲੇ ਹੀ ਵੇਚਣਾ ਪੈਂਦਾ। ਉਹਨਾਂ ਫਲਾਂ ਦੇ ਸਬਜ਼ੀਆਂ ਨਾਲੋਂ ਅਸੀਂ ਹਲਦੀ ਦੀ ਕਾਸ਼ਤ ਵੱਲ ਪੂਰੇ ਰਿਸਰਚ ਕਰਕੇ ਤਾਂ ਹੀ ਆਏ। ਖੇਤੀਬਾੜੀ ਮਾਹਰਾਂ ਨੇ ਵੀ ਸਾਨੂੰ ਇਸ ਤਰੀਕੇ ਨਾਲ ਗਾਈਡ ਕੀਤਾ ਕਿ ਅਸੀਂ ਇਹਦੀ ਮਾਰਕੀਟਿੰਗ ਨੂੰ ਆਪ ਕਰਨਾ ਕਿਵੇਂ ਤੇ ਮੁਨਾਫਾ ਜਿਹੜਾ ਹੈਗਾ ਵਾ ਉਹ ਅਸੀਂ ਵਧਾ ਸਕਦੇ ਹਾਂ। ਇਸ ਦੇ ਨਾਲ ਮੈਂ ਗੱਲ ਇੱਕ ਹੋਰ ਜੋੜਨਾ ਚਾਹੁੰਦਾ ਕਿ ਜਦੋਂ ਅਸੀਂ 2008 ਦੇ ਵਿੱਚ ਹਲਦੀ ਦੀ ਖੇਤੀ ਕੀਤੀ

9 ਦੇ ਵਿੱਚ ਅਸੀਂ ਆਪਣਾ ਬੀ ਤਿਆਰ ਕੀਤਾ ਵੱਧ ਰਕਬਾ ਲਾਉਣ ਲਈ, ਤੇ 10 ਦੇ ਵਿੱਚ ਜਦੋਂ ਉਹ ਹਲਦੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਗਈ ਤਾਂ ਸਾਡੇ ਕਾਫੀ ਕਿਸਾਨਾਂ ਨੇ ਇਹਦਾ ਵੀ ਅਸਰ ਨਹੀਂ ਆ, ਜੇ ਮਾਰਕੀਟ ਦਾ ਰੇਟ ਘੱਟਦਾ ਵਾ ਤੇ ਇਹਨੂੰ ਅਸੀਂ ਸਟੋਰ ਵੀ ਕਰ ਸਕਦੇ ਹਾਂ ਸੁਕਾ ਕੇ ਆਮ ਕਣਕ ਵਾਂਗੂ ਘੋਲੇ ਦੇ ਵਿੱਚ ਪਾ ਕੇ, ਜਿਵੇਂ ਕਣਕ ਰੱਖ ਲਈ ਹੈ ਤੇ ਜਦੋਂ ਵੀ ਲੋੜ ਪੈਣ ਦੇ ਕੇਸ ਵਧਾ ਤਾਂ ਦੇ ਦਿੰਦੇ ਹਾਂ, ਇਹਨੂੰ ਵੀ ਹਲਦੀ ਦੀਆਂ ਗੰਢੀਆਂ ਸੁਕਾ ਕੇ ਚੰਗੀ ਤਰ੍ਹਾਂ ਰੱਖ ਲਈਆਂ ਤੇ ਉਹ ਜਿੰਨੀ ਜਿੰਨੀ ਲੋੜ ਹੈ ਉਸ ਹਿਸਾਬ ਦੇ ਨਾਲ ਅਸੀਂ ਉਹਨੂੰ ਪੀਸ ਕੇ ਤੇ ਵੇਚ ਸਕਦੇ ਹਾਂ। ਇਸ ਚੀਜ਼ ਨੇ ਇਹਦੀ ਸਾਨੂੰ ਇਸ ਚੀਜ਼ ਵੱਲ ਲਿਆ ਕੇ ਆਉਂਦਾ ਕਿ ਜੇ ਅਸੀਂ ਇਹਦੀ ਸਹੀ ਤਰੀਕੇ ਦੇ ਨਾਲ ਵਿਉਂਤਬੰਦੀ ਦੇ ਨਾਲ ਮਾਰਕੀਟਿੰਗ ਕਰਾਂਗੇ, ਅਸੀਂ ਆਪ ਮਾਰਕੀਟਿੰਗ ਕਰਕੇ ਇਹਦਾ ਮੁਨਾਫਾ ਵਧੇਰੇ ਕਮਾ ਸਕਦੇ ਹਾਂ, ਤਾਂ ਫਿਰ ਅਸੀਂ ਦੂਜੀਆਂ ਫਸਲਾਂ ਜਿਵੇਂ ਫਲਾਂ ਨੂੰ ਵੀ ਉਸੇ ਵੇਲੇ ਵੇਚਣਾ ਪੈਂਦਾ, ਸਬਜ਼ੀਆਂ ਨੂੰ ਵੀ ਉਸੇ ਵੇਲੇ ਵੇਚਣਾ ਪੈਂਦਾ, ਤੇ ਉਹਨਾਂ ਫਲਾਂ ਦੇ ਸਬਜ਼ੀਆਂ ਨਾਲੋਂ ਅਸੀਂ ਹਲਦੀ ਦੀ ਕਾਸ਼ਤ ਵੱਲ ਪੂਰੇ ਰਿਸਰਚ ਕਰਕੇ ਤਾਂ ਹੀ ਆਏ। ਖੇਤੀਬਾੜੀ ਮਾਹਰਾਂ ਨੇ ਵੀ ਸਾਨੂੰ ਇਸ ਤਰੀਕੇ ਨਾਲ ਗਾਈਡ ਕੀਤਾ ਕਿ ਅਸੀਂ ਇਹਦੀ ਮਾਰਕੀਟਿੰਗ ਨੂੰ ਆਪ ਕਰਨਾ ਚਾਹਿਆ ਤੇ ਮੁਨਾਫਾ ਜਿਹੜਾ ਹੈਗਾ ਵਾ ਉਹ ਅਸੀਂ ਵਧਾ ਸਕਦੇ ਹਾਂ। ਇਸ ਜੇ ਮੈਂ ਉਹਨਾਂ ਗੱਲ ਇੱਕ ਹੋਰ ਜੋੜਨਾ ਚਾਹੁੰਦਾ ਕਿ ਜਦੋਂ ਅਸੀਂ 2008 ਦੇ ਵਿੱਚ ਹਲਦੀ ਦੀ ਖੇਤੀ ਕੀਤੀ ਤੇ 9 ਦੇ ਵਿੱਚ ਅਸੀਂ ਆਪਣਾ ਬੀ ਤਿਆਰ ਕੀਤਾ ਵੱਧ ਰਕਬਾ ਲਾਉਣ ਲਈ, ਤੇ 10 ਦੇ ਵਿੱਚ ਜਦੋਂ ਉਹ ਹਲਦੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਗਈ ਤਾਂ ਸਾਡੇ ਕਾਫੀ ਕਿਸਾਨਾਂ ਨੇ

0: ਕੀ ਕਰਦਾ? ਮਾਰਕੀਟਿੰਗ ਕਰਨ ਦੇ ਲਈ ਤੁਸੀਂ ਆਪਣੀ ਫਸਲ ਨੂੰ ਪੈਦਾ ਕਰੋ, ਪੈਦਾ ਕਰਕੇ ਉਹਦੀ ਪ੍ਰੋਸੈਸਿੰਗ ਕਰੋ, ਪ੍ਰੋਸੈਸਿੰਗ ਕਰਨ ਤੋਂ ਬਾਅਦ ਵਿੱਚ ਆਪਣੇ ਨਾਮ ਹੇਠ ਵੇਚੋ, ਸਟੈਪ ਬਾਏ ਸਟੈਪ ਸਾਰਾ ਕੰਮ ਕਰਨਾ। ਜਦੋਂ ਆਪਾਂ ਖੇਤੀ ਨੂੰ ਆਪਣਾ ਉਤਪਾਦ ਬਣਾ ਲੈਂਦੇ ਹਾਂ, ਆਪਣਾ ਮੇਨ ਕਿੱਤਾ ਬਣਾ ਲੈਂਦੇ ਹਾਂ, ਤੇ ਉਦੋਂ ਸਾਰਾ ਪਰਿਵਾਰ ਵਿੱਚ ਰਲ ਕੇ ਤੇ ਉਹਦੇ ਬਾਰੇ ਸੋਚਦਾ, ਫਿਰ ਉਹ ਤਰੱਕੀ ਵੱਲ ਹੀ ਜਾਂਦਾ ਵਾ। ਪਰਿਵਾਰਕ ਖੇਤੀ ਸਾਡੇ ਪੰਜਾਬ ਦੀ ਮੁੱਢਲੀ ਵਿਰਾਸਤ ਆ, ਤੇ ਉਸ ਤਹਿਤ ਸਾਨੂੰ ਅੱਗੇ ਵਧਣਾ ਚਾਹੀਦਾ, ਉਹਦੇ ਵੱਲ ਹੀ ਮੁੜਨਾ ਚਾਹੀਦਾ ਵਾ।
1: ਯਾਦਵਿੰਦਰ ਜੀ, ਤੁਸੀਂ ਸਾਨੂੰ ਹਲਦੀ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ, ਜਾਣਕਾਰੀ ਦੇਣ ਲਈ ਔਰ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ।
1: ਇਸ ਨਾਲ ਹੀ ਕਿਸਾਨ ਵਾਣੀ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਜੈ ਕਿਸਾਨ, ਜੈ ਹਿੰਦ। ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ,
3: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
2: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
3: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
2: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
3: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
2: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰਾਯੋਜਿਤ ਪ੍ਰੋਗਰਾਮ ਕਿਸਾਨ ਵਾਣੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਹੈਲੋ,
2: ਯਹ ਆਯਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕ੍ਰਿਪਿਆ ਸੇਵਾ ਕਰਮੀਓ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। This is the Income Tax Department.
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:30 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖ਼ਬਰਾਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਰਿਫਾਰਮ ਐਕਸਪ੍ਰੈਸ ਲਗਾਤਾਰ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਏ। ਉਨ੍ਹਾਂ ਮੁੰਬਈ ਚ ਗਲੋਬਲ ਫਿਨਟੈਕ ਫੈਸਟ 2026 ਦੀ ਸ਼ੁਰੂਆਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਚੀਨ ਦਰਮਿਆਨ ਸਬੰਧ ਹੌਲੀ ਹੌਲੀ ਉਸਾਰੂ ਦਿਸ਼ਾ ਵੱਲ ਵਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ ਤੇ ਸ੍ਰੀਲੰਕਾ ਦਰਮਿਆਨ ਰੱਖਿਆ ਤੇ ਸਮੁੰਦਰੀ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ੍ਰੀਲੰਕਾ ਦੇ 3 ਦਿਨਾਂ ਦਾ ਦੌਰਾ ਕੀਤਾ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਭਾਰਤ ਨੇ ਅਹਿਮਦਾਬਾਦ ਵਿਚ ਵਿਸ਼ਵ ਤੀਰੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿਚ 2 ਸੋਨੇ ਦੇ, 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ ਕੁੱਲ 5 ਤਮਗੇ ਜਿੱਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਰਿਫਾਰਮ ਐਕਸਪ੍ਰੈਸ ਲਗਾਤਾਰ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਏ। ਮਹਾਰਾਸ਼ਟਰ ਦੇ ਮੁੰਬਈ ਵਿਚ ਗਲੋਬਲ ਫਿਨਟੈਕ ਫੈਸਟ GFF 2026 ਦੀ ਸ਼ੁਰੂਆਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ 7.8 ਫੀਸਦੀ ਦੀ ਵਿਕਾਸ ਦਰ ਦੁਨੀਆਂ ਨੂੰ ਇਕ ਨਵਾਂ ਭਰੋਸਾ ਦੇ ਰਹੀ ਏ।
5: ਦੁਨੀਆ ਕਾਨਫਲਿਕਟ ਔਰ ਅਨਸਰਟੇਨਿਟੀ ਕੇ ਦੌਰ ਸੇ ਗੁਜ਼ਰ ਰਹੀ ਹੈ। ਐਨਰਜੀ ਔਰ ਕਮੋਡਿਟੀ ਕੀ ਸਪਲਾਈ ਚੇਨਸ ਪਰ ਦਬਾਵ ਹੈ। ਟ੍ਰੇਡ ਕੋ

0: ਚੀਮਾ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਪਰ ਉਹਨਾਂ ਨੂੰ ਕਥਿਤ ਤੌਰ ਤੇ ਕੁਝ ਆਪ ਆਗੂਆਂ ਨੇ ਧਮਕੀ ਦਿੱਤੀ ਅਤੇ ਮੰਤਰੀ ਤੋਂ ਮੁਆਫ਼ੀ ਮੰਗਣ ਲਈ ਕਿਹਾ ਤੇ ਬਾਅਦ ਵਿਚ ਉਹਨਾਂ ਨੇ ਖੁਦਕੁਸ਼ੀ ਕਰ ਲਈ। ਸ੍ਰੀ ਭਾਟੀਆ ਨੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਵਿਚ ਨਾਕਾਮਯਾਬ ਰਹਿਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ਾ ਮੰਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੰਤਰੀ ਸ੍ਰੀ ਚੀਮਾ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਤਾਂ ਜੋ ਘਟਨਾ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾ ਸਕੇ।
1: ਜਿਸ ਤਰ੍ਹਾਂ ਸੇ ਪੰਜਾਬ ਮੇਂ ਸਰਕਾਰ ਯੇ ਵਾਅਦਾ ਕਰਕੇ ਆਈ ਥੀ ਕਿ ਨਸ਼ਾ ਖਤਮ ਕਰ ਦੇਂਗੇ ਪੰਜਾਬ ਸੇ, ਆਜ ਵੋ ਡਰੱਗ ਮਾਫੀਆਓ ਦੁਆਰਾ ਚਲਾਈ ਜਾ ਰਹੀ ਹੈ, ਡਰੱਗਸ ਕਾ, ਨਸ਼ੀਲੇ ਪਦਾਰਥੋਂ ਕਾ। ਉਸਕੇ ਬਾਅਦ ਦੂਸਰਾ ਮੁੱਦਾ ਹੈ ਕਿ ਜਹਾਂ ਨਾਗਰਿਕ ਆਪਣੀ ਆਵਾਜ਼ ਉਠਾਤਾ ਹੈ, ਸਰਕਾਰ ਸੇ ਸਵਾਲ ਪੁੱਛਤਾ ਹੈ, ਉਸਕੋ ਪ੍ਰਤਾੜਿਤ ਕੀਆ ਜਾਤਾ ਹੈ, ਧਮਕੀ ਦੀ ਜਾਤੀ ਹੈ।
2: ਵੋ ਦਿਨ ਦੂਰ ਨਹੀਂ ਹੈ, ਜਨਤਾ ਸਬਕ ਸਿਖਾਏਗੀ, ਇਨਕੀ ਸਰਕਾਰ ਕੋ ਉਖਾੜ ਫੇਂਕੇਗੀ।
0: ਖੁਰਾਕ ਅਤੇ ਜਨਤਕ ਵੰਡ ਵਿਭਾਗ ਅਤੇ ਭਾਰਤੀ ਖੁਰਾਕ ਨਿਗਮ ਨੇ ਮਾਲੀ ਸਾਲ 2026-27 ਲਈ ਨਵੀਂ ਦਿੱਲੀ ਵਿਚ ਇਕ ਸਮਝੌਤਾ ਪੱਤਰ MOU ਤੇ ਦਸਤਖਤ ਕੀਤੇ। ਇਸ ਸਮਝੌਤੇ ਦਾ ਉਦੇਸ਼ FCI ਦੇ ਕਾਰਜਾਂ ਨੂੰ ਵਧੇਰੇ ਕੁਸ਼ਲ ਬਣਾਉਣਾ, ਜਵਾਬਦੇਹੀ ਵਧਾਉਣਾ ਤੇ ਅਨਾਜ ਦੇ ਪ੍ਰਬੰਧ ਨੂੰ ਆਧੁਨਿਕ ਬਣਾਉਣਾ ਹੈ। ਭਾਰਤੀ ਬਰਾਮਦਕਾਰਾਂ ਲਈ ਇਕ ਵੱਡੀ ਰਾਹਤ ਵਜੋਂ ਬਰਤਾਨੀਆ ਨੇ ਭਾਰਤ ਦੀ ਕਾਰਬਨ ਕ੍ਰੈਡਿਟ ਟ੍ਰੇਡਿੰਗ ਯੋਜਨਾ ਨੂੰ ਮਾਨਤਾ ਦਿੱਤੀ ਹੈ। ਬਰਤਾਨੀਆ ਨੇ ਰਾਹਤ ਇਸ ਦੇ ਕਾਰਬਨ ਸੀਮਾ ਐਡਜਸਟਮੈਂਟ ਮੈਕਾਨਿਜ਼ਮ CBEM ਤਹਿਤ ਪ੍ਰਦਾਨ ਕੀਤੀ ਹੈ। ਦੂਰਸੰਚਾਰ ਵਿਭਾਗ ਨੇ ਆਪਣੇ ਡਿਜੀਟਲ ਇੰਟੈਲੀਜੈਂਸ ਪਲੈਟਫਾਰਮਾਂ ਤਹਿਤ 22 ਮਈ 2025 ਨੂੰ ਸ਼ੁਰੂ ਕੀਤੇ ਗਏ ਮਾਲੀ ਧੋਖਾਧੜੀ ਜੋਖਮ ਸੂਚਕਾਂ FRI ਰਾਹੀਂ 15 ਮਹੀਨਿਆਂ ਦੇ ਅੰਦਰ ਸ਼ੱਕੀ ਸਾਈਬਰ ਧੋਖਾਧੜੀ ਦੇ 5,000 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਨੂੰ ਸਫਲਤਾ ਨਾਲ ਰੋਕਿਆ ਏ। ਖੇਡਾਂ ਵਿਚ ਭਾਰਤ ਨੇ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ 2 ਸੋਨੇ ਦੇ, 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ ਕੁੱਲ 5 ਤਮਗੇ ਜਿੱਤੇ ਨੇ। ਮੌਜੂਦਾ ਵਿਸ਼ਵ ਚੈਂਪੀਅਨ ਤੋਮਨ ਕੁਮਾਰ ਅਤੇ ਸ਼ਿਆਮ ਸੁੰਦਰ ਸਵਾਮੀ ਦੀ ਜੋੜੀ ਨੇ ਮਰਦਾਂ ਦੇ ਕੰਪਾਊਂਡ ਟੀਮ ਮੁਕਾਬਲੇ ਵਿਚ ਅਤੇ ਡਬਲ ਪੈਰਾਲੰਪਿਕ ਤਮਗਾ ਜੇਤੂ ਹਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਦੀ ਜੋੜੀ ਨੇ ਮਰਦਾਂ ਦੇ ਰਿਕਰਵ ਟੀਮ ਮੁਕਾਬਲੇ ਵਿਚ ਸੋਨੇ ਦੇ ਤਮਗੇ ਹਾਸਲ ਕੀਤੇ। ਭਾਵਨਾ ਤੇ ਪੂਜਾ ਨੇ ਔਰਤਾਂ ਦੇ ਰਿਕਰਵ ਟੀਮ ਮੁਕਾਬਲੇ ਵਿਚ ਅਤੇ ਸਵਾਤੀ ਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਨੇ ਮਿਕਸ ਟੀਮ W1 ਰਿਕਰਵ ਕੰਪਾਊਂਡ ਮੁਕਾਬਲੇ ਵਿਚ ਚਾਂਦੀ ਦੇ ਤਮਗੇ ਜਿੱਤੇ। ਇਸ ਤੋਂ ਬਾਅਦ ਸਵਾਤੀ ਨੇ ਰੂਸ ਦੀ ਏਲੇਨਾ ਕੁਲਤੋਵਾ ਨੂੰ ਹਰਾ ਕੇ ਵਿਅਕਤੀਗਤ W1 ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਰਿਫਾਰਮ ਐਕਸਪ੍ਰੈਸ ਲਗਾਤਾਰ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਏ। ਉਨ੍ਹਾਂ ਮੁੰਬਈ ਵਿਚ ਗਲੋਬਲ ਫਿਨਟੈਕ ਫੈਸਟ 2026 ਦੀ ਸ਼ੁਰੂਆਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਚੀਨ ਦਰਮਿਆਨ ਸਬੰਧ ਹੌਲੀ ਹੌਲੀ ਉਸਾਰੂ ਦਿਸ਼ਾ ਵੱਲ ਵਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ ਤੇ ਸ੍ਰੀਲੰਕਾ ਦਰਮਿਆਨ ਰੱਖਿਆ ਤੇ ਸਮੁੰਦਰੀ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ੍ਰੀਲੰਕਾ ਦੇ 3 ਦਿਨਾਂ ਦੌਰੇ ਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
3: This is All India Radio, Jalandhar. Now you will listen English Talk, Suicide Amongst Students, Causes and Prevention by Dr. Ashwin Kaur. Suicide is a major public health challenge, and each suicide has far-reaching social, emotional and economic consequences, and it deeply affects the individuals, the families and community worldwide. World Suicide Prevention Day was established in 2003 by the International Association for Suicide Prevention in conjunction with the World Health Organization. 10th September each year aims to focus attention on the issue in order to reduce stigma and raise awareness among people, organizations and government. The theme for World Suicide Prevention Day for 2024-26 is Changing the Narrative on Suicide with the call to action, Start the Conversation. This theme aims to raise awareness about the importance of reducing stigma and encouraging open conversations to prevent suicides. Changing the narrative on suicide is about transforming how we perceive this complex issue and shifting from a culture of silence and stigma to one of openness, understanding and support. The call to action encourages everyone to start the conversation on suicide and suicide prevention. Every conversation, no matter how small, contributes to a supportive and understanding society. By initiating these vital conversations, we can break down the barriers, raise awareness, and create better cultures.

ਹੁਣ ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਤੇ ਚਿਤਰਾ ਸਿੰਘ ਦੀ ਆਵਾਜ਼ 'ਚ ਗਜ਼ਲ। ਅਗਲੀ ਗਜ਼ਲ ਸੁਣਵਾ ਜਾ ਰਹੇ ਹਾਂ ਅਨਵਰ ਦੀ ਆਵਾਜ਼ 'ਚ।

ਹੁਣ ਤੁਸੀਂ ਸੁਣ ਰਹੇ ਸੀ ਅਨਵਰ ਦੀ ਆਵਾਜ਼ ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

आकाशवाणी ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਈ ਵਾਰ ਅਜਿਹਾ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੀ ਗੱਲ ਅਸੀਂ ਮੂੰਹੋਂ ਕੁਝ ਹੋਰ ਤਰੀਕੇ ਨਾਲ ਕੀਤੀ ਹੁੰਦੀ ਹੈ ਅਤੇ ਸਾਹਮਣੇ ਵਾਲੇ ਤੱਕ ਪਹੁੰਚਦੀ ਹੈ ਅਤੇ ਉਹਨੂੰ ਲੱਗਦਾ ਹੈ ਕਿ ਇਹ ਗੱਲ ਤਾਂ ਬਿਲਕੁਲ ਗਲਤ ਹੈ। ਸੋ ਕਿਤੇ ਨਾ ਕਿਤੇ ਗੁੱਸਾ ਆ ਹੀ ਜਾਂਦਾ ਹੈ। ਉਸ ਗੁੱਸੇ 'ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ? ਗੁੱਸੇ 'ਤੇ ਕਾਬੂ ਪਾਉਣਾ ਆਪਣੇ ਜਜ਼ਬਾਤਾਂ ਨੂੰ ਦਬਾਉਣਾ ਨਹੀਂ ਹੁੰਦਾ, ਸਗੋਂ ਉਹਨਾਂ ਨੂੰ ਸਹੀ ਦਿਸ਼ਾ ਦੇਣਾ ਹੁੰਦਾ ਹੈ। ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦੋਂ ਵੀ ਗੁੱਸਾ ਆ ਜਾਏ ਤਾਂ ਇੱਕਦਮ ਜਵਾਬ ਨਾ ਦਿਓ, ਸਾਹ ਨੂੰ ਹਮੇਸ਼ਾ ਹੌਲਾ ਕਰ ਲਿਓ, ਜਿੱਥੋਂ ਤੱਕ ਹੋ ਸਕੇ ਜਗ੍ਹਾ ਬਦਲ ਲਓ। ਜਿਸ ਇਨਸਾਨ ਨਾਲ ਤੁਹਾਨੂੰ ਗੁੱਸਾ ਆ ਰਿਹਾ ਤੁਸੀਂ ਉਹਦੇ ਅੱਗੇ ਪਿੱਛੇ ਚਲੇ ਜਾਓ ਜਾਂ ਇੱਧਰ ਉੱਧਰ ਹੋ ਜਾਓ, ਉਹਦੇ ਸਾਹਮਣੇ ਨਾ ਜਾਓ। ਜਾਂ ਆਰਾਮ ਨਾਲ ਬੈਠ ਕੇ ਸੋਚੋ, ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਹੋਰ ਗੱਲ, ਆਪਣੇ ਬੋਲਣ ਦਾ ਢੰਗ ਵੀ ਬਦਲੋ, ਕਿਉਂਕਿ ਕਈ ਵਾਰ ਗੁੱਸੇ ਵਿੱਚ ਬਹੁਤ ਸਾਰੇ ਅਪਸ਼ਬਦ ਮੂੰਹ 'ਚੋਂ ਨਿਕਲ ਜਾਂਦੇ ਨੇ ਜਿਹੜੇ ਕਿ ਸਹੀ ਗੱਲ ਨਹੀਂ ਹੈ। ਬਹੁਤ ਵਧੀਆ ਗੱਲ ਹੁੰਦੀ ਹੈ ਕਿ ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਅਗਲੇ ਸ਼ਖਸ ਨੂੰ ਮੁਆਫ਼ ਕਰਦੇ ਹੋ, ਔਰ ਜਿੱਥੋਂ ਤੱਕ ਹੋ ਸਕੇ ਆਪਣੇ ਆਪ ਨੂੰ ਸਮਾਂ ਦਿਓ ਕਿ ਆਖਿਰ ਗੁੱਸੇ ਦਾ ਕਾਰਨ ਕੀ ਸੀ, ਕੀ ਗੱਲ ਐਡੀ ਵੱਡੀ ਸੀ ਜਿਹੜਾ ਕਿ ਮੈਨੂੰ ਇੰਨਾ ਗੁੱਸਾ ਆ ਗਿਆ। ਕਦੀ ਅਸੀਂ ਸਮਝੀਏ ਨਾ ਆਪਣੇ ਆਪ ਦੇ ਵਿੱਚ, ਅਤੇ ਤੁਸੀਂ ਆਪ ਮਹਿਸੂਸ ਕਰੋਗੇ ਕਿ ਹਰ ਗੁੱਸੇ ਦੇ ਉੱਤੇ ਕਾਬੂ ਪਾਉਣਾ ਵੀ ਇਨਸਾਨ ਦੇ ਆਪਣੇ ਹੱਥ ਵਿੱਚ ਹੀ ਹੁੰਦਾ ਹੈ। ਬਸ ਕੁਝ ਪਲ ਵਿਚਾਰ ਜ਼ਰੂਰ ਕਰੋ।

आकाशवाणी ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਕਸਰ ਕਿਹਾ ਜਾਂਦਾ ਹੈ ਕਿ ਸਮਾਂ ਹਰ ਦਰਦ ਦੀ ਦਵਾਈ ਹੈ, ਪਰ ਸਮਾਂ ਦਰਦ ਨੂੰ ਮਿਟਾਉਣ ਵਾਲੀ ਦਵਾਈ ਨਹੀਂ, ਸਗੋਂ ਦਿਲ ਨੂੰ ਉਸ ਦਰਦ ਤੋਂ ਉੱਪਰ ਉੱਠਣਾ ਸਿਖਾਉਣ ਵਾਲਾ ਅਧਿਆਪਕ ਹੈ।

0: ਬਹਾਦਰ ਨਾਮ ਨੂੰ ਹੀ ਬਖਸ਼ਿਆ। ਜਿਨ੍ਹੇ ਬਹਾਦਰ ਨਾਮ ਰੱਖ ਲਿਆ, ਸਮਝੋ ਗੋਲੇ ਦਾ ਸੁਟਾਵਾ ਬਣ ਗਿਆ। ਬਹਾਦਰ ਸਿੰਘ ਸੂਰਤੀਆ, ਵਿਜੇ ਬਹਾਦਰ ਤੇ ਬਹਾਦਰ ਸਿੰਘ ਸੱਗੂ ਏਸ਼ੀਆ ਪੱਧਰ ਤੇ ਚਮਕੇ ਤੇ ਨੈਸ਼ਨਲ ਪੱਧਰ ਤੇ ਆਉਣ ਵਾਲੇ ਹੋਰ ਬਹਾਦਰ ਵੀ ਨੇ। ਅੱਜ ਆਪਾਂ ਜਲੰਧਰ ਦੇ ਜੰਪਲ ਪਦਮ ਸ਼੍ਰੀ ਬਹਾਦਰ ਸਿੰਘ ਸੱਗੂ ਦੀ ਗੱਲ ਕਰਦੇ ਹਾਂ। ਉਹਦੀ ਗੋਲਾ ਸੁੱਟਣ ਵਿੱਚ ਕੁੱਲ ਏਸ਼ੀਆ ਵਿੱਚ ਝੰਡੀ ਸੀ। ਉਸ ਨੂੰ ਗੋਲੇ ਦਾ ਗੁਰਜਧਾਰੀ ਵੀ ਕਿਹਾ ਜਾਂਦਾ ਹੈ। ਉਸ ਦੀਆਂ ਸੁੱਟਾਂ 20 ਮੀਟਰ ਤੋਂ ਵੀ ਦੂਰ ਡਿੱਗਦੀਆਂ ਸਨ। ਉਹ ਏਸ਼ੀਆ ਦਾ ਚੈਂਪੀਅਨ ਰਿਹਾ ਤੇ 2 ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਗਿਆ। ਭਾਰਤ ਸਰਕਾਰ ਨੇ ਉਸ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਨਿਵਾਜਿਆ। ਉਸ ਨੇ ਨੈਸ਼ਨਲ ਪੱਧਰ ਤੇ 40 ਮੁਕਾਬਲੇ ਜਿੱਤੇ ਤੇ 20 ਵਾਰ ਰਾਸ਼ਟਰੀ ਰਿਕਾਰਡ ਨਵਿਆਏ। ਉਸ ਕੋਲ ਅੰਤਰਰਾਸ਼ਟਰੀ ਮੁਕਾਬਲਿਆਂ ਦੇ 11 ਸੋਨ ਤਮਗੇ ਨੇ। ਉਸ ਨੇ 2 ਵਾਰ ਸੈਫ ਖੇਡਾਂ ਦਾ ਰਿਕਾਰਡ ਰੱਖਿਆ ਤੇ ਕੋਰੀਆ ਦੇ ਸ਼ਹਿਰ ਬੁਸਾਨ ਦੀਆਂ ਏਸ਼ੀਆਨ ਖੇਡਾਂ 'ਚੋਂ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ। ਬੁਸਾਨ ਵਿੱਚ ਉਹ ਭਾਰਤੀ ਟੀਮ ਦਾ ਇੱਕੋ ਇੱਕ ਬਹਾਦਰ ਸਪੂਤ ਸੀ ਜੋ ਭਾਰਤ ਦਾ ਪਰਚਮ ਤਿਰੰਗਾ ਲਹਿਰਾ ਸਕਿਆ। ਅੰਤਰਰਾਸ਼ਟਰੀ ਮੁਕਾਬਲੇ ਜਿੱਤਣ ਤੋਂ ਬਾਅਦ ਜਦ ਰਾਸ਼ਟਰੀ ਗੀਤ ਦੀ ਧੁੰਨ ਵੱਜਦੀ ਸੀ, ਤਿਰੰਗਾ ਲਹਿਰਾਉਂਦਾ ਸੀ, ਤਾਂ ਬਹਾਦਰ ਸਿੰਘ ਕੀ ਮਹਿਸੂਸ ਕਰਦੇ ਸਨ?
1: ਜਦੋਂ ਝੰਡਾ ਚੜ੍ਹ ਰਿਹਾ ਹੁੰਦਾ, ਬੰਦਾ ਵਿਕਟਰੀ 'ਤੇ ਚੜ੍ਹ ਰਿਹਾ ਹੁੰਦਾ ਵਾ, ਤੁਹਾਡਾ ਨੈਸ਼ਨਲ ਐਂਥਮ ਵੱਜ ਰਿਹਾ ਹੁੰਦਾ ਵਾ, ਉਹਦੇ ਨਾਲ ਦੀ ਕੋਈ ਚੀਜ਼ ਵੀ ਨਹੀਂ ਹੈਗੀ ਦੁਨੀਆਂ ਦੇ ਵਿੱਚ ਸਭ ਤੋਂ ਦਿਲ ਨੂੰ ਛੂਹਣ ਵਾਲੀ। ਇਹ ਮੈਂ ਆਪਣੀ ਦੱਸਦਾ ਫੀਲਿੰਗ, ਜਦੋਂ ਕਿਤੇ ਵਿਕਟਰੀ ਕਰਦੇ ਹੁੰਦੇ ਸੀਗੇ, ਜੋ ਨੈਸ਼ਨਲ ਫਲੈਗ ਚੜ੍ਹਨਾ, ਮੇਰੇ ਆਪਣੇ ਜਿਹੜੇ ਆ ਬਿਲਕੁਲ ਰੋਮ ਖੜ੍ਹੇ ਹੋ ਜਾਂਦੇ। ਸੋ ਇਸ ਕਰਕੇ ਇਹ ਅਨਐਕਸਪਲੇਨੇਬਲ ਹੈ।
0: ਬਹਾਦਰ ਸਿੰਘ ਦਾ ਜਨਮ 7 ਮਈ 1973 ਨੂੰ ਜਲੰਧਰ ਵਿੱਚ ਸਰਦਾਰ ਸੁਰਿੰਦਰ ਸਿੰਘ ਸੱਗੂ ਦੇ ਘਰ ਸਰਦਾਰਨੀ ਸਤਵੰਤ ਕੌਰ ਦੀ ਕੁੱਖੋਂ ਹੋਇਆ। ਜਲੰਧਰ ਖੇਡਾਂ ਦੀ ਰਾਜਧਾਨੀ ਕਹੀ ਜਾਂਦੀ ਹੈ।

से जन्म लैण वाले बच्चे किसी ना किसी खेड विच अपना नाम चमका ही लेंदे ने। हॉकी दा तां जलंधर गढ़ है जिथे हॉकी दे दर्जन तो वद खेड मैदान ने। बहादुर सिंह हड्डा पैरां दा खुला डुला बालक सी ते अपने हाणियां नालों हरेक खेड च तगड़ा सी। ਉਹ ਜਿਹੜੀ ਵੀ ਖੇਡ ਖੇਡਦਾ ਆਪਣੇ ਹਾਣੀਆਂ ਨੂੰ ਹਰਾ ਦਿੰਦਾ। 1988 ਵਿੱਚ ਜਦੋਂ ਉਹ ਸਿਰਫ 15 ਸਾਲਾਂ ਦਾ ਸੀ ਤਾਂ ਉਸਨੇ ਜੂਨੀਅਰ ਅਥਲੀਟਾਂ ਦੀ ਪੰਜਾਬ ਮੀਟ ਵਿੱਚ 48.34 ਮੀਟਰ ਦੂਰ ਡਿਸਕਸ ਸੁੱਟ ਕੇ ਨਵਾਂ ਰਿਕਾਰਡ ਰੱਖਿਆ। ਫਿਰ ਉਹ

0: ਜਦੋਂ ਉਸ ਨੂੰ ਪੰਜਾਬ ਪੁਲਿਸ ਵਿੱਚ ਖਿਡਾਰੀਆਂ ਦੇ ਕੋਟੇ ਵਿੱਚ ਭਰਤੀ ਕਰ ਲਿਆ ਗਿਆ। ਉਹ ਜੂਨੀਅਰ ਪੱਧਰ ਦੇ ਨੈਸ਼ਨਲ ਮੁਕਾਬਲੇ ਜਿੱਤਣ ਦੇ ਨਾਲ ਏਸ਼ੀਆ ਦੀ ਜੂਨੀਅਰ ਐਥਲੈਟਿਕ ਮੀਟ ਚੋਂ ਵੀ ਸੋਨੇ ਦਾ ਤਮਗਾ ਜਿੱਤ ਗਿਆ। ਉਸ ਦਾ ਕੱਦ 6'3" ਹੈ, ਵਜ਼ਨ 120 ਕਿਲੋਗ੍ਰਾਮ ਹੈ, ਛਾਤੀ ਦਾ ਘੇਰਾ 48 ਇੰਚ ਹੈ। ਖੇਡ ਮੈਦਾਨ 'ਚ ਖੜਾ ਉਹ ਬੁਰਜ ਵਰਗਾ ਗੱਭਰੂ ਦਿਸਦਾ ਹੈ। ਪੰਜਾਬ ਦੇ ਸੁਟਾਮੀਆਂ ਨੂੰ ਬਖਸ਼ੀ ਹੈ ਕਿ ਉਹ ਏਸ਼ੀਆ ਦੇ ਚੈਂਪੀਅਨ ਬਣਦੇ ਰਹੇ ਨੇ। ਪਹਿਲੀਆਂ ਏਸ਼ੀਆਈ ਖੇਡਾਂ ਵਿੱਚ ਮਦਨ ਲਾਲ ਦੀ ਗੁੱਡੀ ਚੜ੍ਹੀ, ਫਿਰ ਪਰਦੁਮਨ ਸਿੰਘ, ਈਸ਼ਰ ਸਿੰਘ ਦਿਓਲ, ਜੋਗਿੰਦਰ ਸਿੰਘ, ਬਹਾਦਰ ਸਿੰਘ, ਜੁਗਰਾਜ ਸਿੰਘ, ਬਲਵਿੰਦਰ ਸਿੰਘ, ਵਿਜੇ ਬਹਾਦਰ ਅਤੇ 21ਵੀਂ ਸਦੀ 'ਚ ਬਹਾਦਰ ਸਿੰਘ ਸੱਗੂ ਦੀ ਬੱਲੇ ਬੱਲੇ ਹੋਈ। ਉਹ ਗੋਲਾ ਸੁੱਟਣ ਦੇ ਸਿਰ 'ਤੇ ਅੱਜ ਕੱਲ੍ਹ ਪੰਜਾਬ ਪੁਲਿਸ ਵਿੱਚ DSP ਹੈ। 1990 ਵਿੱਚ ਖਿਡਾਰੀਆਂ ਦੇ ਸਰਪ੍ਰਸਤ ਅਤੇ ਅੱਜ ਕੱਲ੍ਹ ਪੁਲਿਸ ਅਕੈਡਮੀ ਫਿਲੌਰ ਦੇ ਡਾਇਰੈਕਟਰ ਸਰਦਾਰ ਰਾਜਦੀਪ ਸਿੰਘ ਗਿੱਲ IPS ਨੇ ਬਹਾਦਰ ਸਿੰਘ ਨੂੰ ASI ਭਰਤੀ ਕੀਤਾ ਸੀ। ਸ਼੍ਰੀ ਸ਼ਿਵਦੇਵ ਸਿੰਘ PAP 'ਚ ਸਪੋਰਟਸ ਸਕੱਤਰ ਨੇ ਅਤੇ ਉਹਨਾਂ ਬਹਾਦਰ ਸਿੰਘ ਨੂੰ ਬੁਲੰਦੀਆਂ ਛੋਹਦਿਆਂ ਬਹੁਤ ਨੇੜੇ ਹੋ ਕੇ ਵੇਖਿਆ,
1: ਕਿਉਂਕਿ ਸਾਰੀ ਪੰਜਾਬ ਪੁਲਿਸ ਦਾ ਸਪੋਰਟਸ ਦਾ ਸੈਂਟਰ PAP ਜਲੰਧਰ ਦੇ ਵਿੱਚ, ਸੋ ਇਸ ਕਰਕੇ ਉਹ ਸਾਰੇ ਜਿਹੜੇ ਖਿਡਾਰੀ ਨੇ ਇਹ ਆਉਂਦੇ ਰਹਿੰਦੇ ਨੇ ਸਾਡੇ ਕੋਲ। ਸਨਮਾਨਿਤ ਕੀਤੇ ਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਆਫ ਐਕਸਲੈਂਸ ਨਾਲ ਸਪੋਰਟਸਮੈਨ ਨੂੰ, ਬਹਾਦਰ ਸਿੰਘ ਨੂੰ ਵੀ ਉਹਦੇ ਵਿੱਚ ਕੀਤਾ ਲਾਈਫ ਟਾਈਮ ਅਚੀਵਮੈਂਟ ਅਵਾਰਡਸ ਦੇ ਵਿੱਚ। ਉਦੋਂ ਵੀ ਇਹਨਾਂ ਨੂੰ ਬੁਲਾਇਆ ਸਾਰਿਆਂ ਨੂੰ, ਉਸ ਵਕਤ ਵੀ ਮਿਲੇ ਗਏ ਸਾਰੇ, ਔਰ ਬੜੇ ਖੁਸ਼ ਹੋਏ ਕਿ ਸਾਡਾ ਫੋਟੋ ਗੈਲਰੀ ਦੇ ਵਿੱਚ ਲਾਤਾ ਹੈ, ਜਿਹੜੀ ਸਦੀਵੀ ਯਾਦ ਹੈ। ਔਰ ਕੋਈ ਵੀ, ਕਿਉਂਕਿ ਜਿੰਨੇ ਵੀ ਸਾਰੇ ਸਪੋਰਟਸਮੈਨ ਜਲੰਧਰ ਆਉਂਦੇ ਨੇ ਜਾਂ PAP 'ਚ ਆਉਂਦੇ ਨੇ, ਉਹ ਫਿਰ ਸਪੋਰਟਸ ਆਫਿਸ ਦੇ ਵਿੱਚ ਆਉਂਦੇ ਨੇ, ਗਰਾਊਂਡਾਂ ਦੇ ਵਿੱਚ ਆਉਂਦੇ ਨੇ, ਉਹ ਫਿਰ ਜਿਹੜੀ ਗੈਲਰੀ ਆ ਉਹਦੇ ਵਿੱਚ ਵਿਜ਼ਿਟ ਕਰਦੇ ਆ, ਅਤੇ ਉਹਦੇ ਨਾਲ ਉਹ ਸਾਰੇ ਖਿਡਾਰੀਆਂ ਨੂੰ ਦੇਖਦੇ ਨੇ, ਅਤੇ ਜਿੱਥੇ ਕਿਸੇ ਦਾ ਪ੍ਰੇਮ ਹੁੰਦਾ, ਪਿਆਰ ਹੁੰਦਾ ਜਾਂ ਲਗਾਓ ਹੁੰਦਾ, ਉੱਥੇ ਉਹਦੀ ਅੱਖ ਟਿਕ ਜਾਂਦੀ, ਤਾਂ ਬਹਾਦਰ ਸਿੰਘ ਤਾਂ ਬਹੁਤ ਅੱਖਾਂ ਟਿਕਦੀਆਂ। ਇਸ ਕਰਕੇ ਕਿ ਇਹਦੀਆਂ ਪ੍ਰਾਪਤੀਆਂ, ਇਹਨਾਂ ਦਾ ਬਹੁਤ ਅੱਛਾ ਕੈਰੀਅਰ ਆ। ਜਿਸ ਬੰਦੇ ਨੇ ਦੂਸਰਿਆਂ ਤੋਂ ਉੱਪਰ ਦਿਖਾਈ ਦੇਣਾ ਨਾ, ਉਹਨੂੰ ਤਾਂ ਆਪਣਾ ਬਹੁਤ ਯਤਨ ਕਰਨਾ ਪਏਗਾ। ਜੇ ਦੂਸਰਿਆਂ ਨਾਲ ਹੀ ਬਰਾਬਰੀ ਕਰੇਗਾ ਤਾਂ ਫਿਰ ਦੂਸਰਿਆਂ ਵਰਗਾ, ਦੂਸਰਿਆਂ ਤੋਂ ਅਲੱਗ ਦਿਸਣ ਲਈ, ਵੱਖਰਾ ਦਿਸਣ ਲਈ ਤੁਹਾਨੂੰ ਵੱਖਰੀਆਂ ਜ਼ਿਆਦਾ ਹੋਰ ਐਫਰਟਸ ਕਰਨੀਆਂ ਪੈਣਗੀਆਂ। ਔਰ ਉਹਦੇ ਵਿੱਚ ਇਹ ਬਹਾਦਰ ਸਿੰਘ ਦੀ ਖੂਬੀ ਸੀ ਕਿ ਪ੍ਰੈਕਟਿਸ ਵਿੱਚ ਕਦੀ ਕੋਈ ਕਮੀ ਨਹੀਂ ਛੱਡਦਾ, ਬਹੁਤ ਅੱਛਾ ਕੀਤਾ ਆਪਣੇ ਕੈਰੀਅਰ ਦੇ ਦੌਰਾਨ।
0: ਗੋਲਾ ਸੁੱਟਣ ਤੋਂ ਪਹਿਲਾਂ ਬਹਾਦਰ ਸਿੰਘ ਡਿਸਕਸ ਸੁੱਟਦਾ ਸੀ, ਉਸ ਤੋਂ ਵੀ ਪਹਿਲਾਂ ਦੌੜਾਂ ਅਤੇ ਛਾਲਾਂ ਲਾਉਂਦਾ ਸੀ। ਉਹਦਾ ਚਚੇਰਾ ਭਰਾ ਸੁਖਬੀਰ ਸਿੰਘ ਲੰਮੀ ਅਤੇ ਤੀਰੀ ਛਾਲ ਦਾ ਨੈਸ਼ਨਲ ਪੱਧਰ ਦਾ ਅਥਲੀਟ ਸੀ। ਬਹਾਦਰ ਸਿੰਘ ਆਪਣੇ ਵੱਡੇ ਭਰਾ ਦੀ ਰੀਸ ਕਰ ਰਿਹਾ ਸੀ। ਡਿਸਕਸ ਥਰੋ ਤੋਂ ਸ਼ਾਰਟ ਪੁੱਟ ਥਰੋ ਵੱਲ ਬਹਾਦਰ ਸਿੰਘ ਕਿਉਂ ਆਏ?
2: ਐਕਚੁਅਲੀ ਡਿਸਕਸ ਦੇ ਨਾਲ ਨਾਲ ਇਹ ਸੇਮ ਟੈਕਨੀਕ ਹੈਗੀ ਹੈ, ਰੋਟੇਸ਼ਨਲ ਟੈਕਨੀਕ ਹੈਗੀ ਹੈ। ਡਿਸਕਸ ਕਰਦਾ ਹੁੰਦਾ ਸੀ, ਡਿਸਕਸ ਵੀ ਮੇਰੀ ਬਹੁਤ ਵਧੀਆ ਸੀ, ਪਰ ਜਿਸ ਤਰ੍ਹਾਂ ਮੈਂ ਹਾਰਡ ਵਰਕ ਕਰਦਾ ਸੀ ਉਸ ਹਿਸਾਬ ਨਾਲ ਮੈਂ ਰਿਜ਼ਲਟ ਲੈ ਨਹੀਂ ਪਾ ਰਿਹਾ ਸੀਗਾ। ਉਸ ਹਿਸਾਬ ਨੇ ਕਹਿਣਾ, ਬਾਦਲ ਥੋੜ੍ਹਾ ਥੋੜ੍ਹਾ ਟਰਾਈ ਕਰਿਆ ਕਰ, ਇਹ ਵੀ ਤੇਰੀ ਟੈਕਨੀਕ ਇੰਪਰੂਵ ਕਰਨ ਦੇ ਵਿੱਚ ਹੈਲਪ ਕਰੇਗਾ, ਸ਼ਾਰਟ ਪੁੱਟ ਕਰਿਆ ਕਰ। ਜਦੋਂ ਮੈਂ ਸ਼ਾਰਟ ਪੁੱਟ ਸ਼ੁਰੂ ਹੀ ਕੀਤਾ ਤਾਂ ਉਹਦੇ ਵਿੱਚ ਮੈਨੂੰ ਰਿਜ਼ਲਟ 1 ਸਾਲ ਦੇ ਵਿੱਚ ਹੀ ਇੰਨੇ ਵਧੀਆ ਮਿਲੇ, ਫਿਰ ਮੈਂ ਥੋੜ੍ਹਾ ਜਿਹਾ ਕੋਨਸਨਟ੍ਰੇਟ ਇੱਧਰ ਕਰਨ ਲੱਗ ਪਿਆ। ਕਿਉਂਕਿ ਜਦੋਂ ਸਭ ਤੋਂ ਪਹਿਲਾਂ ਮੈਂ 95 ਦੇ ਵਿੱਚ ਸੈਫ ਗੇਮ ਹੋਈਆਂ ਸੀਗੀਆਂ ਚੇਨਾਈ 'ਚ, ਉਸ ਤੋਂ ਪਹਿਲਾਂ ਵੀ ਕੰਪੀਟੀਸ਼ਨ ਹੋਏ, ਮਤਲਬ ਉੱਥੇ ਮੈਂ ਰੈਕੋਰਡ ਕੀਤਾ ਸੀਗਾ, ਸੈਫ ਗੇਮ ਰੈਕੋਰਡ ਕੀਤਾ ਸੀਗਾ। ਰਿਜ਼ਲਟ ਲੋਕਾਂ ਲਈ ਅਨਐਕਸੈਪਟੇਬਲ ਸੀਗਾ, ਵੀ ਇੱਡੀ ਜਲਦੀ ਇੰਨਾ ਵਧੀਆ ਕਰ ਨਹੀਂ ਸਕਦਾ। ਉਸ ਵੇਲੇ ਮੈਂ 18.79 meter ਲਾ ਕੇ ਇਹ ਰਿਕਾਰਡ ਕੀਤਾ ਸੀਗਾ। ਇਸ ਤੋਂ ਪਹਿਲਾਂ ਇੰਨਾ ਡਿਸਟੈਂਸ ਤਾਂ ਬਹੁਤ ਚੰਨ ਲੋਕਾਂ ਨੇ ਲਾਇਆ ਹੁੰਦਾ ਸੀਗਾ। ਉਹ ਜਦੋਂ 1.5 ਸਾਲ ਦੇ ਵਿੱਚ ਮੈਂ ਇੰਨਾ ਵਧੀਆ ਪਰਫਾਰਮੈਂਸ ਦਿੱਤੀ ਤਾਂ ਉਹ ਅਮੇਜ਼ਿੰਗ ਹੀ ਸੀਗੀ ਗੱਲ ਤਾਂ, ਅਤੇ ਇਸ ਕਰਕੇ ਫਿਰ ਮੇਰਾ ਕੋਨਸਨਟ੍ਰੇਟ ਉੱਧਰ ਕਰਨ ਲੱਗ ਪਿਆ, ਕਾਫੀ ਵਧੀਆ ਫਿਰ ਰਿਜ਼ਲਟ ਮਿਲੇ ਮੈਨੂੰ।
0: ਅੰਤਰਰਾਸ਼ਟਰੀ ਡਿਸਕਸ ਥਰੋਅਰ ਦਵਿੰਦਰ ਸਿੰਘ, ਬਹਾਦਰ ਸਿੰਘ ਦੀ ਡਿਸਕਸ ਤੋਂ ਗੋਲਾ ਸੁੱਟਣ ਵੱਲ ਆਈ ਤਬਦੀਲੀ ਬਾਰੇ ਕੀ ਮਹਿਸੂਸ ਕਰਦੇ ਨੇ?
3: 1990 ਤੋਂ ਉਹਨਾਂ ਦੇ ਨਾਲ ਕੰਪੀਟ ਕਰਦਾ ਹਾਂ, 96 ਤੱਕ ਅਸੀਂ ਇਕੱਠੇ ਕੰਪੀਟੀਸ਼ਨ ਲੜੇ ਆ, ਇੰਡੀਆ ਪੁਲਿਸ ਵੀ ਲੜੀਆਂ, ਓਪਨ ਨੈਸ਼ਨਲ ਇੰਟਰ ਸਟੇਟ ਵਗੈਰਾ ਕਾਫੀ ਸਾਰੇ ਕੰਪੀਟੀਸ਼ਨ ਅਸੀਂ ਇਕੱਠੇ ਕੀਤੇ ਨੇ। ਬਹੁਤ ਵਧੀਆ ਪਲੇਅਰ ਸੀਗੇ ਇਹਨਾਂ ਦਾ, ਜਿਹੜਾ ਜੂਨੀਅਰ ਦੇ ਵਿੱਚੋਂ ਇਹਨਾਂ ਨੇ ਡਿਸਕਸ ਦਾ ਸਪੋਰਟਸ ਦਾ ਕਾਫੀ ਇਹਨਾਂ ਨੇ ਸਟੈਂਡਰਡ ਉੱਪਰ ਲੈ ਕੇ ਆਏ। ਇਹਨਾਂ ਦੇ ਨਾਲ ਅਸੀਂ ਜਿੱਦਾਂ ਪਹਿਲਾਂ ਬਹੁਤ ਜ਼ਿਆਦਾ ਜਾਗਰਤੀ ਆਈ, 2-3 ਬੰਦੇ ਸੀਗੇ ਜਿੱਦਾਂ ਮਨਜੀਤ ਸਿੰਘ ਰੂਬੀ ਸ਼ੋਟ ਪੁੱਟਰ ਸੀਗੇ, ਸਤਵੀਰ ਸਿੰਘ ਜੈਵਲਨ ਥਰੋਵਰ, ਔਰ ਬਹਾਦਰ ਸਿੰਘ ਡਿਸਕਸ ਥਰੋਵਰ। ਇਹਨਾਂ ਤਿੰਨਾਂ ਬੰਦਿਆਂ ਨੇ ਜੂਨੀਅਰ ਬੰਦਿਆਂ ਨੂੰ ਬਹੁਤ ਜ਼ਿਆਦਾ ਉੱਪਰ ਲਿਆਂਦਾ, ਇਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਬੰਦੇ ਉੱਪਰ ਆਏ। ਉਹਨਾਂ ਨੇ 92 ਦੇ ਵਿੱਚ ਜੂਨੀਅਰ ਏਸ਼ੀਆ ਟਰੈਕ ਐਂਡ ਫੀਲਡ ਨਵੀਂ ਦਿੱਲੀ ਹੋਈ ਸੀਗੀ, ਉਹਦੇ ਵਿੱਚ ਉਹਨਾਂ ਦਾ ਗੋਲਡ ਮੈਡਲ ਸੀਗਾ, ਔਰ ਉਸ ਤੋਂ ਬਾਅਦ ਇੰਡੀਆ ਪੁਲਿਸ ਵੀ ਖੇਡੇ ਨੇ। 96 ਵਿੱਚ ਇਹਨਾਂ ਨੇ ਲਾਸਟ ਕੰਪੀਟੀਸ਼ਨ ਲੜਿਆ ਡਿਸਕਸ ਥਰੋ ਦੇ ਵਿੱਚ ਪੰਜਾਬ ਪੁਲਿਸ ਵੱਲੋਂ, ਉਸ ਤੋਂ ਬਾਅਦ ਇਹ ਫਿਰ ਸ਼ਾਰਟਪੁੱਟ ਦੇ ਵਿੱਚ ਚਲੇ ਗਏ। ਬਣੇ ਉਹ ਸ਼ਾਰਟਪੁੱਟ ਵਾਸਤੇ ਸੀ, ਉਹਨਾਂ ਦਾ ਜਿੱਦਾਂ ਟਰਨ ਸੀਗੀ ਔਰ ਉਹਨਾਂ ਦਾ ਬੋਡੀ ਸਟਰਕਚਰ ਸੀਗਾ ਥੋੜ੍ਹਾ ਹੈਲਦੀ ਸੀਗੇ, ਉਹ ਸ਼ਾਰਟਪੁੱਟ ਵਾਸਤੇ ਹੀ ਬਹੁਤ ਵਧੀਆ ਕੰਪੀਟੀਸ਼ਨ ਔਰ ਬਹੁਤ ਵਧੀਆ ਪ੍ਰੈਕਟਿਸ ਕਰ ਸਕਦੇ ਸੀਗੇ। ਕੋਈ 10 ਸਾਲ ਦੇ ਕਰੀਬ

0: ਉਹਨਾਂ ਦੇ ਨਾਲ ਕੰਪੀਟੀਸ਼ਨ ਮੈਂ ਕੀਤਾ। ਉਹਨਾਂ ਨੇ ਇਹ ਨਹੀਂ ਕਦੀ ਸੋਚਿਆ ਸੀਗਾ ਵੀ ਮੈਂ ਇਹ ਮੇਰਾ ਕੰਪੀਟੀਟਰ ਆ, ਕੋਈ ਇੱਦਾਂ ਦੀ ਗੱਲ ਨਹੀਂ। ਛੋਟੇ ਵੀਰਾਂ ਨੂੰ ਟ੍ਰੀਟ ਕਰਦੇ ਸੀਗੇ ਬਹੁਤ ਵਧੀਆ, ਉਹਨਾਂ ਦੇ ਨਾਲ ਰਹਿ ਕੇ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ। ਕਿਸੇ ਦੀ ਨਿੰਦਿਆ ਜੁਗਲੀ ਨਹੀਂ ਕਰਨੀ, ਰੱਬ ਰੱਬ ਕਰਨਾ, ਆਪਣੇ ਆਪ 'ਚ ਰਹਿਣਾ, ਇਹ ਸਾਰੀਆਂ ਗੱਲਾਂ ਉਹਨਾਂ ਦੀਆਂ ਗ੍ਰੇਟਨੈਸ ਸੀਗੀ। ਔਰ ਇਹ ਸਾਰਾ ਕੁਛ ਰੱਬ ਦਾ ਦਿੱਤਾ ਆ ਕਿ ਇੰਨੀ ਕੁ ਏਜ ਦੇ ਵਿੱਚ ਬੰਦਾ ਜੀਓ ਰਿੰਕ ਹੋਵੇ, ਕਸਟਡਲ ਅਫੀਸਰ ਹੋਵੇ, ਸਾਰਾ ਕੁਛ ਪਦਮਸ਼੍ਰੀ ਮਿਲਿਆ ਔਰ ਚੰਗੀ ਸਪੋਰਟਸ ਕੀਤੀ। 20 ਸਾਲ ਦੇ ਬਾਅਦ ਏਸ਼ੀਆ ਦਾ ਗੋਲਡ ਮੈਡਲ ਬਣਿਆ। ਇਹ ਸਾਰੀਆਂ ਰੱਬ ਦੀਆਂ ਨਿਆਮਤਾਂ ਹੀ ਆ ਜੀ। ਮੈਂ ਉਹਨਾਂ ਤੋਂ ਇਹ ਬਹੁਤ ਕੁਛ 10 ਸਾਲ ਦੇ ਪੀਰੀਅਡ ਕੰਪੀਟੀਟਰ ਹੋਣ ਦੇ ਨਾਤੇ 10 ਸਾਲ ਦੇ ਵਿੱਚ ਉਹਨਾਂ ਕੋਲ ਬਹੁਤ ਕੁਛ ਸਿੱਖਿਆ।
1: ਬਹਾਦਰ ਸਿੰਘ ਦਾ ਮੁੱਢਲਾ ਕੋਚ ਜਲੰਧਰ ਦਾ ਰਤਨ ਚੰਦ ਸੀ। ਰਤਨ ਚੰਦ ਨੇ ਬਹਾਦਰ ਸਿੰਘ ਦੇ ਜੁੱਸੇ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਸੁਟਾਵਾਂ ਬਣਨ ਦੀ ਕੋਚਿੰਗ ਦਿੱਤੀ ਤੇ ਉਹ ਇਹਦੇ ਵਿੱਚ ਕਾਮਯਾਬ ਹੋਇਆ। ਬਹਾਦਰ ਹੋਰਾਂ ਦੇ ਬਾਬਾ ਜੀ ਸਰਦਾਰ ਪ੍ਰੀਤਮ ਸਿੰਘ ਆਪਣੇ ਸਮੇਂ ਦੇ ਤਗੜੇ ਭਾਰ ਚੁਕਾਵੇ ਸਨ ਤੇ ਭਲਵਾਨੀ ਵੀ ਕਰਿਆ ਕਰਦੇ ਸਨ। ਉਹਨਾਂ ਨੇ ਵੀ ਆਪਣੇ ਪੋਤਰਿਆਂ ਨੂੰ ਖੇਡਾਂ ਖੇਡਣ ਲਈ ਉਤਸ਼ਾਹਿਤ ਕੀਤਾ। ਜਿਸ ਵੇਲੇ ਬਹਾਦਰ ਸਿੰਘ ਨੈਸ਼ਨਲ ਪੱਧਰ ਤੇ ਚਮਕਿਆ ਉਸ ਵੇਲੇ ਹਰਿਆਣੇ ਦਾ ਸ਼ਕਤੀ ਸਿੰਘ ਨੈਸ਼ਨਲ ਚੈਂਪੀਅਨ ਬਣਿਆ ਸੀ। ਦੋਵਾਂ ਵਿਚਕਾਰ ਕਾਂਟੇ ਦਾ ਮੁਕਾਬਲਾ ਹੋਣ ਲੱਗਾ। ਬਰਾਬਰ ਦੇ ਫਸਵੇਂ ਮੁਕਾਬਲੇ ਕਾਰਨ ਦੋਵਾਂ ਦੀਆਂ ਥਰੋਆਂ ਆਏ ਸਾਲ ਅੱਗੇ ਵਧਣ ਲੱਗੀਆਂ। 1995 ਦੀਆਂ ਸੈਫ ਖੇਡਾਂ ਵਿੱਚ ਬਹਾਦਰ ਸਿੰਘ ਨੇ ਸ਼ਕਤੀ ਸਿੰਘ ਨੂੰ ਹਰਾ ਦਿੱਤਾ। ਉਸ ਸਮੇਂ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਤਰੇੜ ਆ ਗਈ, ਜਿਸ ਨਾਲ ਉਸ ਨੂੰ ਆਪਣਾ ਭਵਿੱਖ ਧੁੰਦਲਾ ਦਿਸਣ ਲੱਗਾ। ਪਰ ਇਲਾਜ ਨਾਲ ਉਹ ਛੇਤੀ ਹੀ ਠੀਕ ਹੋ ਗਿਆ ਤੇ ਮੁੜ ਸ਼ਕਤੀ ਸਿੰਘ ਨਾਲ ਮੁਕਾਬਲਾ ਕਰਨ ਲੱਗਾ। ਫਿਰ ਕਦੇ ਸ਼ਕਤੀ ਸਿੰਘ ਜਿੱਤ ਜਾਂਦਾ ਤੇ ਕਦੇ ਬਹਾਦਰ ਸਿੰਘ। 1998 ਵਿੱਚ ਬੈਂਕਾਕ ਦੀਆਂ ਏਸ਼ੀਆਈ ਖੇਡਾਂ ਵਿੱਚ ਉਹ ਚੌਥੇ ਸਥਾਨ ਤੇ ਰਿਹਾ। 2000 ਵਿੱਚ ਸਿਡਨੀ ਦੀਆਂ ਓਲੰਪਿਕ ਖੇਡਾਂ ਲਈ ਰੱਖੇ ਮਿਆਰ ਨੂੰ ਪਾਰ ਕਰਕੇ ਉਸਨੇ ਓਲੰਪਿਕ ਖੇਡਾਂ ਲਈ ਥਾਂ ਪੱਕੀ ਕਰ ਲਈ। ਸਿਡਨੀ ਵਿੱਚ ਉਹ ਟ੍ਰਾਇਲਾਂ ਜਿੰਨੀ ਦੂਰ ਥਰੋ ਨਾ ਸੁੱਟ ਸਕਿਆ, ਪਰ ਓਲੰਪਿਕ ਖੇਡਾਂ 'ਚੋਂ ਉਹ ਨਵਾਂ ਉਤਸ਼ਾਹ ਲੈ ਕੇ ਪਰਤਿਆ। 2002 ਵਿੱਚ ਬੁਸਾਨ ਦੀਆਂ ਏਸ਼ੀਆਈ ਖੇਡਾਂ 'ਚ ਭਾਗ ਲੈਣ ਲਈ ਉਹਦੀ ਚੋਣ ਫਿਰ ਭਾਰਤੀ ਟੀਮ ਵਿੱਚ ਹੋ ਗਈ। ਉਸ ਦਾ ਮੁਕਾਬਲਾ ਚੀਨ, ਜਾਪਾਨ ਤੇ ਈਰਾਨ ਦੇ ਤਗੜੇ ਗੋਲਾ ਸੁੱਟਣ ਵਾਲਿਆਂ ਨਾਲ ਸੀ। ਬੁਸਾਨ ਵਿੱਚ ਉਸਨੇ 19.3 ਮੀਟਰ ਦੂਰ ਗੋਲਾ ਸੁੱਟ ਕੇ ਸੋਨੇ ਦਾ ਤਮਗਾ ਜਿੱਤਿਆ। ਭਾਰਤੀ ਦਲ 'ਚੋਂ ਕੇਵਲ ਉਹੀ ਇੱਕੋ ਇੱਕ ਪੁਰਸ਼ ਅਥਲੀਟ ਸੀ ਜੋ ਗੋਲਡ ਮੈਡਲ ਜਿੱਤ ਸਕਿਆ। ਸੈਫ ਖੇਡਾਂ ਵਿੱਚ ਉਸਨੇ 19.15 ਮੀਟਰ ਦੂਰ ਗੋਲਾ ਸੁੱਟ ਕੇ ਨਵਾਂ ਰਿਕਾਰਡ ਕਾਇਮ ਕੀਤਾ। ਆਲ ਇੰਡੀਆ ਪੁਲਿਸ ਖੇਡਾਂ ਵਿੱਚ ਉਸਨੇ 12 ਗੋਲਡ ਮੈਡਲ ਜਿੱਤੇ ਤੇ 19.40 ਮੀਟਰ ਤੱਕ ਗੋਲਾ ਸੁੱਟਿਆ। ਬਹਾਦਰ ਸਿੰਘ ਦੀ ਸਭ ਤੋਂ ਦੂਰ ਥਰੋ ਯੂਕਰੇਨ ਕੱਪ ਵਿੱਚ ਲੱਗੀ। ਉੱਥੇ ਉਸਨੇ 20.40 ਮੀਟਰ ਦੂਰ ਗੋਲਾ ਵਗਾ ਮਾਰਿਆ। ਕਿਸੇ ਸਮੇਂ ਭਾਰਤ ਵਿੱਚ 20 ਮੀਟਰ ਦੀ ਦੂਰੀ ਤੇ ਗੋਲਾ ਸੁੱਟਣਾ ਅਸੰਭਵ ਮੰਨਿਆ ਜਾਂਦਾ ਸੀ, ਜਿਸ ਨੂੰ ਬਹਾਦਰ ਸਿੰਘ ਨੇ ਸੰਭਵ ਬਣਾ ਦਿੱਤਾ। 20 ਮੀਟਰ ਦੀ ਹੱਦ ਵਧਾਉਣ ਵਾਲਾ ਉਹ ਪਹਿਲਾ ਭਾਰਤੀ ਸੁਟਾਵਾ ਹੈ। ਉਹ ਗੋਲਾ ਸੁੱਟਣ ਦੀ ਵਿਸ਼ੇਸ਼ ਸਿਖਲਾਈ ਲੈਣ ਲਈ ਯੂਕਰੇਨ ਵੀ ਗਿਆ। ਯੂਕਰੇਨ ਦਾ ਗੋਲਾ ਸੁਟਾਵਾ ਵਿਸ਼ਵ ਚੈਂਪੀਅਨ ਸੀ। ਯੂਕਰੇਨ ਵਿਚਲੀ ਕਾਰਗੁਜ਼ਾਰੀ ਤੇ ਟ੍ਰਾਇਲਾਂ ਵਿੱਚ ਪਾਰ ਕੀਤੇ ਓਲੰਪਿਕ ਮਿਆਰ ਨੂੰ ਮੁੱਖ ਰੱਖਦਿਆਂ ਉਸ ਦੀ ਚੋਣ ਐਥਨਜ਼ ਦੀਆਂ ਓਲੰਪਿਕ ਖੇਡਾਂ ਲਈ ਕੀਤੀ ਗਈ। ਭਾਰਤ ਦੇ ਖੇਡ ਪ੍ਰੇਮੀਆਂ ਨੂੰ ਆਸ ਸੀ ਕਿ ਉਮਰ ਦੇ 31ਵੇਂ ਸਾਲ ਵਿੱਚ ਉਹ 2004 ਦੀਆਂ ਓਲੰਪਿਕ ਖੇਡਾਂ ਵਿੱਚ ਆਪਣੇ ਖੇਡ ਜੀਵਨ ਦੀ ਬਿਹਤਰੀਨ ਥਰੋ ਸੁੱਟੇਗਾ, ਪਰ ਉਹ ਅਜਿਹਾ ਨਾ ਕਰ ਸਕਿਆ। ਉਸ ਦੇ ਦੱਸਣ ਮੁਤਾਬਕ ਗੋਲੇ ਦੇ ਸਰਕਲ ਦਾ ਫਰਸ਼ ਵਧੇਰੇ ਕੂੜਾ ਤੇ ਤਿਲਕਵਾਂ ਸੀ, ਪੈਰ ਪੂਰੀ ਪਕੜ ਵਿੱਚ ਨਹੀਂ ਸਨ ਆ ਰਹੇ। ਬਹਾਦਰ ਸਿੰਘ ਨੇ 21 ਮੀਟਰ ਦੂਰ ਗੋਲਾ ਸੁੱਟਣ ਲਈ ਆਲ ਆਊਟ ਥਰੋਆਂ ਕੀਤੀਆਂ ਜੋ ਬਦਕਿਸਮਤੀ ਨਾਲ ਫਾਊਲ ਹੋ ਗਈਆਂ। ਅਜਿਹੀ ਕਾਰਗੁਜ਼ਾਰੀ ਉੱਤੇ ਉਸ ਦੀ ਆਲੋਚਨਾ ਵੀ ਹੋਈ, ਪਰ ਉਸ ਦਾ ਕਹਿਣਾ ਸੀ ਕਿ ਪਹਿਲਾਂ ਵੀ ਕਈ ਸੁਟਾਵਿਆਂ ਨਾਲ ਅਜਿਹਾ ਹੁੰਦਾ ਰਿਹਾ ਸੀ। ਡਿਸਕਸ ਦਾ ਸੁਟਾਵਾ ਬਲਕਾਰ ਸਿੰਘ ਟੋਕੀਓ ਦੀਆਂ ਏਸ਼ੀਆਈ ਖੇਡਾਂ ਦਾ ਚੈਂਪੀਅਨ ਹੁੰਦਿਆਂ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਸਮੇਂ ਆਪਣੀਆਂ ਸਾਰੀਆਂ ਥਰੋਜ਼ ਫਾਊਲ ਕਰ ਬੈਠਿਆ ਸੀ। ਕਦੇ ਕਦੇ ਅਜਿਹਾ ਕਹਿੰਦੇ ਕਹਾਉਂਦੇ ਸੁਟਾਵਿਆਂ ਨਾਲ ਹੋ ਹੀ ਜਾਂਦਾ ਹੈ। ਏਡੇ ਵੱਡੇ ਮੁਕਾਬਲੇ ਵਿੱਚ ਸੁਟਾਵੇ ਉੱਤੇ ਮਾਨਸਿਕ ਦਬਾਅ ਵੀ ਬਹੁਤ ਹੁੰਦਾ ਹੈ। ਗੁਰਿੰਦਰਜੀਤ ਸਿੰਘ ਇੱਕ ਅੰਤਰਰਾਸ਼ਟਰੀ ਹੈਮਰ ਥਰੋਅਰ ਨੇ ਤੇ ਪਦਮ ਸ਼੍ਰੀ ਬਹਾਦਰ ਸਿੰਘ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਨੇ।
0: ਕਾਫੀ ਮਤਲਬ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ। ਜਿੱਦਾਂ ਬਾਹਰ ਜਾਂਦੇ ਸੀਗੇ ਉੱਥੋਂ ਕੋਈ ਨਵੀਂ ਟੈਕਨੀਕ, ਕੋਈ ਵੇਟ ਟ੍ਰੇਨਿੰਗ ਬਾਰੇ ਜਾਂ ਹੋਰ ਡਾਇਟ ਬਾਰੇ, ਮਤਲਬ ਟਾਈਮ ਟੂ ਟਾਈਮ ਸਾਨੂੰ ਜਿੱਦਾਂ ਉਹਨਾਂ ਨੇ ਜਦੋਂ ਵੀ ਲਗਭਗ ਅਸੀਂ ਕੈਂਪਾਂ 'ਚ ਵੀ ਇਕੱਠੇ ਰਹੇ ਹਾਂ ਕਾਫੀ ਟਾਈਮ, ਜਦਕਿ ਮੈਂ ਹੈਮਰ ਥਰੋ ਕਰਦਾ ਸੀ, ਲੇਕਿਨ ਫਿਰ ਵੀ ਉਹਨਾਂ ਨਾਲ ਕਈ ਵਾਰੀ ਉਹਨਾਂ ਰਾਈਡਸ ਦੇ ਦੌਰਾਨ ਸਾਨੂੰ ਵੀ ਦੱਸਣਾ ਵੀ ਤੁਸੀਂ ਇਸ ਤਰ੍ਹਾਂ ਕਰੋ ਤਾਂ ਤੁਸੀਂ ਹੋਰ ਵਧੀਆ ਪਰਫੋਰਮ ਕਰ ਸਕਦੇ ਹੋ, ਅਤੇ ਬਹੁਤ ਵਧੀਆ ਜੀ ਉਹਨਾਂ ਨੇ ਮਤਲਬ ਸਪੋਰਟਸ ਲਈ ਕਾਫੀ ਦੇਣ ਦਿੱਤੀ ਆ, ਔਰ ਅੱਜ ਵੀ ਸਾਨੂੰ ਆ ਗਏ, ਉਹ ਟਾਈਮ ਟੂ ਟਾਈਮ ਸਾਨੂੰ ਗਾਈਡ ਕਰਦੇ ਨੇ। ਮਿਹਨਤ ਹੀ ਬਹੁਤ ਜ਼ਿਆਦਾ ਸੀਗੇ, ਡਿਸਕੋਪਟ ਜਿਸ ਤਰ੍ਹਾਂ ਟੈਕਨੀਕ ਅੱਜ ਕੱਲ੍ਹ ਚੱਲ ਰਹੀ ਆ,

0: ਵੈਸੇ ਟੈਕਨੀਕਲੀ ਬਹੁਤ ਜ਼ਿਆਦਾ ਸਾਊਂਡ ਸੀਗੇ ਅਤੇ ਮਤਲਬ ਉਹਨਾਂ ਨੇ ਡਿਸਕਸ ਵੀ ਕਾਫੀ ਵਧੀਆ ਕੀਤੀ, ਲੇਕਿਨ ਉਸ ਤੋਂ ਬਾਅਦ ਮਤਲਬ ਗੋਲੇਬਾਜ਼ ਦਾ ਤਾਂ ਬਹੁਤ ਜ਼ਿਆਦਾ, ਜਿਸ ਤਰ੍ਹਾਂ ਜਦੋਂ ਸ਼ੁਰੂ ਕੀਤਾ ਫਿਰ ਨਹੀਂ ਉਹਨਾਂ ਪਿੱਛੇ ਦੇਖਿਆ, ਔਰ ਗੋਲੇ ਦੇ ਵਿੱਚ ਦਿਨ ਬ ਦਿਨ ਉਹਨਾਂ ਨੇ ਮਤਲਬ ਅੱਗੇ ਤੋਂ ਅੱਗੇ ਹੀ ਔਰ ਇੰਡੀਆ ਦਾ ਵੀ ਟੌਪ ਕੀਤਾ, ਔਰ ਅੱਜ ਮਤਲਬ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਵੀ ਅਸੀਂ ਹੁਣ ਦੱਸਦੇ ਹਾਂ, ਮਿਸਾਲਾਂ ਦਿੰਦੇ ਹਾਂ ਉਹਨਾਂ ਦੀਆਂ, ਬਹੁਤ ਸੋਹਣੀ ਉਹਨਾਂ ਨੇ ਸਪੋਰਟਸ ਕੀਤੀ ਆ ਜੀ। ਜਿਸ ਤਰ੍ਹਾਂ ਸ਼ਕਤੀ ਸਿੰਘ ਜਿਹੜੇ ਜਿਹਨਾਂ ਨੂੰ ਸਾਰੀ ਦੁਨੀਆ ਜਾਣਦੀ ਆ, ਔਰ ਇੱਕ ਅਜੀਤ ਭਦੂਰੀਆ ਸੀਗੇ ਉਸ ਟਾਈਮ 'ਚ, ਕਾਫੀ ਵਧੀਆ ਗਰੁੱਪ ਸੀਗਾ ਉਹਨਾਂ ਦਾ। ਇਹ ਸ਼ਕਤੀ ਸਿੰਘ ਵੀ ਪਹਿਲਾਂ ਡਿਸਕਸ ਕਰਦੇ ਸੀਗੇ, ਉਹ ਸੇਮ ਹੀ ਇਹਨਾਂ ਨੇ ਪਹਿਲਾਂ ਡਿਸਕਸ 'ਚ ਵੀ ਉਹਨਾਂ ਨਾਲ ਕੰਪੀਟੀਸ਼ਨ ਕਰਦੇ ਰਹੇ, ਔਰ ਫਿਰ ਗੋਲੇ ਦੇ ਵਿੱਚ ਵੀ ਇਹਨਾਂ ਦੀ ਲਗਭਗ ਉਸ ਟਾਈਮ ਕੰਪੀਟੀਸ਼ਨ ਦੇਖਣ ਦਾ ਅਲੱਗ ਹੀ ਮਜ਼ਾ ਆਉਂਦਾ ਸੀ। ਜਿਸ ਤਰ੍ਹਾਂ ਇਹ ਗਰਾਊਂਡ 'ਚ ਆਉਂਦੇ ਸੀ ਔਰ ਸਾਰੀ ਦੁਨੀਆ ਮਤਲਬ ਉਹਨਾਂ ਨੂੰ ਹੁੰਦਾ ਸੀ ਵੀ ਹੁਣ ਬਹਾਦਰ ਸਿੰਘ ਅਤੇ ਸ਼ਕਤੀ ਸਿੰਘ ਦਾ ਕੰਪੀਟੀਸ਼ਨ, ਬੇਮਿਸਾਲ ਹੀ ਕਹਿ ਸਕਦੇ ਆਪਾਂ ਜੀ, ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਉਸ ਟਾਈਮ।
1: ਕੁਲਵਿੰਦਰ ਸਿੰਘ ਚਾਹਲ ਆਪ ਇੱਕ ਉੱਗੇ ਸ਼ਾਟਪੁੱਟ ਥਰੋਅਰ ਨੇ ਅਤੇ ਬਹਾਦਰ ਸਿੰਘ ਹੋਰਾਂ ਤੋਂ ਬਹੁਤ ਪ੍ਰੇਰਣਾ ਲੈ ਰਹੇ ਨੇ।
2: ਸਰਦਾਰ ਬਹਾਦਰ ਸਿੰਘ ਜੀ ਬਹੁਤ ਜ਼ਿਆਦਾ ਮੇਰੇ ਤੋਂ ਬਹੁਤ ਸੀਨੀਅਰ ਸੀ ਪਲੇਅਰ ਨੇ, ਅਤੇ ਮੈਂ ਉਹਨਾਂ ਨਾਲ ਕੈਂਪ 'ਚ ਰਿਹਾ, ਜਦਕਿ ਜੋ ਉਹਨਾਂ ਤੋਂ ਸਿੱਖਿਆ ਮਿਲਦੀ ਹੈ, ਜਿੰਨੇ ਵੀ ਉਹਨਾਂ ਨੇ ਸਪੋਰਟਸ ਕੀਤੀ ਹੈ ਜਾਂ ਜ਼ਿਆਦਾ ਅਚੀਵਮੈਂਟ ਉਹਨਾਂ ਨੇ ਇੰਡੀਆ ਤੋਂ ਬਾਹਰ ਜਾ ਕੇ ਕੀਤੀ ਹੈ, ਜਦੋਂ ਵੀ ਜਾਂਦੇ ਰਹੇ ਨੇ ਬਾਹਰ ਸਾਨੂੰ ਕਦੋਂ ਵੀ ਦੇਖਦੇ ਸੀ ਪ੍ਰੈਕਟਿਸ ਕਰਦੇ, ਅਤੇ ਹਰੇਕ ਟੈਕਨੀਕ ਬਾਰੇ ਬਾਹਰੋਂ ਕੋਈ ਗੱਲਬਾਤ ਹੁੰਦੀ ਉਹ ਦੱਸਦੇ ਸਾਨੂੰ ਆ ਕੇ, ਕੋਚਾਂ ਬਾਰੇ ਦੱਸਦੇ ਅਤੇ ਇੱਦਾਂ ਟ੍ਰੇਨਿੰਗ ਕਰੋ, ਕੋਈ ਵੀ ਗੱਲਬਾਤ ਹੋਣੀ ਬਾਹਰ ਸਾਡੇ ਨਾਲ ਆ ਕੇ ਡਿਸਕਸ ਕਰਨਾ। ਬਹੁਤ ਉਹਨਾਂ ਦਾ ਜੂਨੀਅਰ ਸੀਗੇ, ਜਦੋਂ ਉਹਨਾਂ ਨੂੰ ਅਸੀਂ ਦੇਖਦੇ ਹੁੰਦੇ ਸੀ, ਅਸੀਂ ਤਾਂ ਆਪਣੇ ਆਪ ਨੂੰ ਇੱਕ ਸੁਪਨਾ ਮੰਨਦੇ ਹੁੰਦੇ ਸੀ ਵੀ ਸਾਰੇ ਬਹਾਦਰ ਸਿੰਘ ਜੀ ਸਾਡਾ, ਸ਼ਕਤੀ ਸਿੰਘ ਇਹਨਾਂ ਦੇ ਬਰਾਬਰ ਅਸੀਂ ਖੜ੍ਹੇ ਹਾਂ ਜਾਂ ਇਹਨਾਂ ਨੂੰ ਕੰਪੀਟੀਸ਼ਨ ਨਾਲ ਕੰਪੀਟੀਸ਼ਨ ਲੜ ਰਹੇ ਹਾਂ। ਬਹੁਤ ਜ਼ਿਆਦਾ ਮਤਲਬ ਆਪਣੇ ਆਪ ਨੂੰ ਲੱਗਦਾ ਹੁੰਦਾ ਸੀ ਜਿੱਦਾਂ ਅਸੀਂ ਆਪਣੇ ਆਪ ਨੂੰ ਬੱਚੇ ਸਮਝਦੇ ਸੀ, ਅਤੇ ਬਹੁਤ ਵੱਡੇ ਫਿਜ਼ੀਕ ਦੇ ਸੀਗੇ, ਅਤੇ ਸਾਨੂੰ ਲੱਗਦਾ ਹੁੰਦਾ ਸੀਗਾ ਵੀ ਇਹ ਆਉਣ ਵਾਲੇ ਓਲੰਪੀਅਨ ਅਤੇ ਓਲੰਪਿਕ ਗੋਲਡ ਮੈਡਲ ਲੈਣਗੇ, ਏਸ਼ੀਅਨ ਗੋਲਡ ਮੈਡਲ ਲੈਣਗੇ, ਮਤਲਬ ਦੇਖ ਕੇ ਰੂਹ ਖੁਸ਼ ਹੋ ਜਾਂਦੀ ਸੀ ਇਹਨਾਂ ਦੀ, ਇੱਦਾਂ ਸੋਹਣੀ ਫਿਜ਼ੀਕ ਹੁੰਦੀ ਸੀ, ਅਤੇ ਪ੍ਰੈਕਟਿਸ ਕਰਨ 'ਚ ਬਹੁਤ ਜ਼ਿਆਦਾ ਮਤਲਬ ਹਾਰਡ ਵਰਕਰ ਸੀਗੇ ਇਹ, ਅਤੇ ਜਦੋਂ ਵੀ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਅਸੀਂ ਤਾਂ ਥੱਕ ਜਾਂਦੇ, ਇਹ ਕਦੇ ਥੱਕਣ ਵਾਲੇ ਨਹੀਂ ਸੀਗੇ, ਹਰ ਟਾਈਮ ਪ੍ਰੈਕਟਿਸ ਦੀਆਂ ਗੱਲਾਂ, ਜਦੋਂ ਵੀ ਗੱਲਬਾਤ ਕਰਨੀ ਹਰੇਕ ਤਰ੍ਹਾਂ ਦੀ ਮਤਲਬ ਪ੍ਰੈਕਟਿਸ ਬਾਰੇ ਹੀ ਕਰਨੀ, ਉਹਨਾਂ ਦੀ ਪ੍ਰੈਕਟਿਸ ਕਰਨ ਦਾ ਇੱਕ ਅਲੱਗ ਹੀ ਢੰਗ ਸੀਗਾ, ਜਦਕਿ ਕੋਈ ਵੀ ਇਨਸਾਨ ਕੋਈ ਪ੍ਰੈਕਟਿਸ ਦੌਰਾਨ ਆਉਂਦਾ ਅਤੇ ਉਹ ਕਿਸੇ ਨੂੰ ਗੱਲਬਾਤ ਨਹੀਂ ਕਰ ਦਿੰਦੇ ਸੀ, ਉਹ ਸੋਚਦੇ ਸੀਗੇ ਜੇ ਗੱਲਬਾਤ ਕਰਦਾ ਤਾਂ ਉਹਨਾਂ ਦੀ ਪ੍ਰੈਕਟਿਸ ਦਾ ਖਰਾਬ ਹੁੰਦਾ, ਮਤਲਬ ਜੇ ਪ੍ਰੈਕਟਿਸ ਦੇ ਵਿੱਚ ਕੋਈ ਬੋਲੂਗਾ ਤਾਂ ਪ੍ਰੈਕਟਿਸ ਦਾ ਧਿਆਨ ਟੁੱਟ ਜੂਗਾ, ਅਤੇ ਇਸ ਕਰਕੇ ਉਹ ਪ੍ਰੈਕਟਿਸ ਦੇ ਵਿੱਚ ਕਿਸੇ ਨੂੰ ਨਹੀਂ ਬੋਲ ਦਿੰਦੇ ਸੀ, ਅਤੇ ਇੱਕਦਮ ਪ੍ਰੈਕਟਿਸ ਵੱਲ ਧਿਆਨ ਦਿੰਦੇ ਸੀ। ਪੰਜਾਬ ਦਾ ਹੋਣ ਕਰਕੇ ਉਹ ਵੀ ਉੱਪਰੋਂ ਸਰਦਾਰ, ਅਤੇ ਬਹੁਤ ਮਾਣ ਮਹਿਸੂਸ ਹੁੰਦਾ ਵੀ ਸਾਡੇ ਪੰਜਾਬੀ ਨੇ ਏਸ਼ੀਅਨ ਗੇਮਸ 'ਚ ਗੋਲਡ ਮੈਡਲ ਲਿਆ।
1: ਏਥਨਸ ਦੀਆਂ ਓਲੰਪਿਕ ਖੇਡਾਂ 'ਚੋਂ ਭਾਗ ਲੈਣ ਤੋਂ ਬਾਅਦ ਬਹਾਦਰ ਸਿੰਘ ਸਰਗਰਮ ਅਥਲੈਟਿਕਸ ਤੋਂ ਰਿਟਾਇਰ ਹੋ ਗਿਆ। ਅਥਲੈਟਿਕਸ ਵਿੱਚ ਉਸ ਦੀਆਂ 18 ਸਾਲ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ 2006 ਵਿੱਚ ਉਸ ਨੂੰ ਪਦਮ ਸ਼੍ਰੀ ਦਾ ਪੁਰਸਕਾਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਆ। ਉਸ ਦੇ ਜੀਵਨ ਦੀਆਂ ਸਭ ਤੋਂ ਖੁਸ਼ ਘੜੀਆਂ ਉਹ ਸਨ ਜਦੋਂ ਬੁਸਾਨ ਦੀਆਂ ਏਸ਼ੀਆਨ ਖੇਡਾਂ 'ਚੋਂ ਗੋਲਡ ਮੈਡਲ ਜਿੱਤ ਕੇ ਆਪਣੇ ਸ਼ਹਿਰ ਜਲੰਧਰ ਪਰਤਿਆ ਸੀ। ਜਲੰਧਰ ਵਾਸੀਆਂ ਨੇ ਆਪਣੇ ਏਸ਼ੀਅਨ ਚੈਂਪੀਅਨ ਦਾ ਸਵਾਗਤ ਬੈਂਡ ਵਾਜਿਆਂ ਦੇ ਨਾਲ ਕੀਤਾ। ਰੇਲਵੇ ਸਟੇਸ਼ਨ ਤੋਂ ਜਿੱਤ ਦਾ ਜਲੂਸ ਬਹਾਦਰ ਸਿੰਘ ਦੀ ਬੱਲੇ ਬੱਲੇ ਦੇ ਨਾਅਰੇ ਲਾਉਂਦਾ ਉਹਦੇ ਘਰ ਤੱਕ ਗਿਆ ਸੀ। ਲੋਕਾਂ ਨੇ ਹਾਰਾਂ ਨਾਲ ਉਹਨੂੰ ਲੱਦ ਦਿੱਤਾ ਸੀ ਅਤੇ ਫੁੱਲਾਂ ਦੀ ਵਰਖਾ ਕੀਤੀ ਸੀ। ਮੁੰਡੇ ਭੰਗੜੇ ਪਾਉਂਦੇ ਗਏ ਅਤੇ ਢੋਲ ਦੇ ਡਗਿਆਂ ਨਾਲ ਜਲੰਧਰ ਗੂੰਜ ਗਿਆ ਸੀ। ਸ਼੍ਰੀ ਰਣਜੀਤ ਸਿੰਘ PAP ਵਿੱਚ ਅਥਲੈਟਿਕਸ ਕੋਚ ਨੇ ਅਤੇ ਬਹਾਦਰ ਸਿੰਘ ਦੀ ਕਾਬਲੀਅਤ ਦੇ ਪ੍ਰਸ਼ੰਸਕ ਨੇ।
3: ਉਹ ਜਦੋਂ ਸਕੂਲ ਲੈਵਲ 'ਤੇ ਸੀ ਉਹ ਇੱਕ ਬਹੁਤ ਹੀ ਦ੍ਰਿੜ ਇਰਾਦੇ ਦੇ ਪਲੇਅਰ ਸੀ। ਉਹਨਾਂ ਨੇ ਛੋਟੀ ਉਮਰ 'ਤੇ ਪਹਿਲਾਂ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ। ਉਹਨਾਂ ਨੇ ਜੂਨੀਅਰ ਲੈਵਲ 'ਤੇ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ 92 ਦੇ ਵਿੱਚ ਦਿੱਲੀ ਹੋਈ ਆ ਉਹਦੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਪਹਿਲਾਂ ਉਹ ਸਕੂਲ ਲੈਵਲ 'ਤੇ ਇੱਕ ਡਿਸਕਸ ਥਰੋਵਰ ਦੇ ਅਥਲੀਟ ਸੀ, ਨਾਲ ਨਾਲ ਡਿਸਕਸ ਦੇ ਨਾਲ ਉਹ ਸ਼ਾਰਟਪੁੱਟ ਵੀ ਕਰਦੇ ਰਹੇ। ਸ਼ਾਰਟਪੁੱਟ ਦੇ ਵਿੱਚ ਉਹਨਾਂ ਨੇ ਫਿਰ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ, ਜਦੋਂ ਕਿ 8-9 ਵਾਰਾਂ ਉਹ ਨੈਸ਼ਨਲ ਚੈਂਪੀਅਨ ਬਣੇ ਆ। ਫਿਰ ਆਲ ਇੰਡੀਆ ਪੁਲਿਸ ਦੇ ਵਿੱਚ ਜਦੋਂ ਸਾਡੇ ਡਿਪਾਰਟਮੈਂਟ ਦੇ ਵਿੱਚ ਆਏ ਆ 90 ਦੇ ਵਿੱਚ, ਉਹ ਤੋਂ ਬਾਅਦ 9-10 ਵਾਰਾਂ ਉਹ ਆਲ ਇੰਡੀਆ ਪੁਲਿਸ ਦੇ ਵੀ ਚੈਂਪੀਅਨ ਬਣੇ ਆ। ਈਵਨ ਕਿ ਉਹ ਆਪਣੇ 98 ਜਿਹੜੀ ਬੈਂਕੋਂਗ ਏਸ਼ੀਅਨ ਗੇਮ ਹੋਈ ਆ ਉਹਦੇ 'ਚ ਫੋਰਥ ਸੀ, ਬਸਾਉਣ ਏਸ਼ੀਅਨ ਗੇਮ ਜਿਹੜੀ ਸੀ ਉਹਨਾਂ 'ਚ ਗੋਲਡ ਮੈਡਲ ਲਿਆ। ਅਤੇ ਇਸੇ ਤਰ੍ਹਾਂ ਹੀ ਉਹਨਾਂ ਨੇ 2 ਵਾਰਾਂ ਓਲੰਪਿਕ ਦੇ ਵਿੱਚ ਵੀ ਪਾਰਟੀਸਪੇਟ ਕੀਤਾ। ਇੱਕ ਤਾਂ ਉਹ ਮਿਹਨਤੀ ਬਹੁਤ ਜ਼ਿਆਦਾ, ਉਹ ਜਿਹੜੇ ਏਮ ਨੂੰ ਫੜਦੇ ਸੀ ਉਹਨੂੰ ਪੂਰਾ ਕਰਦੇ ਸੀ। ਉਹਨਾਂ ਦੀ ਮਿਹਨਤ ਦਾ ਸਦਕਾ ਹੀ ਉਹ ਜਿਹੜੀ ਉਹਨਾਂ ਨੇ ਇੰਨਾ ਉੱਚਾ ਮੁਕਾਮ ਹਾਸਲ ਕੀਤਾ ਵਾ, ਉਹਨਾਂ ਦੀ ਮਿਹਨਤ ਸਦਕੇ ਹੀ ਕਿ ਉਹ ਇਸ ਮੁਕਾਮ ਤੱਕ ਹੁਣ ਤੱਕ ਪਹੁੰਚੇ। ਉਹਨਾਂ ਨੇ ਪਹਿਲਾਂ PAP 'ਚ ਵੀ ਜਿਹੜੀ ਟ੍ਰੇਨਿੰਗ ਸਟਾਰਟ ਕੀਤੀ ਆ, ਲੇਕਿਨ ਇੱਥੇ ਸਾਡੇ ਕੋਲ ਬਹੁਤ ਵਧੀਆ ਸਪੋਰਟਸ ਦਾ ਇਨਫਰਾਸਟ੍ਰਕਚਰ ਆ। ਫਿਰ ਉਹ ਇੰਡੀਆ ਕੈਂਪ ਦੇ ਵਿੱਚ ਜਦੋਂ ਫਿਰ ਉਹ ਚਲ ਗਏ ਆ, ਫਿਰ ਉੱਥੇ ਜਾ ਕੇ ਉਹਨਾਂ ਨੇ ਚੰਗੀ ਵਧੀਆ ਟ੍ਰੇਨਿੰਗ, ਫਿਰ ਉਹਨੂੰ ਬਾਹਰ ਦੇ ਕੋਚਿਜ ਮਿਲੇ, ਉਹਨਾਂ ਦਾ ਕਰਕੇ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਹੋਰ ਵੀ ਵਧੀਆ ਆਪਣੇ ਸਿਖਰ 'ਤੇ ਪਹੁੰਚੀ। ਐਜ ਏ ਹਿਊਮਨ ਬੀਂਗ ਉਹਨਾਂ ਬਾਰੇ ਤਾਂ ਕੋਈ ਮੁਕਾਬਲਾ ਨਹੀਂ ਗਾ ਕਿ ਉਹ ਇੱਕ ਐਡੇ ਐਡੇ ਵਧੀਆ ਇਨਸਾਨ ਆ,

0: ਸਪੋਰਟਸ ਦੇ ਵਿੱਚ ਹੀ, ਉਦੋਂ ਵੀ ਅਸੀਂ ਉਹਨਾਂ ਨਾਲ ਬਹੁਤ ਵਧੀਆ ਵਿਚਰੇ ਹਾਂ। ਹੁਣ ਜਦੋਂ ਉਹ ਇਸ ਵੇਲੇ ਪੁਲਿਸ ਡਿਊਟੀ ਵੀ ਕਰ ਰਹੇ ਆਪਣੀ, ਅਤੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਐਜ਼ ਏ ਹਿਊਮਨ ਬੀਂਗ। ਬਹੁਤ ਹੀ ਮਲਾਪੜੇ ਸੁਭਾਅ ਦੇ ਅਤੇ ਬਹੁਤ ਹੀ ਮਿਲਣਸਾਰ ਇਨਸਾਨ ਹੈ। ਉਹ ਪੁਲਿਸ ਦੀ ਡਿਊਟੀ ਦੇ ਨਾਲ ਨਾਲ ਇੱਕ ਸਪੋਰਟਸ ਦਾ ਵੀ ਨਾਲ ਆਪਣਾ ਬਹੁਤ ਜ਼ਿਆਦਾ ਰੁਝਾਨ ਉੱਧਰ ਰੱਖਦੇ ਆ ਕਿ ਕਿਉਂ ਨਾ ਆਪਾਂ ਇੱਕ ਪੁਲਿਸ ਦਾ ਚਾਹੇ ਸਟੇਟ ਦਾ ਜਿਹੜਾ ਸਿਖਰ ਆ ਜਿਹੜਾ ਪਿੱਛੇ ਡਿੱਗ ਚੁੱਕਾ ਸੀ ਉਹਨੂੰ ਉੱਪਰ ਚੱਕਣ ਲਈ ਉਹਨਾਂ ਦਾ ਬਹੁਤ ਜ਼ਿਆਦਾ ਉਪਰਾਲੇ ਚੱਲ ਰਹੇ ਆ ਕਿ ਅਸੀਂ ਕੁਝ ਨਾ ਕੁਝ ਜਿਹੜਾ ਸਪੋਰਟਸ ਵਾਸਤੇ ਕੀਤਾ ਜਾ ਸਕੇ।
1: ਬਹਾਦਰ ਸਿੰਘ ਦੇ ਜੀਵਨ ਦੀਆਂ ਉਦਾਸ ਘੜੀਆਂ ਉਹ ਸਨ ਜਦੋਂ ਉਹਦਾ ਸਰੀਰ ਬੁਰੀ ਤਰ੍ਹਾਂ ਕਸਰਿਆ ਗਿਆ ਸੀ। ਉਸ ਨੂੰ ਮਹੀਨਿਆਂ ਬੱਧੀ ਗੋਲੇ ਦੇ ਅਭਿਆਸ ਤੇ ਮੁਕਾਬਲਿਆਂ ਤੋਂ ਲਾਂਭੇ ਰਹਿਣਾ ਪਿਆ ਸੀ। 1998 ਵਿੱਚ ਉਹ 180 ਕਿਲੋਗ੍ਰਾਮ ਦੀ ਬੈਂਚ ਪ੍ਰੈਸ ਕਰ ਰਿਹਾ ਸੀ ਜਦੋਂ ਉਸ ਦੇ ਮੋਢੇ ਨੂੰ ਡੂੰਘੀ ਜ਼ਰਬ ਆ ਗਈ। ਮੋਢੇ ਦੀ ਹੱਡੀ ਦਾ ਪਟਾਕਾ ਪੈ ਗਿਆ ਸੀ। ਉਸ ਵੇਲੇ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ, ਪਰ ਕੁਦਰਤ ਨੇ ਫਿਰ ਉਸ ਨੂੰ ਵੱਡੀਆਂ ਜਿੱਤਾਂ ਜਿੱਤਣ ਲਈ ਕਾਇਮ ਕਰ ਦਿੱਤਾ ਤੇ ਉਹ ਚੜ੍ਹਦੀ ਕਲਾ 'ਚ ਵਿਚਰਨ ਲੱਗਾ। ਜ਼ਿੰਦਗੀ 'ਚ ਵਾਪਰੇ ਹਾਦਸਿਆਂ 'ਤੇ ਉਹਨਾਂ ਕਿੰਝ ਜਿੱਤ ਹਾਸਿਲ ਕੀਤੀ।
2: ਇੰਜਰੀ ਪਾਰਟ ਆਫ ਸਪੋਰਟ ਹੈਗਾ, ਕਿਉਂਕਿ ਤੁਸੀਂ ਜਿਹੜੀ ਵੀ ਕੋਈ ਚੀਜ਼ ਐਕਸਟਰਾ ਆਰਡਨਰੀ ਕਰਨੀ ਹੈਗੀ ਹੈ ਉਹਦੇ ਲਈ ਤੁਸੀਂ ਐਕਸਟਰਾ ਐਫਰਟਸ ਕਰ ਰਹੇ ਹੈਗੇ, ਓਵਰ ਕਰ ਰਹੇ ਹੈਗੇ, ਤਾਂ ਉਹਦੇ ਨਾਲ ਇੰਜਰੀ ਵੀ ਆਉਂਦੀ ਹੈਗੀ ਹੈ। ਅਸਲੀ ਸਪੋਰਟਸ ਤਾਂ ਇਹ ਹੀ ਆ, ਆਪਣੇ ਆਪ ਨੂੰ ਬਚਾ ਕੇ ਵੀ ਰੱਖਣਾ ਔਰ ਆਪਦੀ ਟ੍ਰੇਨਿੰਗ ਵੀ ਕਰਨੀ। ਇਸ ਡਿਊਰਿੰਗ ਜਦੋਂ ਤੁਸੀਂ ਇਸ ਲੈਵਲ 'ਤੇ ਜਾਂਦੇ ਹਾਂ ਸਾਰਿਆਂ ਨੂੰ ਇੰਜਰੀਆਂ ਆਉਂਦੀਆਂ, ਅਤੇ ਮੈਨੂੰ ਇਕੱਲੇ ਨਹੀਂ ਆਉਂਦੀ। ਮੇਰੀ ਵੀ ਸਪੋਰਟਸ ਲਾਈਫ ਦੇ ਵਿੱਚ ਇਹੋ ਜਿਹੇ ਦਿਨ ਆਏ ਵੀ ਜਦੋਂ ਮੈਨੂੰ ਬਹੁਤ ਜ਼ਿਆਦਾ ਹਾਰਡ ਮੀਨਸ ਆਈਆਂ ਹੈਗੀਆਂ ਇੰਜਰੀਆਂ। ਉਹਦੇ ਵਿੱਚ ਸਭ ਤੋਂ ਪਹਿਲਾਂ ਮੇਰੀ ਆਈ ਹੈਗੀ ਆ ਜਦੋਂ ਮੈਂ ਸ਼ੁਰੂ ਹੀ ਕੀਤੀ ਹੈਗੀ ਆ, ਜਦੋਂ 14 ਸਾਲ ਦਾ ਸੀ ਉਦੋਂ ਹੀ ਮੇਰੇ ਇੱਕ ਵਾਰੀ ਬੈਕ ਇੰਜਰੀ ਹੋਈ ਹੈਗੀ ਆ। ਫਿਰ ਐਕਸਰਸਾਈਜ਼ ਕਰਕੇ ਥੋੜ੍ਹੀ ਠੀਕ ਹੋ ਗਈ, ਕਿਉਂਕਿ ਕੋਚ ਸਾਹਿਬ ਕਾਫ਼ੀ ਸਾਡੇ ਉਹਨਾਂ ਨੂੰ ਪਤਾ ਸੀਗਾ ਕਿਸ ਤਰ੍ਹਾਂ ਵਰਕ ਕਰਵਾਉਣਾ, ਕੀ ਕਿਸ ਤਰ੍ਹਾਂ ਕਰਵਾਉਣਾ ਹੈਗਾ। ਫਿਰ ਜਦੋਂ ਮੇਜਰ ਇੰਜਰੀ ਆਈ ਆਈ ਹੈ ਉਹ ਆਈ ਹੈਗੀ 95 'ਚ, ਅਗੇਨ ਬੈਕ ਇੰਜਰੀ ਆਈ, ਕਿਉਂਕਿ ਅਸੀਂ ਕਰਦੇ ਹੈਗੇ ਵੇਟ ਟ੍ਰੇਨਿੰਗ। ਵੇਟ ਟ੍ਰੇਨਿੰਗ ਬਹੁਤ ਹਾਰਡ ਕਰਦੇ ਹੈਗੇ ਹਾਂ, ਉਹ ਕਿਸੇ ਵੇਲੇ ਇਹੋ ਜਿਹਾ ਝਟਕਾ ਪੈ ਜਾਂਦਾ ਉਹਦੇ ਨਾਲ ਬੈਕ ਦਾ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ, ਡਿਸੇਬਲ ਜਿਹਾ ਹੋ ਜਾਂਦਾ ਹੈਗਾ। ਪਰ ਮੇਰੇ ਜਦੋਂ 95 'ਚ ਆਈ ਉਦੋਂ ਮੈਨੂੰ ਕਾਫ਼ੀ ਜ਼ਿਆਦਾ ਕਹਿਤ ਤਾਂ ਮੈਂ ਕਾਫ਼ੀ ਚੈੱਕ ਕਰਵਾਇਆ, ਉਹ ਕਹਿੰਦੇ ਤੂੰ ਸਪੋਰਟਸ ਹੁਣ ਕਰ ਨਹੀਂ ਸਕਦਾ। ਫਿਰ ਥੋੜ੍ਹਾ ਜਿਹਾ ਬੰਦੇ ਲਈ ਹੁੰਦਾ ਵੀ ਹੈ ਵੀ ਇੰਨੀ ਹਾਰਡ ਟ੍ਰੇਨਿੰਗ ਕਰਦੇ ਰਹੇ ਹਾਂ, ਹਜੇ ਕੈਰੀਅਰ ਸਟਾਰਟ ਹੀ ਹੋਇਆ ਹੈਗਾ, ਹੁਣੇ ਹੀ ਇਹ ਵਾਲੀ ਗੱਲ ਹੋ ਗਈ। ਇੱਦਾਂ ਹੀ 3-4 ਮਹੀਨੇ ਮੈਂ ਰੈਸਟ ਕੀਤੀ, ਰੈਸਟ ਕਰਨ ਤੋਂ ਬਾਅਦ ਵੀ ਠੀਕ ਨਹੀਂ ਹੋਇਆ। ਫਿਰ ਮੇਰੇ ਕੋਲ ਇੱਕ ਦਿਨ ਕੋਚ ਸਾਹਿਬ ਆਏ ਘਰੇ, ਕਹਿੰਦੇ ਬਾਦਰ ਕਿੱਦਾਂ ਕੀ ਗੱਲ ਆ। ਐਕਚੁਲੀ ਰੈਗੂਲਰ ਆਉਂਦੇ ਹੀ ਰਹਿੰਦੇ ਸੀਗੇ, ਪਰ ਇੱਕ ਦਿਨ ਆਏ ਤਾਂ ਉਵੇਂ ਜਿੱਦਾਂ ਪਰਮਾਤਮਾ ਵੱਲੋਂ ਕੋਈ ਢੋਲ ਮੇਲ ਬਣਨਾ ਹੁੰਦਾ। ਮੈਂ ਕਿਹਾ ਠੀਕ ਨਹੀਂ ਹੋ ਰਿਹਾ ਕੋਚ ਸਾਹਿਬ ਮੇਰਾ, ਮੈਨੂੰ ਲੱਗਦਾ ਜੀ ਖਤਮ ਹੀ ਆ ਕੰਮ। ਉਹ ਕਹਿੰਦੇ ਖਤਮ ਨਹੀਂ ਹੈ, ਤੂੰ ਸ਼ਾਮ ਤੋਂ ਅੱਜ ਤੋਂ ਗਰਾਊਂਡ 'ਚ ਆਉਣਾ ਸ਼ੁਰੂ ਕਰ। ਉਹ ਜਦੋਂ ਮੈਂ ਗਰਾਊਂਡ 'ਚ ਆਉਣਾ ਸ਼ੁਰੂ ਕੀਤਾ, ਉਹ ਕਹਿੰਦੇ ਕੋਈ ਗੱਲ ਨਹੀਂ, ਥੋੜ੍ਹੀਆਂ ਜਿਹੀਆਂ ਆਪਾਂ ਐਕਸਰਸਾਈਜ਼, ਸਪੈਸ਼ਲ ਐਕਸਰਸਾਈਜ਼ ਸ਼ੁਰੂ ਕਰਦੇ ਹਾਂ ਜਿਹਦੇ ਨਾਲ ਬੈਕ ਦੀਆਂ ਬੈਕ ਮਸਲਸ ਇੰਪਰੂਵ ਹੋਣਗੇ ਅਤੇ ਹੋ ਸਕਦਾ ਆਪਾਂ ਠੀਕ ਵੀ ਹੋ ਜਾਵੇ। ਫਿਰ ਇਸੇ ਟਾਈਮ ਦੇ ਵਿੱਚ ਫਿਰ ਮੇਰਾ ਇੱਕ ਦੋਸਤ ਹੁੰਦਾ ਸੀਗਾ, ਮੇਰੇ ਨਾਲ ਹੀ ਪੜ੍ਹਦਾ ਹੁੰਦਾ ਸੀ, ਗੁਰਦੀਪ ਸਿੰਘ, ਗੁਰਦੀਪ ਬਾਬਾ ਕਰਕੇ ਹੁੰਦਾ ਸੀ, ਉਹਦਾ ਇਸ ਕੰਮ ਦੇ ਵਿੱਚ ਬੜਾ ਵਧੀਆ ਮੈਨੂੰ ਸਪੋਰਟ ਕੀਤੀ ਉਸ ਟਾਈਮ 'ਤੇ। ਉਹਨੇ ਮੈਨੂੰ ਆ ਕੇ ਲੈ ਕੇ ਜਾਣਾ ਘਰੋਂ ਸਵੇਰ ਨੂੰ, ਥੋੜ੍ਹਾ ਥੋੜ੍ਹਾ ਕਰਕੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਮੈਂ ਕੋਈ ਗੱਲ ਨਹੀਂ, ਹੁਣ ਇੱਕ ਵਾਰੀ ਦੇਖਦੇ ਹੀ ਹਾਂ ਕੀ ਗੱਲ ਹੁੰਦੀ ਆ, ਹਾਰ ਜਾਂ ਪਾਰ ਵਾਲੀ ਗੱਲ ਜਿਹੜੀ ਹੈਗੀ ਪੰਜਾਬੀ 'ਚ। ਉਹ ਫਿਰ ਮੈਂ ਸ਼ੁਰੂ ਕੀਤਾ, ਮੈਂ ਚਲੋ ਕੋਈ ਗੱਲ ਨਹੀਂ ਦੇਖਦੇ ਹਾਂ, ਰਿਸਕ ਲੈਂਦੇ ਹਾਂ। ਉਹ ਫਿਰ ਪਰਮਾਤਮਾ ਨੇ ਉਸ ਚੀਜ਼ 'ਚ ਸਾਥ ਦਿੱਤਾ, ਥੋੜ੍ਹੀ ਜਿਹੀ ਹਿੰਮਤ ਕੀਤੀ। ਜਦੋਂ ਮੈਂ ਐਕਸਰਸਾਈਜ਼ ਸ਼ੁਰੂ ਕੀਤੀਆਂ ਸਪੈਸ਼ਲ, ਉਹ ਦਿਨ ਬ ਦਿਨ ਮੇਰਾ ਫਰਕ ਪੈਣਾ ਸ਼ੁਰੂ ਹੋ ਗਿਆ। ਫਿਰ ਉਸ ਬੈਕ ਇੰਜਰੀ ਤੋਂ ਬਾਅਦ ਫਿਰ ਮੇਰੇ ਦੁਬਾਰਾ ਆ ਗਈ 97 ਦੇ ਵਿੱਚ, ਮੇਰੇ ਸ਼ੋਲਡਰ ਦੇ ਬਿਲਕੁਲ ਜਿਹੜਾ ਚੈਸਟ ਦੇ ਮਸਲ ਹੁੰਦਾ ਰੈਪਚਰ ਹੋ ਗਿਆ। ਮੈਂ ਬੈਂਚ ਪ੍ਰੈਸ ਕਰ ਰਿਹਾ ਸੀਗਾ, ਵੇਟ ਕਾਫ਼ੀ ਹੈਵੀ ਸੀਗਾ ਉਸ ਵੇਲੇ, ਸੀਗਾ 170 ਕਿਲੋ ਸੀਗਾ। ਉਹ ਮੈਂ ਥੱਲੇ ਲੈ ਗਿਆ, ਮੇਰੇ ਆਵਾਜ਼ ਆਈ ਟੜਕ ਕਰਦੀ, ਪਾਟ ਗਿਆ ਵਿੱਚੋਂ, ਕਾਫ਼ੀ ਜ਼ਿਆਦਾ ਸਵੈਲਿੰਗ ਸਵੈਲਿੰਗ ਹੋ ਗਈ ਮੇਰੇ। ਉਸ ਵੇਲੇ ਡਾਕਟਰ ਅਮਰਜੀਤ ਹੁੰਦੇ ਸੀਗੇ, ਉਹ ਹੁਣ ਤਾਂ ਨਹੀਂ ਰਹੇ ਹੈਗੇ। ਉਸ ਵੇਲੇ ਸਟੇਡੀਅਮ ਸਾਡੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਸੈਰ ਕਰਨ ਆਉਂਦੇ ਹੁੰਦੇ ਸੀ, ਉਹਨਾਂ ਨਾਲ ਕਾਫ਼ੀ ਪਿਆਰ ਸੀ। ਉਹ ਜਦੋਂ ਹੋਇਆ ਤਾਂ ਸਵੇਰ ਦਾ ਟਾਈਮ ਸੀਗਾ, ਕੋਈ 8-9 ਵਜੇ ਦਾ, ਉੱਥੋਂ ਕਰਕੇ ਬਰਫ਼ ਬਰਫ਼, ਕਿਉਂਕਿ ਸਾਡੇ ਕਦੀ ਵੀ ਕੋਈ ਇੰਜਰੀ ਆ ਜਾਵੇ ਅਸੀਂ ਉਸ ਵੇਲੇ ਬਰਫ਼ ਨੂੰ ਯੂਜ਼ ਕਰਦੇ ਹੈਗੇ ਹਾਂ। ਉਹ ਮੁੰਡੇ ਕੋਲ ਬਰਫ਼ ਮੰਗਵਾਈ, ਇੱਕਦਮ ਲੈ ਕੇ ਡਾਕਟਰ ਸਾਹਿਬ ਕੋਲ ਚਲੇ ਗਏ। ਉਹ ਕਹਿੰਦੇ ਯਾਰ ਕਾਫ਼ੀ ਹੋ ਗਿਆ, ਬਾਦਰਿਆ ਦਾ ਤੇਰੇ ਪਲਾਸਟਰ ਕਰਨਾ ਪੈਣਾ। ਉਹ ਫਿਰ ਮੇਰੀ ਉਹਨਾਂ ਨੇ ਬਾਂਹ ਬੰਨ੍ਹ ਦਿੱਤੀ, ਫਿਰ 2 ਮਹੀਨੇ ਬੱਝੀ ਰਹੀ, ਬੜੀ ਗਰਮੀ ਬਹੁਤ। ਉਹ ਫਿਰ ਉਸ ਵੇਲੇ ਮੈਨੂੰ ਫੇਲ ਲੱਗੇ, ਮੈਂ ਕਿਹਾ ਯਾਰ ਹੁਣ ਮੇਨ ਰਾਈਟ ਸਾਈਡ ਹੈਗੀ ਆ, ਰਾਈਟ ਸਾਈਡ ਦਾ ਹੀ ਐਡਾ ਵੱਡਾ ਰਪਚਰ ਹੋ ਗਿਆ। ਉਹ ਫਿਰ ਕੋਚ ਸਾਹਿਬ ਉਸੇ ਵੇਲੇ ਪਹੁੰਚ ਗਏ ਹੋਸਪਿਟਲ, ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਬਾਅਦ ਦੇ ਵਿੱਚ। ਫਿਰ ਥੋੜ੍ਹੀ ਥੋੜ੍ਹੀ ਸ਼ੁਰੂ ਕੀਤੀ, ਡਾਕਟਰ ਸਾਹਿਬ ਨੇ ਕਾਫ਼ੀ ਮੋਟੀਵੇਟ ਕੀਤਾ, ਨੋ ਡਾਊਟ 2-3 ਮਹੀਨੇ ਬਾਅਦ ਸ਼ੁਰੂ ਹੋਇਆ। ਫਿਰ ਬਹੁਤ ਪਿੱਛੇ ਪੈ ਚੁੱਕਾ ਸੀ ਕੰਮ, ਸਟਾਰਟ ਕੀਤਾ ਦੁਬਾਰਾ, ਫਿਰ ਐਕਸਰਸਾਈਜ਼ ਕਰ ਕੁਰ ਕੇ ਕਾਫ਼ੀ ਜ਼ਿਆਦਾ ਫਿਰ ਇੰਪਰੂਵ ਕੀਤਾ। ਉਹ ਜਿਸ ਵੇਲੇ ਹੋਇਆ ਸੀ ਉਸ ਵੇਲੇ ਲੱਗਦਾ ਵੀ ਦੁਬਾਰਾ ਸਪੋਰਟਸ ਕਰ ਹੀ ਨਹੀਂ ਸਕਦੇ, ਉਹ ਫਿਰ ਹੌਲੀ ਹੌਲੀ ਟਾਈਮ ਪੈਣ ਨਾਲ ਥੋੜ੍ਹਾ ਥੋੜ੍ਹਾ ਰਿਕਵਰ ਹੋਣ ਲੱਗ ਪਿਆ। ਫਿਰ ਉਹ ਤੋਂ ਬਾਅਦ ਮੈਂ ਬਹੁਤ ਵਧੀਆ ਰਿਜ਼ਲਟ ਦਿੱਤੇ, ਫਿਰ ਮੈਂ 98 ਏਸ਼ੀਅਨ ਗੇਮਸ ਖੇਡਿਆ, ਫਿਰ ਮੈਂ ਉੱਥੇ 4th ਹੋ ਗਿਆ, ਕਿਉਂਕਿ ਟ੍ਰੇਨਿੰਗ ਥੋੜ੍ਹੀ ਖਰਾਬ ਰਹੀ ਆ ਇੰਜਰੀ ਆਉਣ ਕਰਕੇ। ਪਰ ਉਸ ਤੋਂ ਬਾਅਦ ਰਿਜ਼ਲਟ ਬਹੁਤ ਵਧੀਆ ਦਿੱਤੇ, ਉੱਥੇ ਮੈਂ 4th ਆਇਆ। ਉਸ ਤੋਂ ਪਹਿਲਾਂ ਇੱਥੇ ਮੈਂ 19 ਮੀਟਰ

0: ਫਿਰ ਉਹ ਚੀਜ਼ ਨੂੰ ਲੈ ਕੇ ਰੱਖਿਆ ਮੈਂ ਅਗਲੀ ਏਸ਼ੀਅਨ ਗੇਮਸ 'ਚ, ਖਾਲੀ ਨਹੀਂ ਜਾਣਾ ਹੈਗਾ, ਕਰਦੇ ਰਹੇ ਪ੍ਰਿਪੇਅਰ ਕਰਦੇ ਰਹੇ। ਫਿਰ 2002 ਏਸ਼ੀਅਨ ਗੇਮਸ ਆਈਆਂ, ਫਿਰ 2002 ਏਸ਼ੀਅਨ ਗੇਮਸ ਤੋਂ ਪਹਿਲਾਂ ਬਹੁਤ ਵਧੀਆ ਕੰਪੀਟੀਸ਼ਨ ਲੜੇ, ਜਿੰਨੇ ਵੀ ਮੇਰੇ ਕੰਪੀਟੀਸ਼ਨ ਸੀਗੇ ਬਹੁਤ ਬੈਸਟ ਕੰਪੀਟੀਸ਼ਨ ਸੀਗੇ ਹਰੇਕ ਕੰਪੀਟੀਸ਼ਨ। ਉਸ ਤੋਂ ਪਹਿਲਾਂ ਕੋਈ ਮੈਂ 16 ਕੁ ਕੰਪੀਟੀਸ਼ਨ ਲੜੇ ਸੀਗੇ, 16 ਕੰਪੀਟੀਸ਼ਨ ਦੇ ਵਿੱਚ ਮੈਂ ਵਿਨ ਕੀਤਾ ਸੀਗਾ ਅਤੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਸੀਗੇ। ਕਾਫੀ ਮਤਲਬ ਕੌਨਫੀਡੈਂਟ ਸੀਗਾ ਵੀ ਮੈਡਲ ਆ ਜਾਏਗਾ, ਮੈਡਲ ਤਾਂ ਆਏਗਾ, ਪਰ ਮੈਨੂੰ ਉਸ ਵੇਲੇ ਇਹ ਸੀਗਾ ਵੀ ਮੈਂ ਏਸ਼ੀਆ ਦਾ ਰਿਕਾਰਡ ਕਰੂੰਗਾ ਕਿਉਂਕਿ ਇੰਨਾ ਕੁ ਜ਼ਿਆਦਾ ਫਿੱਟ ਸੀਗਾ। ਪਰ ਜਦੋਂ ਉੱਥੇ ਗਏ ਮੈਂ ਥਰੋ ਕੀਤੀ, ਉਹ ਕੁਦਰਤੀ ਸਰਕਲ ਨਹੀਂ ਉੱਥੇ ਵਧੀਆ ਮਿਲਿਆ, ਜਿਸ ਸਰਕਲ 'ਤੇ ਅਸੀਂ ਰੋਟੇਸ਼ਨ ਕਰਦੇ ਹੈਗੇ ਉਹ ਰਫ ਮਿਲਿਆ, ਉਹਦੇ ਕਰਕੇ ਮੇਰਾ ਗੋਲਡ ਤਾਂ ਆ ਗਿਆ ਪਰ ਏਸ਼ੀਆ ਰਿਕਾਰਡ ਨਹੀਂ ਹੋ ਸਕਿਆ। ਪਰ ਫਿੱਟ ਮੈਂ ਬਹੁਤ ਜ਼ਿਆਦਾ ਸੀਗਾ, ਫੁੱਲ ਫੋਰਮ 'ਚ ਸੀਗਾ। ਸੋ ਇਹ ਉਤਰਾਅ ਚੜ੍ਹਾਅ ਹੁੰਦੇ ਰਹੇ ਆ, ਨਾਲ ਨਾਲ ਚੱਲਦਾ ਰਿਹਾ ਹੈਗਾ ਕੰਮ।
1: ਬਹਾਦਰ ਸਿੰਘ ਦਾ ਰੰਗ ਗੋਰਾ ਹੈ, ਜੁੱਸਾ ਨਿੱਗਰ, ਅੱਖਾਂ ਮੋਟੀਆਂ ਤੇ ਦਾੜੀ ਫ੍ਰੈਂਚ ਕੱਟ ਹੈ, ਪੱਗ ਬੜੀ ਸੋਹਣੀ ਬੰਨਦਾ ਹੈ ਤੇ ਪੁਲਿਸ ਦੀ ਵਰਦੀ 'ਚ ਖੂਬ ਜੱਚਦਾ ਹੈ। ਵੇਖਣ ਨੂੰ ਦਰਸ਼ਨੀ ਜਵਾਨ ਹੈ ਤੇ ਉਹਦੀ ਬੋਲਚਾਲ ਪੁਰਖਲੂਸ ਹੈ। ਉਹਦਾ ਵਿਆਹ ਬੀਬੀ ਕਰਮਜੀਤ ਕੌਰ ਨਾਲ ਹੋਇਆ ਹੈ ਤੇ ਉਹਨਾਂ ਦੇ ਗ੍ਰਹਿ ਵਿਖੇ ਪਲੇਠੇ ਪੁੱਤਰ ਜਗਜੀਤ ਸਿੰਘ ਨੇ ਜਨਮ ਲਿਆ। ਬਹਾਦਰ ਸਿੰਘ ਤਾਂ ਜੱਗ ਜਿੱਤਦਾ ਜਿੱਤਦਾ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ, ਪਰ ਸੰਭਵ ਹੈ ਉਹਦਾ ਪੁੱਤਰ ਆਪਣੇ ਨਾਮ ਮੁਤਾਬਿਕ ਜੱਗ ਜੇਤੀ ਲਵੇ। ਬਹਾਦਰ ਸਿੰਘ ਹੋਰਾਂ ਦਾ ਪਰਿਵਾਰ ਜਲੰਧਰ ਦੇ ਧਿਮਾਨ ਨਗਰ ਵਿੱਚ ਰਹਿੰਦਾ ਹੈ ਤੇ ਬਹਾਦਰ ਸਿੰਘ ਪੁਲਿਸ ਅਫਸਰ ਦੀ ਡਿਊਟੀ ਨਿਭਾ ਰਿਹਾ ਹੈ। ਬਹਾਦਰ ਸਿੰਘ ਦੇ ਪਰਿਵਾਰ, ਦੋਸਤਾਂ, ਮਿੱਤਰਾਂ ਤੇ ਕੋਚਾਂ ਦਾ ਉਹਨਾਂ ਦੀ ਸਫਲਤਾ 'ਚ ਕੀ ਯੋਗਦਾਨ ਰਿਹਾ?
0: ਕੋਚ ਦਾ ਯੋਗਦਾਨ ਤਾਂ ਬਹੁਤ ਜ਼ਿਆਦਾ ਰਿਹਾ ਹੈਗਾ। ਫਿਰ ਮੇਰੇ ਫੈਮਿਲੀ ਵੱਲੋਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਹੀ ਹੈਗੀ ਆ। ਸਾਨੂੰ ਕਦੀ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਆਹ ਕੰਮ ਨਹੀਂ ਕਰਨਾ, ਇਹ ਨਹੀਂ ਕਰਨਾ, ਵੋ ਨਹੀਂ ਕਰਨਾ। ਇਨ ਦਾ ਸੈਂਸ ਮਾਪਿਆਂ ਨੂੰ ਫਿਕਰ ਹੁੰਦਾ ਹੀ ਆਪਣੇ ਬੱਚਿਆਂ ਦਾ, ਥੋੜ੍ਹਾ ਜਿਹਾ ਐਂ ਸੀਗਾ ਉਹਨਾਂ ਨੂੰ ਪਤਾ ਸੀਗਾ ਵੀ ਸਹੀ ਡਾਇਰੈਕਸ਼ਨ 'ਚ ਜਾ ਰਹੇ ਹੈਗੇ, ਇਸ ਕਰਕੇ ਉਹ ਸਪੋਰਟ ਵੀ ਕਰਦੇ ਸੀਗੇ। ਸਭ ਤੋਂ ਜ਼ਿਆਦਾ ਮੇਰੇ ਬ੍ਰਦਰ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਕਿਉਂਕਿ ਉਹਦੀ ਆਪਣੀ ਬੈਕਗਰਾਊਂਡ ਸਪੋਰਟ ਦੂਸਰੀ ਸੀਗੀ, ਕਿਉਂਕਿ ਜਿਸ ਟਾਈਮ 'ਚ ਅਸੀਂ ਸਪੋਰਟਸ ਕਰਦੇ ਰਹੇ ਉਸ ਵੇਲੇ ਕੋਈ ਸਪੋਂਸਰ ਵਗੈਰਾ ਨਹੀਂ ਸੀਗੇ। ਅਸੀਂ ਜੋ ਕੁਛ ਵੀ ਕੀਤਾ ਆਪਣੇ ਲੈਵਲ 'ਤੇ ਹੀ ਕੀਤਾ ਹੈ, ਆਪਣੇ ਘਰ ਨੂੰ ਹੀ ਖਾ ਕੇ ਅਤੇ ਤਮਾਸ਼ਾ ਦੇਖਣ ਵਾਲਿਆਂ 'ਚ ਵਾਂ ਸੀ। ਦੋਸਤਾਂ ਮਿੱਤਰਾਂ ਦਾ ਵੀ ਸਮੇਂ ਸਮੇਂ ਸਿਰ ਰੋਲ ਜਿੱਥੇ ਉਹਨਾਂ ਦਾ ਸੀਗਾ ਉਹਨਾਂ ਨੇ ਵੀ ਨਿਭਾਇਆ ਹੈਗਾ। ਜਦੋਂ ਇੱਕ ਸਪੋਰਟਸਮੈਨ ਚੰਗਾ ਬਣਦਾ ਉਹਦੇ ਪਿੱਛੇ ਕਈ ਬੰਦਿਆਂ ਦਾ ਹੱਥ ਹੁੰਦਾ ਹੈਗਾ ਵਾ, ਖਾਸ ਕਰਕੇ ਉਹਦੀ ਫੈਮਿਲੀ ਦਾ, ਉਹਦੇ ਕੋਚ ਦਾ, ਉਹਦੇ ਜਿਹੜੇ ਨਾਲ ਗਰੁੱਪ ਟ੍ਰੇਨਿੰਗ ਕਰਦਾ ਹੁੰਦਾ ਹੈਗਾ ਉਹਦਾ। ਸੋ ਜਿਸ ਤਰ੍ਹਾਂ ਮੇਰੇ ਨਾਲ ਕੁਛ ਜੂਨੀਅਰ ਮੁੰਡੇ ਹੁੰਦੇ ਸੀ ਉਹ ਮੈਨੂੰ ਕਾਫੀ ਸਪੋਰਟ ਕਰਦੇ ਹੁੰਦੇ ਸੀਗੇ, ਉਹ ਮੇਰੇ ਕੋਲ ਕਰਦੇ ਵੀ ਸੀਗੇ ਨਾਲ ਨਾਲ ਮੈਨੂੰ ਕਰਵਾਉਂਦੇ ਵੀ ਸੀਗੇ, ਕਿਉਂਕਿ ਇੱਕ ਲੈਵਲ 'ਤੇ ਆ ਕੇ ਥੋੜ੍ਹਾ ਜਿਹਾ ਗਰੁੱਪ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈਗਾ ਵਾ। ਬਹੁਤ ਸਪੋਰਟ ਮਿਲੀ ਸਾਰਿਆਂ ਵੱਲੋਂ।
1: ਬਹਾਦਰ ਸਿੰਘ ਕੁਝ ਮਿੱਠੇ ਯਾਦਗਾਰੀ ਪਲਾਂ ਨੂੰ ਕਿਵੇਂ ਯਾਦ ਕਰਦੇ ਨੇ?
0: ਪਲ ਉਹ ਹੀ ਹੁੰਦੇ ਸਾਡੇ ਜਦੋਂ ਅਸੀਂ ਬਹੁਤ ਵਧੀਆ ਪਰਫਾਰਮ ਕਰਦੇ ਹੈਗੇ ਹਾਂ। ਇਹ ਜਿਹੜਾ ਪਲ ਸਭ ਤੋਂ ਪਹਿਲਾਂ ਆਇਆ ਜਦੋਂ ਮੈਂ ਸਕੂਲ ਲੈਵਲ 'ਤੇ ਕੀਤਾ, ਜਦੋਂ ਉਦੋਂ ਮੈਂ ਰਿਕਾਰਡ ਕੀਤੇ, ਉਦੋਂ ਪੇਪਰਾਂ 'ਚ ਆਉਣਾ ਸ਼ੁਰੂ ਹੋ ਗਿਆ, ਬਹੁਤ ਵਧੀਆ ਕਰ ਰਹੇ, ਹੋਪ ਆ ਵੀ ਇਹ ਮੁੰਡਾ ਵਧੀਆ ਕਰੇਗਾ, ਗੁੱਡ ਬਾਡੀ ਹੈਗੀ ਆ, ਮਤਲਬ ਟੈਲੈਂਟ ਹੈਗਾ, ਕੁਛ ਕਰੂਗਾ। ਉਸ ਤੋਂ ਬਾਅਦ ਜਦੋਂ ਮੈਂ ਸੀਨੀਅਰ 'ਚ ਇੰਟਰ ਕੀਤਾ, ਫਿਰ ਅਚੀਵ ਕੀਤਾ, ਫਿਰ ਆਇਆ। ਫਿਰ ਜਿਹੜਾ ਸਭ ਤੋਂ ਵਧੀਆ ਆਇਆ ਜਦੋਂ 95 ਦੇ ਵਿੱਚ ਜਦੋਂ ਸੈਫ ਗੇਮਸ ਹੋਈਆਂ ਚੇਨਈ ਦੇ ਵਿੱਚ, ਉਦੋਂ ਮੈਂ ਰਿਕਾਰਡ ਕੀਤਾ, ਤੋ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਮੈਂ ਇੰਨੀ ਪਰਫਾਰਮੈਂਸ ਦੇ ਜਾਊਂਗਾ, ਮਤਲਬ ਬਹੁਤ ਵਧੀਆ ਉਹ ਸੀਗਾ। ਫਿਰ ਉਸ ਤੋਂ ਬਾਅਦ ਜਦੋਂ ਸਭ ਤੋਂ ਪਹਿਲਾਂ ਮੈਂ 20 ਮੀਟਰ ਲਾਇਆ ਹੈਗਾ, ਸਿਡਨੀ ਓਲੰਪਿਕਸ ਕੁਆਲੀਫਾਈ ਕੀਤਾ, ਉਹ ਬਹੁਤ ਜ਼ਿਆਦਾ ਵਧੀਆ ਦਿਨ ਸੀ ਮੇਰੇ ਲਈ। ਫਿਰ ਨਾ ਭੁੱਲਣ ਵਾਲਾ ਦਿਨ ਜਿਹੜਾ 2002 ਬੁਸਾਨ ਏਸ਼ੀਅਨ ਗੇਮਸ ਸੀ ਜਦੋਂ ਮੈਂ ਗੋਲਡ ਜਿੱਤਿਆ। ਉਸ ਤੋਂ ਬਾਅਦ ਜਦੋਂ 2006 ਸੀਗਾ ਮਾਰਚ ਦੇ ਵਿੱਚ ਜਦੋਂ ਮੈਨੂੰ ਪਦਮ ਸ਼੍ਰੀ ਪ੍ਰੈਜ਼ੈਂਟ ਹਾਊਸ ਦੇ ਵਿੱਚ ਮਿਲਿਆ।
1: ਅੱਜ ਜਦ ਪਿੱਛੇ ਮੁੜ ਕੇ ਵੇਖਦੇ ਨੇ ਤਾਂ ਬਹਾਦਰ ਸਿੰਘ ਕੀ ਮਹਿਸੂਸ ਕਰਦੇ ਨੇ?
0: ਹੁਣ ਸੁਪਨਾ ਲੱਗਦਾ ਹੈਗਾ ਵਾ, ਉਹ ਅਸੀਂ ਕਰਕੇ ਖਤਮ ਕਰ ਚੁੱਕੇ ਹਾਂ, ਹੁਣ ਉਹ ਯਾਦਾਂ ਰਹਿੰਦੀਆਂ ਹੈਗੀਆਂ। ਕਈ ਵਾਰੀ ਥੋੜ੍ਹਾ ਜਿਹਾ ਜਦੋਂ TV ਵਗੈਰਾ ਦੇਖਦੇ, ਕੋਈ ਦੇਖਦੇ, ਥੋੜ੍ਹਾ ਜੋਸ਼ ਆ ਜਾਂਦਾ ਹੈਗਾ, ਕਿਉਂਕਿ ਉਹ ਜੋਸ਼ ਜਾ ਨਹੀਂ ਸਕਦਾ ਕਿਉਂਕਿ ਸਪੋਰਟਸ ਕਰਦੇ ਰਹੇ ਹਾਂ, ਉਹ ਸਪੋਰਟਸ ਨਾਲ ਟੱਚ ਰਿਹਾ ਹੋਇਆ। ਉਹ ਸੁਪਨਾ ਲੱਗਦਾ, ਪਰ ਉਹ ਸੁਪਨਾ ਵਧੀਆ ਸੁਪਨਾ ਲੱਗਦਾ, ਇੰਨੀ ਸਟਰਗਲ ਕਰਨ ਤੋਂ ਬਾਅਦ ਆਪਣੇ ਟਾਰਗੇਟ ਨੂੰ ਅਚੀਵ ਕਰ ਲਿਆ।

ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਤੁਸੀਂ ਸੁਣ ਰਹੇ ਸੀ ਪਦਮ ਸ਼੍ਰੀ ਬਹਾਦਰ ਸਿੰਘ 'ਤੇ ਫੀਚਰ। ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: नमस्कार, यह भारत के दूर संचार नियामक की अधिसूचना है। आपके फोन नंबर के असामान्य उपयोग के कारण आपकी सेवा 2 घंटे के बाद निलंबित कर दी जाएगी। अधिक जानकारी के लिए कृपया 1 दबाएं। ग्राहक सेवा के लिए कृपया 0 दबाएं।
1: ना, कोई नंबर प्रेस ना करियो। ये ऑनलाइन ठगी का एक नवा तरीका है। ज्यों ही कोई नंबर प्रेस करोगे तो अपनी निजी जानकारी समेत अकाउंट डिटेल चोरी हो जाएगी। सावधान रहो, जागरूक बनो। वधेरे जानकारी लई 1930 नंबर डायल करो।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਰਿਫਾਰਮ ਐਕਸਪ੍ਰੈਸ ਲਗਾਤਾਰ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਮੁੰਬਈ 'ਚ ਗਲੋਬਲ ਫਿਨਟੈਕ ਫੀਸਟ 2026 ਦੀ ਸ਼ੁਰੂਆਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਚੀਨ ਦਰਮਿਆਨ ਸੰਬੰਧ ਹੌਲੀ ਹੌਲੀ ਉਸਾਰੂ ਦਿਸ਼ਾ ਵੱਲ ਵਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਤੇ ਸ਼੍ਰੀਲੰਕਾ ਦਰਮਿਆਨ ਰੱਖਿਆ ਅਤੇ ਸਮੁੰਦਰੀ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਸ਼੍ਰੀਲੰਕਾ ਦੇ 3 ਦਿਨਾਂ ਦੌਰੇ ਤੇ ਨੇ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ। ਦੇਸ਼ ਵਿੱਚ ਸਾਉਣੀ ਦੀ ਫਸਲਾਂ ਹੇਠ ਬੀਜਿਆ ਗਿਆ ਕੁੱਲ ਰਕਬਾ 1,086 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ ਹੈ। ਖੁਰਾਕ ਅਤੇ ਜਨਤਕ ਵੰਡ ਬਾਰੇ ਵਿਭਾਗ ਅਤੇ ਭਾਰਤੀ ਖੁਰਾਕ ਨਿਯਮ ਨੇ ਅਨਾਜ ਪ੍ਰਬੰਧਨ ਅਤੇ ਆਧੁਨਿਕਰਨ ਨੂੰ ਤੇਜ਼ ਕਰਨ ਲਈ ਸਮਝੌਤੇ 'ਤੇ ਦਸਤਖਤ ਕੀਤੇ। ਪੰਜਾਬ ਪੁਲਿਸ ਨੇ ਅੱਜ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ 10ਵੀਂ ਮੀਟਿੰਗ ਕੀਤੀ। ਪੰਜਾਬ ਭਰ ਵਿੱਚ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਇਆ ਗਿਆ। ਦੂਰਸੰਚਾਰ ਵਿਭਾਗ ਨੇ ਆਪਣੇ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ਤਹਿਤ ਮਾਲੀ ਧੋਖਾਧੜੀ ਜੋਖਮ ਸੂਚਕਾਂਕ ਰਾਹੀਂ 15 ਮਹੀਨਿਆਂ ਦੇ ਅੰਦਰ ਸ਼ੱਕੀ ਸਾਈਬਰ ਧੋਖਾਧੜੀ ਦੇ 5,000 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਨੂੰ ਸਫਲਤਾ ਨਾਲ ਰੋਕਿਆ ਹੈ। ਭਾਰਤ ਨੇ ਅਹਿਮਦਾਬਾਦ ਵਿੱਚ ਵਿਸ਼ਵ ਤੀਰੰਦਾਜ਼ੀ ਪੈਰਾ ਸੀਰੀਜ਼ ਦੇ 3ਜੇ ਪੜਾਅ ਵਿੱਚ 2 ਸੋਨੇ ਦੇ 2 ਚਾਂਦੀ ਦੇ 1 ਕਾਂਸੇ ਦੇ ਤਮਗੇ ਸਮੇਤ ਕੁੱਲ 5 ਤਮਗੇ ਜਿੱਤਦਿਆਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਸੋ ਇਹ ਸੀ ਜੀ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਪੰਡਿਤ ਸ਼ਿਵ ਕੁਮਾਰ ਦਾ ਸੰਤੂਰ ਤੇ ਵਜਾਇਆ ਰਾਗ ਸੋਹਣੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਸੁਰਾਂ ਦੀ ਰਾਣੀ ਆਸ਼ਾ ਭੋਸਲੇ ਜੀ ਦਾ ਅੱਜ ਜਨਮ ਦਿਨ ਹੈ। ਜੀ ਹਾਂ, ਉਹਨਾਂ ਨੇ ਸਿਰਫ ਆਪਣੀ ਆਵਾਜ਼ 'ਚ ਗੀਤ ਨਹੀਂ, ਦਿਲਾਂ ਦੀ ਧੜਕਣ ਦਿਖਾਈ ਹੈ। ਉਹਨਾਂ ਦੇ ਸੁਰਾਂ ਨੇ ਪਿਆਰ ਨੂੰ ਅਹਿਸਾਸ, ਯਾਦਾਂ ਨੂੰ ਖੁਸ਼ਬੂ ਅਤੇ ਸੰਗੀਤ ਨੂੰ ਨਵੀਂ ਪਹਿਚਾਣ ਦਿੱਤੀ ਹੈ। ਆਸ਼ਾ ਭੋਸਲੇ ਜੀ ਦਾ ਜਨਮ 8 ਸਤੰਬਰ 1933 ਨੂੰ ਸਾਂਗਲੀ, ਮਹਾਰਾਸ਼ਟਰ ਵਿੱਚ ਹੋਇਆ ਸੀ। 2026 ਵਿੱਚ ਉਹਨਾਂ ਦਾ ਦੇਹਾਂਤ ਹੋਇਆ 12 ਅਪ੍ਰੈਲ ਨੂੰ। ਅਤੇ ਅੱਜ ਉਹਨਾਂ ਦੀ 2026 ਵਿੱਚ ਅਸੀਂ ਮਨਾ ਰਹੇ ਹਾਂ 93 ਵਰੇਗੰਢ। ਜੀ ਹਾਂ, ਭਾਰਤੀ ਸੰਗੀਤ ਦੀ ਆਕਾਸ਼ ਦੇ ਉੱਤੇ ਕੁਝ ਅਜਿਹੇ ਸਿਤਾਰੇ ਨੇ ਜਿਨ੍ਹਾਂ ਦੀ ਚਮਕ ਸਮਾਂ ਬੀਤਣ ਦੇ ਨਾਲ ਹੋਰ ਵੀ ਵੱਧਦੀ ਜਾਂਦੀ ਹੈ। ਆਸ਼ਾ ਭੋਸਲੇ ਜੀ ਦੀ ਅਜਿਹਾ ਹੀ ਇੱਕ ਨਾਮ ਹੈ। 8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਜਨਮੀ ਆਸ਼ਾ ਜੀ ਨੇ ਆਪਣੀ ਆਵਾਜ਼ ਨਾਲ ਭਾਰਤੀ ਫਿਲਮੀ ਸੰਗੀਤ ਨੂੰ ਇੱਕ ਨਵਾਂ ਰੰਗ, ਨਵੀਂ ਚੰਚਲਤਾ ਅਤੇ ਬੇਮਿਸਾਲ ਵਿਭਿੰਨਤਾ ਦਿੱਤੀ। ਆਸ਼ਾ ਜੀ ਨੇ ਮਹਿਜ 10 ਸਾਲ ਦੀ ਉਮਰ ਵਿੱਚ 1943 ਦੀ ਮਰਾਠੀ ਫਿਲਮ ਮਾਝਾ ਬਾਲ ਨਾਲ ਗਾਇਕੀ ਦੀ ਸ਼ੁਰੂਆਤ ਕੀਤੀ। 1949 ਦੀ ਫਿਲਮ ਰਾਤ ਕੀ ਰਾਣੀ ਵਿੱਚ ਉਹਨਾਂ ਦਾ ਪਹਿਲਾ ਹਿੰਦੀ ਸੋਲੋ ਗੀਤ ਆਇਆ ਸੀ। ਸ਼ੁਰੂਆਤੀ ਦੌਰ ਵਿੱਚ ਉਹਨਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਅੰਦਾਜ਼ ਨਾਲ ਲਗਾਤਾਰ ਨਿਖਾਰ ਕੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। 1950 ਦੇ ਦਹਾਕੇ ਵਿੱਚ ਸੰਗੀਤਕਾਰ ਓਪੀ ਨਈਅਰ ਨਾਲ ਉਹਨਾਂ ਦੀ ਜੋੜੀ ਨੇ ਉਹਨਾਂ ਦੇ ਕਰੀਅਰ ਨੂੰ ਨਵੀਂ ਉਡਾਨ ਦਿੱਤੀ। ਨਇਆ ਦੌਰ ਦੇ ਗੀਤ ਉੜੇ ਜਬ ਜਬ ਜ਼ੁਲਫੇ ਤੇਰੀ ਵਰਗੇ ਗੀਤਾਂ ਨੇ ਉਹਨਾਂ ਨੂੰ ਘਰ ਘਰ ਵਿੱਚ ਮਸ਼ਹੂਰ ਕਰ ਦਿੱਤਾ।

1960 ਦੇ ਦਹਾਕੇ ਵਿੱਚ ਆਰ ਡੀ ਬਰਮਨ ਪੰਚਮ ਨਾਲ ਉਹਨਾਂ ਦੀ ਸੰਗੀਤਕ ਸਾਂਝ ਨੇ ਇੱਕ ਨਵਾਂ ਇਤਿਹਾਸ ਰਚਿਆ। ਤੀਸਰੀ ਮੰਜ਼ਿਲ ਦੇ ਆਜਾ ਆਜਾ ਮੈਂ ਹੂੰ ਪਿਆਰ ਤੇਰਾ, ਉਹ ਹਸੀਨਾ ਜ਼ੁਲਫੋ ਵਾਲੀ, ਉਹ ਮੇਰੇ ਸੋਨਾ ਰੇ, ਉਹਨਾਂ ਦੀ ਆਵਾਜ਼ ਨੂੰ ਨੌਜਵਾਨਾਂ ਦੀ ਧੜਕਣ ਬਣਾ ਦਿੱਤਾ।

0: ਗੱਲ ਕਰ ਰਹੇ ਹਾਂ ਆਸ਼ਾ ਭੋਸਲੇ ਜੀ ਦੇ ਬਾਰੇ। ਉਹਨਾਂ ਦੀ ਵਿਲੱਖਣਤਾ ਇਹ ਸੀ ਕਿ ਉਹ ਕੈਬਰੇ, ਪੌਪ, ਰੋਮਾਂਟਿਕ ਗੀਤ, ਗਜ਼ਲ, ਕਵਾਲੀ, ਭਜਨ, ਲੋਕ ਸੰਗੀਤ ਅਤੇ ਫਿਲਮੀ ਗਾਇਕੀ ਹਰ ਰੰਗ ਨੂੰ ਆਪਣੀ ਆਵਾਜ਼ ਵਿੱਚ ਢਾਲ ਸਕਦੇ ਸਨ। ਇਜਾਜ਼ਤ ਦਾ ਮੇਰਾ ਕੁਛ ਸਾਮਾਨ ਤੁਹਾਰੇ ਪਾਸ ਪੜਾ ਹੈ, ਉਹਨਾਂ ਦੀ ਕਲਾਤਮਕ ਉਚਾਈ ਦਾ ਸ਼ਾਨਦਾਰ ਉਦਾਹਰਣ ਹੈ। ਇਸ ਗੀਤ ਲਈ ਉਹਨਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲਿਆ।
1: ਕਿਨਾਰੇ ਦੂਰ ਹੋਤੇ ਹੋਤੇ ਬਹੁਤ ਦੂਰ ਹੋ ਗਏ, ਪਾਣੀ ਕੇ ਛਪਾਕੋਂ ਕੀ ਆਵਾਜ਼ ਵੀ ਡੂਬ ਗਈ। ਦਿਲ ਮੈਂ ਐਸੇ ਸੰਭਾਲਤੇ ਹੈ ਗਮ ਜੈਸੇ ਜ਼ੇਵਰ ਸੰਭਾਲਤਾ ਹੈ ਕੋਈ। ਰੂਠ ਗਏ, ਨਾਰਾਜ਼ ਹੋ ਗਏ, ਹੱਥ ਸੇ ਅੰਗੂਠੀ ਉਤਾਰੀ, ਵਾਪਸ ਕਰ ਦੀ, ਬਾਹੋਂ ਕੇ ਕੰਗਨ ਉਤਾਰੇ ਔਰ ਸਾਥ ਫੇਰੋਂ ਸਮੇਤ ਲੌਟਾ ਦੀਏ। ਲੇਕਿਨ ਵੋ ਬਾਕੀ ਜ਼ੇਵਰ ਜੋ ਦਿਲ ਮੇਂ ਰੱਖ ਲੀਏ, ਉਨਕਾ ਕਿਆ ਹੋਗਾ।

ਅੱਜ ਉਹਨਾਂ ਦੇ ਜਨਮ ਦਿਨ ਤੇ ਅਸੀਂ ਉਹਨਾਂ ਨੂੰ ਦਿਲੋਂ ਨਮਨ ਕਰਦੇ ਹਾਂ ਤੇ ਉਹਨਾਂ ਦੇ ਸੰਗੀਤਕ ਸਫ਼ਰ ਨੂੰ ਸਲਾਮ ਕਰਦੇ ਹਾਂ। ਕਿਉਂਕਿ ਕਲਾਕਾਰ ਚਲੇ ਜਾਂਦੇ ਨੇ ਪਰ ਉਹਨਾਂ ਦੇ ਸੁਰ ਕਦੇ ਨਹੀਂ ਜਾਂਦੇ, ਉਹ ਪੀੜ੍ਹੀ ਦਰ ਪੀੜ੍ਹੀ ਦਿਲਾਂ ਵਿੱਚ ਗੂੰਜਦੇ ਹੀ ਰਹਿੰਦੇ ਨੇ।

0: India Meteorological Department, IMD, has forecast heavy rainfall over Arunachal Pradesh, Assam, Meghalaya, Manipur, Mizoram, Tripura, Bihar, Gangetic West Bengal, Jharkhand, Nagaland and Odisha tomorrow. IMD has said that thunderstorms accompanied with lightning and gusty Andaman and Nicobar Islands, Andhra Pradesh and Tamil Nadu, Puducherry and Karaikal for tomorrow. And India bagged 5 medals, including 2 gold, 2 silver and 1 bronze on the penultimate day of the Stage 3 of World Archery Para Series in Ahmedabad today, with the men's teams winning the top honours. Reigning world champion Toman Kumar and Shyam Sundar Swamy clinched the gold medals in the men's compound team event with the dominant win. And that is the end of this news bulletin.
1: DDSD AIR ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10 ਹੋ ਚੁੱਕੇ ਨੇ। ਸਮਾਂ ਲਾਈਵ ਫੋਨ ਇਨਫੋਰਮੈਸ਼ੀ ਗੀਤਾਂ ਦੇ ਪ੍ਰੋਗਰਾਮ ਸੌਗਾਤ ਦਾ। ਅੱਜ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਤੁਹਾਡਾ ਆਪਣਾ ਰੇਡੀਓ ਦੋਸਤ ਅਸ਼ਵਨੀ। ਦੋਸਤੋ, ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਤੁਸੀਂ ਵੀ ਬਣ ਸਕਦੇ ਹੋ ਸੌਗਾਤ ਦਾ ਹਿੱਸਾ ਅਤੇ ਸੁਣ ਸਕਦੇ ਹੋ ਫਰਮਾਇਸ਼ ਦਾ ਗੀਤ 2342-141 ਇਹ ਨੰਬਰ ਡਾਇਲ ਕਰਕੇ। ਅਤੇ ਜਦ ਤੱਕ ਸਾਡੇ ਦੋਸਤ ਸਾਡੇ ਨਾਲ ਯਾਨੀ AIR ਦੇ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਦੇ ਨਾਲ ਜੁੜਦੇ ਆ, ਗੁਰਦਾਸ ਮਾਨ ਦਾ ਬਲੈਤਨ ਤੁਹਾਡੇ ਸੈੱਟ 'ਤੇ।

0: ਹੈਲੋ, ਸਤਿ ਸ੍ਰੀ ਅਕਾਲ ਸਰ ਜੀ।
1: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜਨਾਬ, ਕੌਣ ਤੇ ਕਿੱਥੋਂ ਜੀ?
0: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
1: ਹੋਰ ਸੁਣਾਓ ਰਾਜੂ ਜੀ, ਕੀ ਹਾਲ ਚਾਲ ਹੈ ਤੁਹਾਡੇ ਤੇ ਚੰਡੀਗੜ੍ਹ ਦੇ?
0: ਨੇ ਸਰ ਜੀ ਠੀਕ ਠਾਕ, ਚੰਡੀਗੜ੍ਹ ਦੇ ਵੀ ਠੀਕ ਹੈ ਜੀ।
1: ਫਰਮਾਇਸ਼ ਦੱਸ ਦਿਓ ਜੀ, ਗੀਤ ਕਿਹੜਾ ਸੁਣਾਈਏ?
0: ਸੁਰਜੀਤ ਪਿੰਡ ਦੇ ਸ਼ੇਰ ਦਾ ਗੀਤ ਸੁਣਾਉਣਾ ਜੀ।
1: ਜ਼ਰੂਰ ਸੁਣਾਵਾਂਗੇ ਜੀ, ਬਿੰਦਰਖੀ ਦੀ ਆਵਾਜ਼ 'ਚ ਅੱਜ ਤੁਹਾਨੂੰ ਟੱਪੇ ਸੁਣਾਉਂਦੇ ਹਾਂ ਜੀ।
0: ਠੀਕ ਹੈ ਜੀ,
1: ਫੋਨ ਕਰਨ ਲਈ ਸ਼ੁਕਰੀਆ ਜੀ,
0: ਧੰਨਵਾਦ।
1: ਕੁਝ ਸੁਨੇਹੇ ਵੀ ਸ਼ਾਮਿਲ ਕਰ ਲੈਂਦੇ ਜੀ। ਪਿੰਡ ਰਾਏਪੁਰ ਡੱਬਾ ਪੰਜਾਬ ਤੋਂ ਫੌਜੀ ਮੱਖਣ ਸਿੰਘ, ਬੂਟਾ ਬੱਲੀ, ਸਨੀ ਅਤੇ ਇਹਨਾਂ ਦਾ ਪਰਿਵਾਰ, ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹੰਸਮੁਖ ਜਿੰਦਲ, ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਗੀਤ ਸੁਰਜੀਤ ਬਿੰਦਰਖੀਆ ਦੀ ਆਵਾਜ਼ 'ਚ।

0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਜੀ ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ ਜੀ।
0: ਤੇ ਗੀਤ ਦੀ ਫਰਮਾਇਸ਼ ਦੱਸ ਦਿਓ ਜੀ, ਗੀਤ ਕਿਹੜਾ ਸੁਣਾਈਏ ਜੀ?
1: ਗੀਤ ਸੁਣਾ ਦਿਓ, ਅਰਜੀਤ ਹਰਮਨ ਦਾ ਸੁਣਾ ਦਿਓ, ਝਾਂਜਰ।
0: ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ।
1: ਬਹੁਤ ਬਹੁਤ ਤੁਹਾਡਾ ਵੀ ਧੰਨਵਾਦ, ਥੈਂਕ ਯੂ।

0: ਤੁਹਾਡੇ ਨਾਲ ਗੱਲ ਕਰਕੇ ਬੜੀ ਖੁਸ਼ੀ ਹੋਈ ਸਾਨੂੰ।
1: ਗੀਤ ਕਿਹੜਾ ਸੁਣਾਣਾ ਜੀ?
0: ਗੀਤ ਜੀ ਕੰਗ ਦੀਆਂ ਬੋਲੀਆਂ।
1: ਫੋਨ ਕਰਨ ਲਈ ਸ਼ੁਕਰੀਆ ਜੀ।

0: ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਇਹਨਾਂ ਦਾ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ। ਹੈਲੋ,
1: ਨਮਸਕਾਰ ਸਰ ਜੀ।
0: ਨਮਸਕਾਰ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਪ੍ਰੇਮ ਕੁਮਾਰ ਰਹੇਜਾ, ਸਰੰਦੀ ਬਜ਼ਾਰ ਪਟਿਆਲਾ ਤੋਂ ਬੋਲਦਾ ਜੀ।
0: ਕੀ ਬਾਤ ਹੈ ਜੀ, ਤੇ ਫਰਮਾਇਸ਼ ਵੀ ਦੱਸ ਦਿਓ ਜੀ ਰਹੇਜਾ ਜੀ।
1: ਫਰਮਾਇਸ਼ ਤੁਹਾਡੀ ਇੱਛਾ ਦੀ ਹੈ ਜੀ?
0: ਹਾਂਜੀ,
1: ਫਰਮਾਇਸ਼ ਤੁਹਾਡੀ ਮਰਜ਼ੀ ਦਾ ਹੈ ਜੀ।
0: ਕੀ ਬਾਤ ਹੈ ਜੀ, ਫਿਰ ਸਰਦੂਲ ਸਿਕੰਦਰ ਦਾ ਗਾਇਆ ਸੁਣਾਉਂਦੇ ਹਾਂ, ਇੱਕ ਚਰਖਾ ਗਲੀ ਦੇ ਵਿੱਚ ਡਾਲਿਆ।
1: ਹਾਂ, ਇਹ ਵੀ ਬਹੁਤ ਵਧੀਆ, ਮੈਂ SMS ਕੀਤਾ ਸੀ ਜੀ, ਉਹ ਚੱਕਿਆ ਨਹੀਂ।
0: ਤੇ ਫਰਮਾਇਸ਼ ਤੁਹਾਡੀ ਸੁਣਾਉਣ ਲੱਗੇ ਹਾਂ ਜੀ, ਗੱਲਬਾਤ ਹੋ ਗਈ ਜੀ।
1: ਠੀਕ ਹੈ ਜੀ,
0: ਫੋਨ ਕਰਨ ਲਈ ਸ਼ੁਕਰੀਆ ਜੀ,
1: ਮਿਹਰਬਾਨੀ ਜੀ।

ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਕਮਲ ਹੀਰ ਦੀ ਆਵਾਜ਼ 'ਚ ਚੰਨ ਜਿਹਾ ਗੱਭਰੂ ਅਤੇ ਫਰਮਾਇਸ਼ ਕਰਨ ਵਾਲੇ ਦੋਸਤ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਬੇਬੀ ਆਰਜੂ ਜਜੋਰੀਆ। ਅਗਲਾ ਸੁਨੇਹਾ ਹੈ ਜੀ ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ, ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ, ਕੁਸ਼ਲਿਆ ਰਾਣੀ, ਗੁਰਵਿੰਦਰ, ਬੱਬੂ, ਕੁਲਦੀਪ, ਕਿਰਤ, ਭੂਸ਼ਣ ਖੇੜਾ, ਜਸ਼ਨ ਬੂਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਆਦਰਸ਼ ਨਗਰ ਮਲੋਟ ਤੋਂ ਸ਼ਰਮਾ ਪਰਿਵਾਰ, ਜਿਸ 'ਚ ਸੌਰਵ, ਸ਼ਾਈਨਾ, ਯੋਗੇਸ਼, ਮੈਂਡੀ, ਰਾਜ ਅਤੇ ਮੀਨਾ ਸ਼ਰਮਾ। ਚੰਨ ਜਿਹਾ ਗੱਭਰੂ।

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਕੁਆਲਿਟੀ ਵਿੱਚ। ਨਿਊਜ਼ ਔਨ ਏਅਰ ਐਪ ਤੇ ਹੀ ਤੁਸੀਂ ਪੰਜਾਬ ਦੇ ਵੱਖ ਵੱਖ ਆਕਾਸ਼ਵਾਣੀ ਕੇਂਦਰਾਂ ਦੇ ਨਾਲ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਹੁਣੇ ਹੀ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਤੇ ਆਈਟਿਊਨ ਦੋਵੇਂ ਪਲੇਟਫਾਰਮ ਤੇ ਉਪਲਬਧ।

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਹੈ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਾਦੋ ਇਹਨਾਂ ਦੇ ਸਾਰੇ ਕਿਤੇ ਤੇਰੇ ਵਰਗੇ ਹੋ ਗਏ।

ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਇਹਨਾਂ ਸ਼ਬਦਾਂ ਨੂੰ ਪ੍ਰਚੰਡ ਕਰਦਿਆਂ ਹੋਇਆਂ ਪਾਵਨ ਪਵਿੱਤਰ ਉਪਦੇਸ਼ ਕਰਦੇ ਹਨ, ਜਿਹੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਹ ਮਹਾਂ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ, ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਵਿਚਾਰ ਅਧੀਨ ਸ਼ਬਦ ਦੇ ਅਖੀਰਲੇ ਦੋ ਨੰਬਰ ਪਦੇ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਨੇ। ਬਿਖਿਆ ਬਿਖ ਜਿਉਂ ਵਿਸਾਰ, ਪ੍ਰਭ ਕੋ ਜਸ ਹੀਏ ਧਾਰ, ਨਾਨਕ ਜਨ ਕਹਿ ਪੁਕਾਰ, ਅਵਸਰ ਬਿਹਾਤ ਹੈ। ਮਾਇਆ ਦਾ ਮੋਹ ਆਪਣੇ ਅੰਦਰੋਂ ਜ਼ਹਿਰ ਵਾਂਗ ਭੁਲਾ ਦੇ, ਪਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਈ ਰੱਖ। ਦਾਸ ਨਾਨਕ ਤੈਨੂੰ ਕੂਕ ਕੂਕ ਕੇ ਆਖ ਰਿਹਾ ਹੈ, ਮਨੁੱਖਾ ਜ਼ਿੰਦਗੀ ਦਾ ਸਮਾਂ ਬੀਤਦਾ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਥਾਂ 'ਤੇ ਗੁਰਬਾਣੀ ਵਿੱਚ ਉਪਦੇਸ਼ ਕਰਦੇ ਹਨ, ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਨਕੈ ਪੁਰਾਨ, ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਹੈ ਪਾਜ ਰੇ। ਜੀਵਨ ਦਾ ਸਮਾਂ ਅਸਫਲ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ। ਹੇ ਮੂਰਖ, ਰਾਤ ਦਿਨ ਪੁਰਾਣ ਆਦਿਕ ਪੁਸਤਕਾਂ ਦੀਆਂ ਕਹਾਣੀਆਂ ਸੁਣ ਕੇ ਵੀ ਤੂੰ ਨਹੀਂ ਸਮਝਦਾ ਮੌਤ ਦਾ ਸਮਾਂ ਤਾਂ ਨੇੜੇ ਆ ਪਹੁੰਚਿਆ ਹੈ, ਦੱਸ ਤੂੰ ਇਸ ਪਾਸੋਂ ਭੱਜ ਕੇ ਕਿੱਥੇ ਚਲਾ ਜਾਏਗਾ। ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪਾਂ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਸੰਨ 1621 ਈਸਵੀ ਨੂੰ ਹੋਇਆ। ਮਾਤਾ ਪਿਤਾ ਨੇ ਨਾਮ ਤਿਆਗਮਲ ਰੱਖਿਆ। ਸਿੱਖ ਇਤਿਹਾਸ ਦੀ ਚੌਥੀ ਜੰਗ ਵਿੱਚ ਹੱਥ ਵਿੱਚ ਤੇਗ ਫੜ ਕੇ ਤੇਗ ਦੇ ਜ਼ਹਿਰ ਦਿਖਾਉਣ ਕਰਕੇ ਆਪ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਰੱਖਿਆ ਗਿਆ। ਜਿੱਥੇ ਆਪ ਤੇਗ ਦੇ ਧਣੀ ਸਨ ਉੱਥੇ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਲ ਸੰਭਾਲੇ ਦੇ ਕਥਨ ਮੁਤਾਬਕ ਸੰਨ 1665 ਈਸਵੀ ਵਿੱਚ ਗੁਰੂ ਬਣੇ। ਗੁਰੂ ਜੀ ਨੇ 57 ਸਲੋਕ ਅਤੇ 59 ਸ਼ਬਦ ਉਚਾਰਨ ਕੀਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ 15 ਰਾਗਾਂ ਦੇ ਅੰਦਰ ਦਰਜ ਹਨ। ਜਦੋਂ ਸੰਨ 1675 ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਜ਼ੁਲਮ ਦੀ ਇੰਤਹਾ ਕਰਦਿਆਂ ਹੋਇਆਂ ਕਸ਼ਮੀਰੀ ਪੰਡਤਾਂ ਨੂੰ ਜ਼ਬਰਦਸਤੀ ਜੰਜੂ ਲਾਹ ਕੇ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ, ਤਾਂ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਇੱਕ ਵਫਦ ਕਸ਼ਮੀਰ ਤੋਂ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਫਰਿਆਦੀ ਹੋਇਆ। ਕਹਿਣ ਲੱਗੇ, ਸਤਿਗੁਰੂ ਜੀ, ਅਸੀਂ ਕੇਦਾਰਨਾਥ, ਬਦਰੀਨਾਥ, ਪੁਰੀ, ਦੁਆਰਕਾ, ਕਾਂਚੀ, ਮਥੁਰਾ ਅਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ, ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਅਸੀਂ ਕਸ਼ਮੀਰ ਦੇ ਗਵਰਨਰ ਇਫਤਖਾਰ ਖਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਸਾਡੇ ਤਿਲਕ ਅਤੇ ਜੰਜੂ ਦੀ ਰਾਖੀ ਵਾਸਤੇ, ਸਾਡੇ ਧਰਮ ਦੀ ਰੱਖਿਆ ਵਾਸਤੇ ਸਾਡੀ ਮਦਦ ਕਰੋ। ਇਹ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਯਕੀਨ ਦਿਵਾਉਂਦਿਆਂ ਹੋਇਆਂ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ, ਜ਼ੁਲਮ ਦਾ ਮੁਕਾਬਲਾ ਕਰਦਿਆਂ ਤਿਲਕ ਅਤੇ ਜੰਜੂ ਦੀ ਰਾਖੀ ਵਾਸਤੇ ਕਸ਼ਮੀਰੀ ਪੰਡਤਾਂ ਨੂੰ ਕਿਹਾ, ਜਾਓ ਸੂਬੇਦਾਰ ਨੂੰ ਆਖ ਦਿਓ ਜੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਪੰਡਿਤ ਮੁਸਲਮਾਨ ਆਪਣੇ ਆਪ ਬਣ ਜਾਣਗੇ। ਉਸ ਤੋਂ ਉਪਰੰਤ ਗੋਬਿੰਦ ਰਾਏ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਯਾਲਾ ਜੀ ਅਤੇ ਭਾਈ ਜੈਤਾ ਜੀ ਆਦਿ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵੱਲ ਨੂੰ ਚੱਲ ਪਏ। ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਦੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਗੁਰੂ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਗੁਰੂ ਜੀ ਨੇ ਜਵਾਬ ਦਿੱਤਾ, ਧਰਮ ਤਲਵਾਰਾਂ ਦੀ ਨੋਕ 'ਤੇ ਜ਼ਬਰਦਸਤੀ ਨਹੀਂ ਬਦਲਿਆ ਜਾ ਸਕਦਾ। ਹਿੰਦੂ

0: ਧਰਮ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿਤਰੇ ਹਾਂ। ਇਹ ਸਭ ਦਲੇਰੀ ਭਰੇ ਬੋਲ ਸੁਣ ਕੇ ਔਰੰਗਜ਼ੇਬ ਕੰਬ ਉੱਠਿਆ। ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ, ਗੁਰੂ ਜੀ ਨੂੰ ਪਿੰਜਰੇ ਵਿੱਚ ਕੈਦ ਕਰਕੇ ਇਹਨਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਦਯਾਲਾ ਜੀ ਨੂੰ ਉੱਬਲਦੀ ਦੇਗ ਵਿੱਚ ਉਬਾਲਿਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਦਿੱਤੀ। ਇਸ ਕਦਰ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਦਿੱਲੀ ਦੀ ਧਰਤੀ 'ਤੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਅੰਤ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਵਿਖੇ ਕਾਜ਼ੀ ਨੇ ਫਤਵਾ ਪੜ੍ਹਿਆ ਅਤੇ ਜਲਾਦ ਜਲਾਲੂਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਜੀ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਪਰ ਬਹੁਤ ਹਿੰਮਤ ਅਤੇ ਦਲੇਰੀ ਦੇ ਨਾਲ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਾ ਕੇ ਆਖਿਆ ਸੀ, ਰੰਗਰੇਟਾ ਗੁਰੂ ਕਾ ਬੇਟਾ। ਗੁਰੂ ਜੀ ਦਾ ਧੜ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਲੈ ਗਿਆ। ਉਸ ਨੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤਿਲਕ ਜੰਝੂ ਦੀ ਰਾਖੀ ਅਤੇ ਮਨੁੱਖੀ ਅਧਿਕਾਰਾਂ ਵਾਸਤੇ ਸੀ। ਐਸੇ ਦੀਨ ਦਿਆਲ ਸਤਿਗੁਰੂ ਜੀ ਅੱਜ ਵੀ ਸਾਨੂੰ ਆਪਣੀ ਬਾਣੀ ਰਾਹੀਂ ਉਪਦੇਸ਼ ਕਰਦੇ ਹਨ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨਰੇ ਮਨਾ, ਗਿਆਨੀ ਤਾਹੇ ਬਖਾਨ।
1: ਰਾਮ ਭਜ ਰਾਮ ਭਜ ਜਨਮ ਸਿਰਾਤ ਹੈ, ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਗੁਰਚੇਤਨ ਸਿੰਘ ਹੋਰਾਂ। ਮੱਘਰ ਦੇ ਮਹੀਨੇ ਈਸਵੀ ਸੰਨ 1675 ਸੰਵਤ 1732 ਬਿਕਰਮੀ ਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਧਰਮ ਹੇਤ ਲਾਸਾਨੀ ਕੁਰਬਾਨੀ ਦੇ ਦਿੱਤੀ। ਇਸ ਪਾਵਨ ਅਸਥਾਨ 'ਤੇ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ। ਇਸ ਧਰਮ ਹੇਤ ਸਾਕੇ ਦਾ ਬਿਰਤਾਂਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿੱਚ ਕਰਦੇ ਨੇ। ਤਿਲਕ ਜੰਯੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਸਰਵਣ ਕਰਦੇ ਹਾਂ ਭਾਈ ਦਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਹ ਗੁਰਰਾਵਾ ਚਾਟਾ ਪਾਏ ਵੇਖਾ ਲੋਕ ਹੱਸੇ ਕਰਜਾ ਰੋਟੀਆਂ ਕਾਰਨ ਪੂਰੇ ਕਾਲ ਆ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਮ ਸੀਤਾ ਰਾਜੇ ਰਾਮ ਨਿਰਪਨ ਕਾ ਸਨਾਮ ਜਾ ਕਾਕੀਆਂ ਸੰਗ ਜਹਾਂ ਸੇਵਕ ਸੇ ਮੈਂ ਕੰਚਣਾ ਪਿੰਨੀ ਰਣ ਜਿਨਾ ਮਨ ਚਾ
1: ਸਿੱਖੀ ਸਿੱਖਿਆ ਗੁਰ ਵਿੱਚ

0: ਸਾਹ ਸੂਹੇ ਚੜ ਪੋਈਏ ਜੰਤ ਨਾਨਕ ਪਾਉਂਦਿਆ ਗਣਤ ਨੰਤ ਬੰਧਨ ਬੰਦ ਪਵਾਏ ਸੋਏ ਪਇਆ ਕਿਰਤ ਨੱਚੇ ਸਭ ਕੋਏ
1: ਨੱਚ ਨੱਚ ਸਹਿ ਚਲੇ ਸੇ ਰੋਏ ਉੱਠ ਨੱਚ।

0: ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰਜਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਭਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੰਦਰ ਸਮਰੋ ਪਿਆਪਾਰ ਤੀਰਥ ਨਾਵੈ ਅਰਚਾ ਪੂਜਾ ਗਰਵਾਸ ਬਹਿਕਾਰ ਜੋਗੀ ਸੁਨ ਧਿਆਮਨ ਜੇਤੇ ਲਖ ਨਾਮ ਕਰਤਾਰ ਸੁਨ ਕੋ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਜੇ ਦੇਣੇ ਕੈ ਵਿਚਾਰ ਦੇ ਦੇ ਮੰਗੇ ਸਹਿ ਸਗੁਣਾ ਸੋ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਾਵੇ ਕਾਰ
1: ਇੱਕ ਹੁੰਦਾ ਖਾਇ ਚਲੇ ਥਾ ਉਤਨਾ ਬਿਕਾਈ ਕਾਰ ਜਲ ਤਲ ਦੀਆਂ ਪੁਰੀਆਂ ਲੋਹਾਂ ਆਕਾਰਾਂ ਆਕਾਰ ਓਏ ਜੇ ਆਖਾ ਹੈ ਸੋ ਤੂੰ ਹੈ ਜਾਣਾ ਤਿਨਾ ਪੀ ਤੇਰੀ ਸਾਰ ਨਾਨਕ ਭਗਤਾਂ ਪੁੱਤ ਸਲਾਮ ਸਤਨਾਮਿਆਂ ਦਾ ਸਦਾ ਆਨੰਦ ਲੈ ਦਿਨ ਰਾਤੀ ਗੁਣਮਤੀਆਂ ਪਾਛਾਰ ਮਹੱਲਾ ਪਹਿਲਾ
0: ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁੰਮਿਹਾਰ ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਣ ਕਰ ਪ੍ਰਗਟਾਤ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾ।

0: ਵਿੱਚ ਲਾਇਆ, ਹਉ ਵਿੱਚ ਖੱਟਿਆ, ਹਉ ਵਿੱਚ ਗਾਇਆ, ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਪਰੀਐ, ਹਉ ਵਿੱਚ ਹੋਵੈ, ਹਉ ਵੀ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ, ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤੂ ਪਾਇਆ, ਹਉ ਮੈਂ ਬੂਝੈ ਤਾਂ ਅੰਦਰ ਸੁਝੈ, ਗਿਆਨ ਵੀ ਹੁਣ ਕਤ ਮਤ ਲੁਝੈ, ਨਾਨਕ ਹੁਕਮੀ ਲਿਖੀਐ ਲੈ, ਜੇ ਹਾਂ ਵੇਖੈ ਤੇ ਹਾਂ ਵੇਖ ਮਹੱਲਾ ਦੂਜਾ,
1: ਹਉ ਮੈਂ ਇਹ ਖਾ ਜਾਤ ਹੈ, ਹਉ ਮੈਂ ਕਰਮ

ਖੇਤਾਂ ਦੇ ਪਾਲੋਵਾਂ ਮੰਡਲਾ ਖੰਡਾ ਮਰਪੰਡਾ ਅੰਡਜ ਜੇਤ ਉਤਪਜਾ ਖਾਣੇ ਸਹਿਜਾ ਸੋ ਮਿਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਇ ਕੈ ਸੰਭਾਲੇ ਸੁਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਦਿਸ ਜੁਹਾਰੀ ਸਵਾਸ ਦਿਸ ਦਿਸ ਤੇ ਬਾਣਿਆ ਭਗ

0: ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀ ਐ ਖਾ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁਤੀ ਪਵਿਆ ਤੇ ਤੋਂ ਲਵਿਆ ਬਹੁ ਭੇਖੀਆ ਦੇ ਦੁੱਖ ਦੀਆ ਸੋ ਵੇਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਬਸਤਰ ਨਾ ਪਹਿਰੇ ਐਨਸ ਕਹਿਰੇ ਮੋ

0: ਕੂੜ ਕੂੜੇ ਨੇ ਉਹ ਲੱਗਾ ਵਿਸਰਿਆ ਕਰਤਾ। ਕਿਸ ਨਾਲ ਖਿੱਚੈ ਦੋਸਤੀ ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮੱਥ ਕੂੜ ਮੈਪੂਰ, ਨਾਨਕ ਮਖਾਣੇ ਬੇਨਤੀ ਖੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀਆਂ ਜਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਖਾਚਾ ਤੋਏ। ਸੱਚ ਤਾਂ ਪਰਜਾਣੀ ਹੈ ਜਾਂ ਸਸਤਰੇ ਪਿਆ, ਨਾ ਉਹ ਸੁਣ ਮਨ ਰਸੀ ਹੈ ਤਾਂ ਪਾਏ ਮੋਖ ਦਵਾ। ਸੱਚ ਤਾਂ ਪਰਜਾਣੀ ਹੈ ਜਾਂ ਯੁਕਤ ਜਾਣੇ ਜੀਓ, ਹਰਤ ਕਾਇਆ ਸਾਧ ਕੈ ਵਿੱਚ ਦੇ ਕਰਤਵੀਓ। ਸੱਚ ਤਾਂ ਪਰਜਾਣੀ ਹੈ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕਿ

ਦਾਨ ਮਹਿੰਦਾ ਤਲੀ ਖਾਕ ਜਮਲੇ ਤਮਸ਼ ਕਲਾਈਏ ਕੂੜਾ ਲਾਲ ਚ ਛੱਡਿਆ ਹਿਕਮਾਨ ਲਖ ਧਿਆਈਏ ਵਰਤ ਵੇ ਪਹੀ ਦੇ ਵਿੱਚ ਕਰ ਕਮਾਈਏ ਜੇ ਹੋਵੇ ਪੁੱਤ ਲਿਖਿਆ ਤਾਂ ਤੂੰ ਦਿਨਾਂ ਦੀ ਪਾਈਏ ਮਤ ਥੋੜੀ।

0: ਪੈ ਵਿੱਚ ਖੁੰਮ ਚੜਾਈਏ ਸਰਮ ਕਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਵ ਪਾਪ ਦੋ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮ ਨੇ ਸਤ ਪੁੱਛੀਆ ਬੈ ਬੈ ਕਰੇ ਵਿਚਾਰ ਅੰਧੀ ਰੇਤ ਗਿਆਨ ਵੀ ਹੋਣੀ ਪਾਏ ਤੁਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ ਉੱਚੇ ਕੁੱਕੇ ਵਾਦਾਂ ਗਾਵੇ ਚੋਦਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਜਨ ਸਮਝਣ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੇ ਮੁਖ ਦਵਾ
0: ਜਤੀ ਸੁਦਾ ਵੈ ਜੁਗਤ ਨਾ ਜਾਣੇ ਛੱਡ ਬਹਿ ਹੈ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੇ ਪਥ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਟੋਲਿਆ ਜਾਪੈ ਮਹੱਲਾ ਪਹਿਲਾ
1: ਵਧ ਸਮਝ ਕੇ ਨਾਨਕਾ ਸੱਚਾ ਵੇਖਾ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਅੱਗੇ ਜੂਨ ਮੇ

ਇਹਨ ਜਨਸਾਂ ਕੇ ਵਸਤੂ ਵੇਖੀ ਜਗ ਤੂੰ ਪਾਇਆ ਇੱਕ ਨਾ ਨੋਤ ਮਿਲ ਲੈ ਕੱਪ ਦੁੱਧ ਖਵਾਇਆ ਹੋਰ ਕਿਰਪਾ ਤੇ ਜਾਣਿਆ ਜਿਸ ਦਰਿਆ ਬਗਾਇਆ ਸਹਿਜ ਹੀ ਸਚ ਸਮਾਇਆ ਸਹਿਜ ਹੀ ਸਚ ਸਮਾਇਆ।

ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ ਰਹਾਉ ਜਾਤ ਮੈਂ ਜੋ ਦੁੱਖ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਭਾਰ ਪਿਆ ਕਹੋ ਨਾਨਕ।

रघुवंश तिलक सुंदर दशरथ कर मुन बंश जाकी शरणं सत।

रघुवंश तिलक सुंदर दशरथ कर, मन वंश जाकी शरणं सत गुर गुर सेव अलख।

0: ਨੇਚਰ ਥਰੂ ਜਾਣੀ ਤੇਈ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਖਿੰਨਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇਵੀਏ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਕਵਲ ਨੈਣ ਮਧੁਰ ਬੈਨ ਕੋਟ ਸਹਿਣ ਸੰਗ ਸੋਭ ਕਹਿਤ ਮਾਂ ਜਸ਼ੋਦ ਦਿਸੇ ਦਹੀਂ ਪਾਦ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾਂ ਮਗ ਪਈ ਕਿੰਕਣੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ ਕਾਲ ਕਲਾਮ ਹੁਕਮ ਹਾਥ ਕਹੋ ਕੌਣ ਮੇਰ ਸਕੈ ਈ ਸ਼ਿਵਮ ਗਿਆਨ ਧਿਆਨ ਤਰਥੀਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ
1: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖਸ਼ ਹਰਿਓ ਨਖ ਵਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਚਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਂਤਾ ਹੈ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਰ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇ ਵਜ਼ੀਰ ਵੱਡੇ ਤੀਰ ਧਰਮ ਅਲਖ ਗਮ ਖੇਲ ਕੀਆ ਆਪਣੇ ਉਚਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀ ਲੋਕ ਰਿਹਾ ਸਮਾਏ ਸੁਤੈ ਸਿੱਧ ਰੂਪ ਧਰਿਓ ਸਾਹਨ ਕੈ ਸਾਹਾ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ।

ਚੜੂ ਦਲ ਰਵਿੰਦ ਜੀਓ, ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਫਨਿੰਦ ਜੀਓ, ਜਰਮ ਕਰਮ ਮਛ ਕਛ ਹੋ ਬ੍ਰਹਾ ਜਮਨਾ ਕਾ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ, ਨਾਮ ਸਾਰ ਹੀ ਏ ਤਾਰ ਤਜ ਵਿਕਾਰ ਮਨ ਗੇ ਅੰਧ, ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਓ, ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ, ਗੁਰ ਕਿਹਾ ਮਾਨ ਨਿਜ ਨਿਧਾਨ ਸਤ ਜਾਨ ਮੰਤਰ ਹੈ ਨਿਸਬਸਤਰ ਹੋਏ ਕਲਿਆਣ ਲਹਿ ਪਰਮ ਗਤ ਜੀਓ, ਕਾਮ ਕ੍ਰੋਧ ਲੋਭ ਮੋਹ ਜਨ ਜਨ ਸੋ ਛੱਡ ਤੋ, ਹੋ ਮੇਕਾ ਫੰਦ ਕਾਟ ਸਾ ਸੰਗ ਰਤ ਜੀਓ, ਦੇਹੋ ਗਿਹੋ ਤ੍ਰੇ ਸੁਨੇਹੋ ਚਿੱਤ ਬਿਲਾਸ ਜਗਤ ਤੇਹੋ, ਚਰਨ ਕਮਲ ਸਦਾ ਸਿਓ ਦਿਰਤਾ ਕਰ ਮਤ ਜੀਓ, ਨਾਮ ਸਾਰ ਹੀ ਏ ਤਾਰ ਤਜ ਵਿਕਾਰ ਮਨ ਗਿਆ

आपे थल थमन आपे किया कट कट बस आपे नर आपे फुन नारी।

जगत उधारन नाम सत गुर तुठे पायो अब नाहे।

ਤੁਸ਼ਾਹ ਸਿਰਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਆ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗਾ ਮਹਲਾ ਪਹਿਲਾ ਅਨੜੀਏ ਮਾਨੜਾ ਕਾਏ ਕਰੇ ਆਪ ਨੜਾ ਘਰ ਹਰ ਰੰਗ ਕੀ ਨਾ ਮਾਣੇ ਅਨੜੀਏ ਮਾਨੜਾ ਕਾਏ ਕਰੇ ਆਪ ਨੜੈ ਘਰ ਹਰ ਰੰਗ ਕੀ ਨਾ ਮਾਣੇ ਸਹ ਨੇੜੈ ਧਨ ਕਮਲ

ਦਾਸ ਧਰੇ ਪਿਆਰ ਆਣੀ ਵਾਲੇ ਕਿਆ ਕਰੇ ਜਾ ਧਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ ਵਿਣ ਕਰਮਾ ਕਿਸ ਪਾਈਆ ਨਾਹੀ ਜੇ ਬਹੁ ਤੇਰਾ ਧਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇਨੀ ਵਾਤੀ ਸਹ ਪਾਈਆ ਨਾਹੀ ਭਈ ਕਾਮਣ ਆਣੀ ਜਾਏ ਪੁੱਛਹ ਸੁਹਾਗਣੀ ਵਾਹ ਕਿੰਨੀ ਵਾਤੀ ਸਹ ਪਾਈਆ ਜੋ ਕਿਸ ਕਰੀ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਹੁ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸਹੁ ਪਾਈਐ ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਾ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸਾ ਰੰਗ ਰਾਤੀ ਸਹਿਜ ਕਿਮਾਤੀ ਅਹਨ ਸਾ ਭਾਈ ਸਮਾਣੀ ਸੁੰਦਰ ਸਾਈ ਸਰੂਪ ਵਿਚੱਖਣ ਕਹੀਐ ਸਾ

ਜਨ ਸੁਭਾਈ ਸਮਾਣੀ ਸੁੰਦਰ ਸਾਈ ਸਰੂਪ ਵਿਚੱਖਣ ਕਹੀਆ ਸਾ ਸਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਲੰਗ ਮਹੱਲਾ ਪਹਿਲਾ ਇਆਨੜੀਏ ਮਾਨੜ ਕਾਏ ਕਰੇ ਆਪਣੜ ਘਰ ਹਰ ਰੰਗੋ ਕੀ ਨਾ ਮਾਣੇ।

0: ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾਹ ਜੁਗ ਜੁਗ ਫੇਰ ਵਟਾਈਆ ਗਿਆਨੇ ਬੁਝੈ ਤਾਹੇ ਸਤਿਗੁਰਾ ਸੰਤੋ ਕਾ ਧਰਮ ਗਿਰਥਵਾਹੋ ਤ੍ਰੇਤੈ ਰਾਜ ਤੈ ਕਾ ਜੁਰ ਗਿਰਥਵਾਹੋ ਦੁਆਪ ਰਤ ਪੈ ਕਾ ਸਤ ਗਿਰਥਵਾਹੋ ਕਲ ਜੁ ਰਥ ਗਨ ਕਾ ਪੂਰ ਗਿਰਥਵਾਹੋ ਮਹੱਲਾ ਪਹਿਲਾ
1: ਸ਼ਾਮ ਕਾ ਸਮਰ ਸਵਾਮੀ ਸਤਵਾ ਅੱਛਾ ਚਾਤਰ ਹੈ ਸਭ ਕੋ ਸਤ ਸਮਾਵੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾ ਲੈ ਪ੍ਰਾਚ ਜਾਇ ਨਾਨ ਤੋਂ ਮੁਖੰਤਰ ਪਾਇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਕੋ ਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਅਥਰ ਬਣ ਹੁਆ ਨਾ ਖੁਦਾਈ ਅਲੋ ਪਾਇਆ ਨੀਲ

0: ਓਏ ਦਿਆ ਵਿਆਸ ਘਰ ਜਾਇਨ ਰਸੇ ਕਿਤ ਫਲ ਪਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠ ਨਿਵੇ ਨਾਨਕਾ ਗੁਣ ਸਮਝਾਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋ ਤਰਤ ਰਾਜੂ ਤੋਲੀਆ ਨਿਵੇ ਸਗੌਰਾ ਹੋਏ ਅਪਰਾਧੀ ਗੁਣਾ ਨਿਵੇ ਜੋ ਹੁਣ ਤਾਂ ਮੇਰੇ ਗਾਹੇ ਸੀਸ ਨਿਵਾਏ ਕਿਆ ਥੀਏ
1: ਬ੍ਰਹਮ ਕਰਮ ਸਾ ਫੋਕਟ ਨਿਸ਼ਚੋ ਕਰਮ ਕਉ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ।

0: ਮਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਮੈਂ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰੂ ਬ੍ਰਾਹਮਣ ਥਿਆ ਉਹ ਮੁਆਉ ਚੜ ਪਿਆ ਵੇ ਧੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਗਾ ਨੱਠ ਗਈਆਂ ਪਹਿਨਾਵੀਆਂ ਰਾਤ ਦਿਨ ਸੀਨਾ ਤੱਕ ਪਾਉ ਕੱਤੀਆਂ ਬਾਹਮਣ ਵੱਟਿਆ ਕੋ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਕੋਈ ਪ੍ਰਾਣਾ ਸੁੱਟੀਐ ਵੀ ਫਿਰ ਪਾਈਐ ਹੋਰ ਨਾਨਕ ਤੱਕ ਨਾ ਟੁੱਟੈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਨਾਏ ਮੰਨਿਆ ਪਤ ਉਪਜੈ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਐ ਤੱਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਪਲਕੇ ਥੁੱਕ ਪਵੈ ਤੇ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਦੇਵਾ ਤੱਗ ਨਾ ਅੱਖੀ ਵੇ ਤੱਗਾ ਪੇ ਵੱਤਾ ਵਰਤਾ ਅੱਗੇ ਅਵਰਾ ਕਰਤਾ ਹੈ

ਪ੍ਰਗ ਹੋਏ ਦਿਆਲ ਕਿਰਪਾ ਕਰੇ ਤਾਂ ਸਹਿਕਾਰ ਕਰਾਏ ਸੀ ਸੋ ਸਿੱਖ ਸੇਵਾ ਕਰੇ ਸੀ ਹੁਕਮ ਬਣਾਏ ਸੀ ਹੁਕਮ ਨਾ ਹੋਏ ਪ੍ਰਵਾਣ ਜਗਤ ਕਾ ਮਿਲ ਪਾਏ ਸੀ ਕਸਮੇ ਭਾਵੇ ਸੋ ਕਰੇ।

ਏਕਾ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ।

ਸਹਾਈ ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ

ਉੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਕਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਨ ਲੈਸਾਂ ਜੀ ਬੋਲੋ ਜੇ ਵਾਹੇ ਗੁਰੂ ਬੋਲੋ।